ਕਾਲਾ ਪੰਜਵਾ ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤ ਤੂੰ ਮੇਰਾ ਪ੍ਰੀਤਮ ਤੁਮ ਸੰਗਹੀਤ ਤੂੰ ਮੇਰੀ ਪਤ ਤੂੰ ਹੈ ਮੇਰਾ ਗਹਿਣਾ ਤੁਝ ਬਿਨ ਨਿਮਕ ਨਾ ਜਾਈ ਰਹਿਣਾ ਤੂੰ ਮੇਰੇ ਲਾਲਣ ਤੂੰ ਮੇਰੇ ਪ੍ਰਾਣ ਤੂੰ ਮੇਰੇ ਸਾਹਿਬ ਤੂੰ ਮੇਰੇ ਖਾਣ ਰਾਓ ਜਿਉਂ ਤੁਮ ਰੱਖੋ ਤੇ ਵੀ ਰਹਿਣਾ ਜੋ ਤੁਮ ਕਹੋ ਸੋਈ ਮੈਂ ਕਰ

ਸੋਗ ਵਿਸਥਾਰ ਵਿਆਪਤ ਸੁਰਗ ਨਰਕ ਅਵਤਾਰ ਵਿਆਪਤ ਧਨ ਨਿਰਧਨ ਭੇਖ ਸੋਭਾ ਮੂਲ ਵਿਆਧੀ ਵਿਆਪਸ ਲੋਭਾ ਮਾਇਆ ਵਿਆਪਤ ਬੋ ਪ੍ਰਕਾਰੀ ਸੰਤ ਜੀਵੈ ਪ੍ਰਗੋਟ ਤੁਮਾਰੀ ਰਹਾਉ ਵਿਆਪਤ ਅਹੰਬੋਧ ਕਾ ਮਾਤਾ ਵਿਆਪਤ ਪੁੱਤਰ ਕ੍ਰਤਰ ਸੰਗਰਾਤਾ ਵਿਆਪਤ ਹਸਤ ਘੋੜੇ ਅਰ ਬਸਤਾ ਵਿਆਪਤ ਰੂਪ ਜੋਵਨ ਮਦ ਮਸਤਾ ਵਿਆਪਤ ਭੂਮ ਰੰਗ ਅਰ ਰੰਗਾ ਵਿਆਪਤ ਗੀਤ ਨਾਦ ਸੁਣ ਸੰਗਾ ਵਿਆਪਤ ਸੇਜ ਮਹਿਲ ਸਿੰਗਾਰ ਪੰਚ ਦੂਤ ਵਿਆਪਤ ਅੰਧਿਆਰ ਵਿਆਪਤ ਕਰਮ ਕਰੈ ਹੋਂ ਪਾਸਾ ਵਿਆਪਤ ਗ੍ਰਸਤ ਵਿਆਪਤ ਉਦਾਸਾ ਆਚਾਰ ਵਿਵਹਾਰ ਵਿਆਪਤ ਇਹ ਜਾਤ ਸਭ ਕਿਛ ਵਿਆਪਤ ਬਿਨ ਹਰ ਰੰਗ ਰਾਤ ਸੰਤਨ ਕੇ ਬੰਧਨ ਘਾਟੇ ਹਰ ਰਾਏ ਤਾਂ ਕੋ ਕਹਾਂ ਵਿਆਪੈ ਮਾਏ ਕਹੋ ਨਾਨਕ ਜਿਨ ਧੂਰ ਸੰਤ

ਜਾਨ ਦੁਖ ਦਰਦ ਬਿਨ ਸੇ ਪੈ ਭਰਮ ਆਵਣ ਜਾਨ ਰੱਖੇ ਕਰ ਕਰਮ ਪੇਖੈ ਬੋਲੇ ਸੁਣੈ ਸਭ ਆਪ ਸਦਾ ਸੰਗਤਾਂ ਕੋ ਮਨ ਜਾਪ ਸੰਤ ਪ੍ਰਸਾਦ ਭਇਓ ਪ੍ਰਗਾਸ ਪੂਰ ਰਹੇ ਕੈ ਗੁਣਤਾਸ ਕਹਿਤ ਪਵਿੱਤਰ।

ਗੌੜੀ ਗਵਾਰੀ ਮਹੱਲਾ ਪੰਜਵਾਂ ਬੰਧਨ ਤੋੜ ਬੁਲਾਵੇ ਰਾਮ ਮਨ ਮੈਂ ਲਾਗੇ ਸਾਜ ਧਿਆਨ ਮਿਟੈ ਕਲੇ ਸੁਖੀ ਹੋ ਰਹੀ ਹੈ ਸਾਦਾਤਾ ਸਤਿਗੁਰ ਕਹੀਐ ਸੋ ਸੁਖਦਾਤਾ ਜੇ ਨਾਮ ਜਪਾਵੇ ਕਰ ਕਿਰਪਾ ਤੇ ਸੰਗ ਮਿਲਾਵੇ ਰਹਾਓ ਜਿਸ ਹੋਏ ਦਿਆਲ ਤੇ ਸਿਆ ਮਿਲਾਵੇ ਸਰਵਨਿਦਾਨ ਗੁਰੂ ਤੇ ਪਾਵੈ ਆਪ ਤਿਆਗ ਮਿਟਿਆ ਮਨ ਜਾਣਾ ਸਾਧਕ ਸੰਗ ਪਾਲ ਬ੍ਰਹਮ ਪਛਾਣਾ।

ਹਿਰਦੇ ਹਰ ਜਪ ਹੈ ਪਰ ਬ੍ਰਹਮ ਪਰਮੇਸ਼ਰ ਧਿਆਈ ਹੈ ਗੁਰਪੁਰੇ ਤੇ ਹਿੰਮਤ ਪਾਈਐ ਰਹਾਉ ਕਰਨ ਕਰਾਵਣ ਹਰ ਦਿਆਲ ਜੀ ਜੰਤ ਸਗਲੇ ਪ੍ਰਤਪਾਲ ਅਗਮ ਗੁਜਰ ਸਦਾ ਬੇਅੰਤਾ ਸਿਮਰਮਨਾ ਪੂਰੇ ਗੁਰਮੰਤਾ ਜਾਂ ਕੀ ਸੇਵਾ ਸਰਵ ਨਿਧਾਨ ਪ੍ਰਭ ਕੀ ਪੂਜਾ ਪਾਈਐ ਮਾਨ ਜਾਂ ਕੀ ਟਹਿਲ ਨ ਬਿਰਥੀ ਜਾਏ ਸਦਾ ਸਦਾਰ ਕੇ ਗੁਣ ਗਾਏ ਕਰ ਕਿਰਪਾ ਪ੍ਰਭ ਅੰਤਰ ਜਾਮੀ ਸੁਖ ਨਿਧਾਨ ਹਰ ਲਖ ਸੁਮਾਮੀ ਜੀ ਜਨ ਤੇਰੀ ਸਰਣ ਆਈ ਨਾਨਕ ਨਾਮ ਮਿਲੈ ਵਡਿਆਈ ਗੌੜੀ ਗੁਵਾਰੇ ਰੀ ਮਹੱਲਾ ਪੰਜਵਾਂ ਜੀ ਜੁਗਤ ਜਾਂ ਕਹਿ ਹਾਥ ਸੋ ਸਿਮਰੋ ਨਾਥ ਕੋ ਨਾਥ ਪ੍ਰਭ ਚਿਤ ਆਏ ਸਭ ਦੁੱਖ ਜਾਏ ਪੈਸਾ ਬਿਨ ਸੇ ਹਰ ਕਹਿ ਨਾਏ ਬਿਨ ਹਰ ਪਉ ਕਾਹੇ ਕਾ ਮਨ ਹਰ ਬਿਸਰਤ ਕਾਹੇ ਸੁਖ ਜਾਣੈ ਰਾਵ ਜਿਨ ਧਾਰੇ ਬਹੁ ਧਰਨ ਆਕਾਸ ਜਿਨ ਧਾਰੇ ਬਹੁ ਧਰਨ ਆਗਾਸ ਜਾਂ ਕੀ ਜੋਤ ਜੀ ਪ੍ਰਗਾਸ ਜਾਂ ਕੀ ਬਖਸ਼ ਨ ਮੇਟੈ ਕੋਏ ਸਿਮਰ ਸਿਮਰ ਪ੍ਰਭ ਨਿਰਭਉ ਹੋਏ ਅੱਠ ਪੈਰ ਸਿਮਰੋ ਪ੍ਰਭ ਨਾਮ ਅਨਕ ਤੀਰਥ ਮੱਜਨ ਇਸਨਾਨ ਪਾਰ ਬ੍ਰਹਮ ਕੀ ਸਰਣੀ ਪਾਹੇ ਕੋਟ ਕਲੰਕ ਖਿਨ ਮੈਂ ਮਿਟ ਜਾਹੇ ਬੇ ਮੋਹਤਾਜ ਪੂਰਾ ਪਾਤਸ਼ਾਹ ਹੋ ਪ੍ਰਭ ਸੇਵਕ ਸਾਚਾ ਵੇ ਸਾਹੋ ਗੁਰਪੁਰੈ ਰਾਖੇ ਦੇਹਾਥ ਨਾਨਕ ਪਾਰ ਬ੍ਰਹਮ ਸਮਰਾਥ ਗੌੜੀ ਗੁਵਾਰੇਰੀ ਮਹੱਲਾ ਪੰਜਵਾਂ ਗੁਰਪ੍ਰਸਾਦ ਨਾਮ ਮਨ ਲਾਗਾ ਜਨਮ ਜਨਮ ਕਾ ਸੋਇਆ ਜਾਗਾ ਅੰਮ੍ਰਿਤ ਗੁਣ ਉਚਰੈ ਪ੍ਰਭ ਬਾਣੀ ਪੂਰੇ ਗੁਰ ਕੀ ਸਮਤ ਪਰਾਣੀ ਪ੍ਰਭ ਸਿਮਰਤ ਕੁਸਲ ਸਭ ਪਾਏ ਘਰ ਬਾਰ ਸੁਖ ਸਹਿਜ ਸਬਾਈ ਰਹਾਉ ਸੋਈ ਪਛਾਤਾ ਜਨੈ ਉਪਾਇਆ ਕਰ ਕਿਰਪਾ ਪ੍ਰਭ ਆਪ ਮਿਲਾਇਆ ਬਾਹਾਂ ਪਕਰ ਲੀਨੋ ਕਰੇ ਆਪਣਾ ਹਰ ਹਰ ਕਥਾ ਸਦਾ ਜਪ ਜਪਨਾ ਮੰਤਰ ਤੰਤਰ ਔਖਦ ਪੁਨਚਾ

ਲਿਖ ਲੇਖਣ ਕਾਗਦ ਮਸਵਾਣੀ ਰਾਮ ਨਾਮ ਹਰ ਅੰਮ੍ਰਿਤ ਬਾਣੀ ਰਹਾਓ ਇਹ ਕਾਰਜ ਤਿਰ ਜਾਹੇ ਬੇਕਾਰ ਸਿਮਰਤ ਨਾਮ ਨਾਹੀ ਜਮਾਰ ਧਰਮ ਰਾਏ ਕੇ ਦੂਤ ਨਾ ਜੋ ਹੈ ਮਾਇਆ ਮਗਨ ਕਛਵੈ ਮੋਹੈ ਉਧਰੈ ਆਤਰੈ ਸੰਸਾਰ ਰਾਮ ਨਾਮ ਜਪੇ ਕੰਕਾਰ ਆਪ ਕਮਾਵੋ

ਹੋ ਨਿਦਾਨ ਸੋਇ ਪੁਰਖ ਜਪੈ ਭਗਵਾਨ। ਆਠ ਪੈਰ ਹਰ ਹਰ ਗੁਣ ਗਾਓ, ਕਉ ਨਾਨਕਾ ਤਿਸ ਬਲ ਜਾਓ। ਰਾ ਗੌੜੀ ਗੁਵਾਰੇ ਰੀ ਮਹਲਾ ਪੰਜਵਾਂ, ਚੌਪਦੇ ਦੋਪਦੇ ਕੁ ਅੰਕਾਰ।

ਆਓ ਝੂਠ ਬਾਤ ਸਾ ਸਤਿਗੁਰ ਜਾਤੀ ਸਤ ਹੋਵਨ ਮਨ ਲੱਗੈ ਨਰਾਤੀ ਬਾਵੈ ਮਾਰਗ ਟੇਡਾ ਚਲਣਾ ਸਿੱਧਾ ਛੋਟਾ ਪੂਠਾ ਬੁਨਣਾ ਦੋਹਾਂ ਸਿਰਿਆਂ ਕਾ ਖਸਮ ਪ੍ਰਭ ਸੋਈ ਜਿਸ ਮੇਲੇ ਨਾਨਕ ਸੋ ਮੁਕਤਾ ਹੋਈ ਗੌੜੀ ਗੁਵਾਰੇ ਰੀ ਮਹੱਲਾ ਪੰਜਵਾਂ ਕਲਯੁਗ ਮੈਂ ਮਿਲਿਆ ਏ ਸੰਜੋਗ ਜਿਚਰ ਆਇਆ ਤਿਚਰ ਭੋਗੈ ਭੋਗ ਜਲੈ ਨ ਪਾਈਐ ਰਾਮ ਸੁਨੇਹੀ ਕਿਸ ਸੰਜੋਗ ਸਤੀ ਉੱਠ ਹੋਈ ਰਹਾਉ ਦੇਖਾ ਦੇਖੀ ਮਨ ਹਟ ਜਲ ਜਾਈਐ ਤੇ ਸੰਗ ਨ ਪਾਵੈ ਬਹੁ ਜੋਨ ਭਵਾਈਐ ਸੀਲ ਸੰਜਮ ਪ੍ਰੇ ਆਗਿਆ ਮਾਨੈ ਤਿਸ ਨਾਰੀ ਕੋ ਦੁੱਖ ਨਾ ਜਮਾਨੈ ਕਹੋ ਨਾਨਕ ਜਨ ਪ੍ਰਿਯ ਪਰਮੇਸ਼ਰ ਕਰ ਜਾਣਿਆ ਤਨ ਸਤੀ ਦੁਰਗੈ ਪਰਵਾਨਿਆ ਗੌੜੀ ਗੁਵਾਰੇ ਰੀ ਮਹੱਲਾ ਪੰਜਵਾਂ ਹਮ ਤਨਵੰਤ ਪਾਗਟ ਸੱਚ ਨਾਏ ਹਰ ਗੁਣ ਗਾਵੈ ਸਹਿਜ ਸੁਭਾਏ ਰਹਾਓ ਪਿਉ ਦਾਦੇ ਕਾ ਖੋਲ ਡਿੱਠਾ ਖਜਾ।

ਆਵੇ ਖਰਚਾ ਦਰ ਮਿਲ ਭਾਈ ਟੁੱਟ ਨਾ ਆਵੇ ਵਾ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸਵੇਤ ਖਜਾਨਾ ਲਹਿਰ ਲਾਏ ਗੌੜੀ ਮਹੱਲਾ ਪੰਜਵਾਂ ਡਰ ਡਰ ਮਰਤੇ ਜਬ ਜਾਣਿਆ ਦੂਰ ਡਰ ਚੂਕਾ ਦੇਖਿਆ ਭਰਪੂਰ ਸਤਿਗੁਰ ਆਪਣੇ ਕੋ ਬਲਿਹਾਰੈ ਛੋੜਨ ਜਾਇ ਸਰ ਪ੍ਰਤਾਰੈ ਰਹਾਓ ਦੁਖ ਰੋਗ ਸੋਗ ਵਿਸਰਾ ਜਬ ਨਾਮ ਸਦਾਨੰਦ ਜਾਂ ਹਰ ਗੁਣ ਗਾਮ ਬੁਰਾ ਭਲਾ ਕੋਈ ਨਾ ਕਹੀ ਜੈ ਛੋੜ ਮਨ ਹਰ ਚਰਨ ਕਹੀ ਜੈ ਕਹੁ ਨਾਨਕ ਗੁਰ ਮੰਤਰ ਚਿਤਾਰ ਸੁਖ ਪਾਵੈ ਸਾਚਾ ਦਰਬਾਰ ਗੌੜੀ ਮਹੱਲਾ ਪੰਜਵਾਂ ਜਾਂ ਕਾ ਮਿਨ ਸਾਜਨ ਹੈ ਸਮੀਆਂ ਤੇ ਜਨ ਕਾ ਕਹੁ ਕਾਂ ਕੀ ਕਮੀਆਂ ਜਾਂ ਕੀ ਬੀਤ ਗੋਬਿੰਦ ਸਿਉ ਲਾਗੀ ਦੁਖ ਦਰਦ ਪ੍ਰਮਤਾ ਕਾ ਭਾਗੀ ਰਹਾਓ ਜਾਂ ਕੋ ਰਸ ਰਸ ਜਾਂ ਕੋ ਰਸ ਹਰ ਰਸ ਹੈ ਆਇਓ ਸੋ ਅਨਰਸ ਨਾ ਹੀ ਲਪਟਾਇਓ ਜਾਂ ਕਾ ਕਹੇ ਆਦਰ ਗੈ ਚੱਲੈ ਸੋ ਕਿਸਕਾ ਨਦਰ ਲਿਆ ਵੈ ਤਲੈ ਜਾਂ ਕਾ ਸਭਗੇ ਤਾਂ ਕਾ ਹੋਏ ਨਾਨਕ ਤਾਂ ਕੋ ਸਦਾ ਸੁਖ ਹੋਏ ਗੌੜੀ ਮਹੱਲਾ ਪੰਜਵਾਂ।

ਨਹੀਂ ਆਗਿਆਕਾਰੀ ਹਰ ਹਰ ਰਾਇ ਰਹਾਉ ਜਾਂ ਕਹਿ ਚਿੰਤ ਵਸੈ ਮਨੇ ਆਏ ਤਾਂ ਕੋ ਚਿੰਤਾ ਕਤਹੁ ਨਾਹੀ ਜਾਂ ਕਹਿ ਬਿਨਸਿਓ ਮਨ ਤੇ ਪਰਮਾ ਤਾਂ ਕਹਿ ਕਛੂ ਨਾਹੀ ਡਰ ਜਮਾ ਜਾਂ ਕਹਿ ਹਿਰਦੈ ਦਿਓ ਗੁਰਨਾਮਾ ਕਹੁ ਨਾਨਕ ਤਾਂ ਕਹਿ ਸਗਲ ਨਿਧਾਨਾ ਗੌੜੀ ਮਹੱਲਾ ਪੰਜਵਾਂ ਅਗਮ ਰੂਪ ਕਾ ਮਨ ਮੈਂ ਥਾਨਾ ਗੁਰਪ੍ਰਸਾਦ ਕਿਨੇ ਮਿਰਲੈ ਜਾਨਾ ਸਹਿਜ ਕਥਾ ਕੇ ਅੰਮ੍ਰਿਤ ਕੁੰਟਾ ਜਿਸੈ ਪ੍ਰਾਪਤ ਤਿਸਲੈ ਭੁੰਚਾ ਰਹਾਓ ਅਨਹਤ ਬਾਣੀ ਥਾਨ ਨਿਰਾਲਾ ਤਾਂ ਕੀਰਤਨ ਮੋਹੇ ਗੋਪਾਲਾ ਤੈ ਸਹਿਜੈ ਖਾਰੇ ਅਨੇਕ ਅਨੰਤਾ ਪਾਰ ਬ੍ਰਹਮ ਕੇ ਸੰਗੀ ਸੰਤਾ ਹਰਖ ਅਨੰਤ ਸੋਗ ਨਿਹੰਬੀਆ ਸੋ ਘਰ ਗੁਰ ਨਾਨਕ ਕਉ ਦੀਆ ਗੌੜੀ ਮਹੱਲਾ ਪੰਜਵਾਂ ਕਵਨ ਰੂਪ ਤੇਰਾ ਆਰ

ਕਿਰਪਾ ਸਤਿਗੁਰ ਮਿਲੈ ਦਿਆਲ ਤਿਸੀ ਗੁਣ ਤਿਨੀ ਪ੍ਰਭ ਜਾਤਾ ਇਸਕੀਮਾ ਲੇ ਸੁਖ ਦਾਤਾ ਰਹਾਉ ਦੂਜਾ ਗੌੜੀ ਮਹੱਲਾ ਪੰਜਵਾਂ ਆਪਣ ਤਨੇ ਜਾਂ ਕੋ ਦਰਬਾ ਆਪਣ ਤਨੇ ਜਾਂ ਕੋ ਗਰਬਾ ਰਾਜ ਮਿਲਖ ਨਹੀਂ ਆਪਣ ਦਰਬਾ ਆਪਣ ਨੇ ਕਾਕੋ ਲਪਟਾਇਓ ਆਪਣ ਨਾਮ ਸਤਿਗੁਰ ਤੇ ਪਾਇਓ ਰਹਾਉ ਸੁਤ ਬਨਤਾ ਆਪਣ ਨੇ ਪਾਈ ਅਸ਼ਟਮੀ ਤੇ ਆਪ ਆਪਣਾ ਮਾਈ ਸੋਇਨਾ ਰੂਪਾ ਫੁਨ ਨੇ ਦਾਮ ਹੈਵਰ ਗੈਵਰ ਆਪਣ ਨੇ ਕਾਮ ਕਉ ਨਾਨਕ ਜੋ ਗੁਰੂ ਬਖਸ਼ ਮਿਲਾਇਆ ਤਿਸਕਾ ਸਭ ਕਿਛ ਜਿਸਕਾ ਹਰ ਰਾਇਆ ਕੌੜੀ ਮਹੱਲਾ ਪੰਜਵਾਂ ਗੁਰ ਕੇ ਚਰਨ ਉੱਪਰ ਮੇਰੇ ਮਾਥੇ ਤਾਂ ਤੇ ਦੁੱਖ ਮਿਲ ਸਕਲੇ ਲਾਥੇ ਸਤਿਗੁਰ ਆਪਣੇ ਕਹੋ ਕੁਰਬਾਨੀ ਆਤਮ ਜੀਨ ਪਰਮ ਰੰਗ ਮਾਨੀ ਰਹਾਓ ਚਰਨ ਰੇਣ ਗੁਰ ਕੀ ਮੁਖ ਲਾਗੀ ਅਹੰਕ ਬੋਧਨ ਸਗਲ ਤੇ ਆ

ਮੇਰਾ ਮੇਰਾ ਕਰ ਬਿਰਲਾਹੀ ਮਰਨ ਹਾਰ ਅਜੇਰਾ ਨਾਹੀ ਕਉ ਨਾਨਕ ਗੁਰ ਖੋਲੇ ਕਪਾਟ ਮੁਕਤ ਭਏ ਬਿਨ ਸੇ ਪਰਮ ਥਾਟ ਗੌੜੀ ਮਹੱਲਾ ਪੰਜਵਾਂ ਵੱਡੇ ਵੱਡੇ ਜੋਤੀ ਸਹਿ ਲੋਗ ਤਿਨ ਕੋ ਵਿਆਪੈ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਨ ਰਾਮ ਲਿਵਲਾਈ ਰਹਾਓ ਭੂਮੀਆਂ ਭੂਮ ਪਰਣਿਤ ਲੁਝੈ ਛੋਟ ਚਲੈ ਦਸਣਾ ਨਹੀਂ ਬੁਝੈ ਕਉ ਨਾਨਕ ਤਤ ਵਿਚਾਰਾ ਬਿਨ ਹਰ ਭਜਨ ਨਾਹੀਂ ਛੁਟਕਾਰਾ ਗੌੜੀ ਮਹੱਲਾ ਪੰਜਵਾਂ ਪੂਰਾ ਮਾਰਗ ਪੂਰਾ ਇਸ਼ਨਾਨ ਸਭ ਕੁਝ ਪੂਰਾ ਹਿਰਦੈ ਨਾਮ ਪੂਰੇ ਰਹੇ ਜਾਂ ਪੂਰਾ ਰਾਖੀ ਪਾਪ ਬ੍ਰਹਮ ਕੀ ਸਰਣ ਜਨਤਾ ਕੀ ਰਹਾਓ

ਅੱਲਾ ਪੰਜਵਾਂ ਸੰਤ ਕੀ ਧੂੜ ਮਿਟੇ ਅਗ ਕੋਟ ਸੰਤ ਪ੍ਰਸਾਦ ਜਨਮ ਮਰਨ ਤੇ ਛੋਟ ਸੰਤ ਕਾ ਦਰਸ ਪੂਰਨ ਇਸ਼ਨਾਨ ਸੰਤ ਕਿਰਪਾ ਤੇ ਜਪੀਐ ਨਾਮ ਰਹਾਉ ਸੰਤ ਕਾ ਸੰਗ ਮਿਟਿਆ ਅਹੰਕਾਰ ਦ੍ਰਿਸ਼ਟ ਆਵੈ ਸਭੇ ਕੰਕਾਰ ਸੰਤ ਸੋ ਪ੍ਰਸੰਨ ਬਸੈ ਆਏ ਬਸ ਪੰਚਾ ਅੰਮ੍ਰਿਤ ਨਾਮ ਹਿਰਦੈ ਲੈ ਸੰਚਾ ਕਹੁ ਨਾਨਕ ਜਾਂ ਕਾ ਪੂਰਾ ਕਰਮ ਤਿਸ ਭੇਟੇ ਸਾਧੂ ਕੇ ਚਰਨ ਗੌੜੀ ਮਹੱਲਾ ਪੰਜਵਾਂ ਹਰ ਗੁਣ ਜਪਤ ਕਮਲ ਪ੍ਰਗਾਸੈ ਹਰ ਸਿਮਰਤ ਤ੍ਰਾਸ ਸਭ ਨਸੈ ਸਾਮਤ ਪੂਰੀ ਜਿਤ ਹਰ ਗੁਣ ਗਾਵੈ ਵਡੈ ਭਾਵ ਸਾਧੂ ਸੰਗ ਪਾਵੈ ਰਹਾਓ ਸਾਧ ਸੰਗ ਪਾਈਐ ਨਿਧਨਾਮਾ ਸਾਧ ਸੰਗ ਪੂਰਨ ਸਭ ਕਾਮਾ ਹਰ ਕੀ ਭਗਤ ਜਨਮ ਪ੍ਰਵਾਣ ਗੌਰ ਕਿਰਪਾ ਤੇ ਨਾਮ ਵਖਾਣ ਕਹੁ ਨਾਨਕ ਸੋ ਜਨ ਪਰਵਾਣ ਜਾ ਕਰ ਦੇਵ ਸਹਿ ਭਗਵਾਨ ਗੌੜੀ ਮਹੱਲਾ ਪੰਜਵਾਂ ਇਕ ਸਿਉ ਜਾ ਕਮਨ ਰਾਤਾ ਵਿਸਰੀ ਤਿਸੈ ਪਰਾਈ ਤਾਤਾ ਬਿਨ ਗੋਬਿੰਦ ਨ ਦਿਸੈ ਕੋਈ ਕਰਨ ਕਰਾਵਨ ਕਰਤਾ ਸੋਈ ਰਹਾਓ ਮਨੈ ਕਮਾਵੈ ਮੁਕਰ ਹਰ ਬੋਲੈ ਸੋ ਜਨ ਇਤੁਤ ਕਤੈ ਨ ਡੋਲੈ ਜਾਂ ਕੇ ਹਰਦਨ ਸੋ ਸਚ ਸਾਹੋ ਗੁਰਪੂਰੈ ਕਰਦੀ ਨੋ ਵੇ ਸਾਹੋ ਜੀਵਨ ਪੁਰਖ ਮਿਲਿਆ ਹਰ ਰਾਇਆ ਕਹੁ ਨਾਨਕ ਪਰਮ ਪਦ ਪਾਇਆ ਗੌੜੀ ਮਹੱਲਾ ਪੰਜਵਾਂ ਨਾਮ ਭਗਤ ਕੈ ਪ੍ਰਾਣ ਆਧਾਰ ਨਾਮੋ ਤਨ ਨਾਮੋ ਵਿਵਹਾਰ ਨਾਮ ਬੜਾਈ ਜਨ ਸੋਭਾ ਪਾਏ ਕਰ ਕਿਰਪਾ ਜਿਸ ਆਪ ਦੇਵਾਏ ਰਹਾਉ ਨਾਮ ਭਗਤ ਕੈ ਸੁਖਰ ਸਥਾਨ ਨਾਮ ਰਤ ਸੋ ਭਗਤ ਪ੍ਰਵਾਨ ਹਰ ਕਾ ਨਾਮ ਜਨ ਕੋ ਧਾਰੈ ਸਾਧ ਸਾਜਨ ਨਾਮ ਸਮਾਰੈ ਕਹੁ ਨਾਨਕ ਜਿਸ ਪੂਰਾ ਭਾਗ ਨਾਮ ਸੰਗਤਾਂ ਕਮਨ ਲਾਗ ਗੌੜੀ ਮਹੱਲਾ ਪੰਜਵਾਂ ਸੰਤ ਪ੍ਰਸਾਦ ਹਰ ਨਾਮ ਤੇ ਆਇਆ ਤਵਤੇ ਤਵਤ ਮਨ ਤਪਤਾਇਆ ਸੁਖ ਵਿਸਰਾਮ ਪਾਇਆ ਗੁਣ ਗਾਏ ਸ਼ਰਮ ਮਿਟਿਆ ਮੇਰੀ ਹਤੇ ਬੁਲਾਏ ਰਹਾਓ ਸ਼ਰਮ ਮਿਟਿਆ ਮੇਰੀ ਹਤੀ ਬੁਲਾਏ ਰਹਾਓ ਚਰਨ ਕਮਲ ਅਰਾਦ ਭਗਵੰਤਾ ਹਰ ਸਿਮਰਨ ਤੇ ਮਿਟੇ ਮੇਰੀ ਚਿੰਤਾ ਸਭ ਤਜ ਅਨਾਥ ਏਕ ਸਰਨ ਆਇਓ ਉੱਚ ਸਥਾਨ ਤਵ ਸਹਿਜੇ ਪਾਇਓ ਦੁਖ ਦਰਦ ਭਰਮ ਪਾਉ।

ਮਾਰਗ ਭਾਵੋ ਭਲੋ ਸਮੋ ਸਿਮਰਨ ਕੀ ਬਰੀਆ ਸਿਮਰਤ ਨਾਮ ਪੈ ਪਾਰ ਉਤਰਿਆ ਰਹਾਓ ਨੇਤਰ ਸੰਤਨ ਕਾ ਦਰਸ਼ਨ ਪੇਖ ਪ੍ਰਭ ਨਾ ਸੀਮਨ ਮੈਂ ਲੇਖ ਸੁਣ ਕੀਰਤਨ ਸਾਧ ਪੈ ਜਾਏ ਜਨਮ ਮਰਨ ਕੀ ਤਰਸ ਮਿਟਾਏ ਚਰਨ ਕਰੋ ਠਾਕਰਿਓ ਰਤਹਾਰ ਦਲਭ ਦੇ ਨਾਨਕ ਨਿਸਤਾਰ ਗੌੜੀ ਮਹੱਲਾ ਪੰਜਵਾਂ ਜਾਂ ਕੋ ਆਪਣੀ ਕਿਰਪਾ ਧਾਰੈ ਸੋਜਨ ਰਸਨਾ ਨਾਮ ਉਚਾਰੈ ਹਰ ਸਿਮਰਤ ਸਹਿਸਾ ਦੁਖ ਵਿਆਪੈ ਸਿਮਰਤ ਨਾਮ ਭਰਮ ਪਉ ਭਾਗੈ ਰਹਾਓ ਹਰ ਸਿਰਤਨ ਸੁਨਰ ਕੀਰਤਨ ਗਾਵੈ ਤਿਸ ਜਨ ਦੁਖ ਨਿਕਟ ਨਹੀਂ ਆਵੈ ਹਰ ਕੀ ਟਹਿਲ ਕਰਤ ਜਨ

ਪੂਰੇ ਕੀ ਟੇਕ ਟਿਕਾਈ ਦੁੱਖ ਮਿਲ ਸੇ ਸੁਖਰ ਗੁਣ ਗਾਏ ਗੁਰਪੂਰਾ ਪੇਟਿਆ ਲਿਵ ਲਾਏ ਰਹਾਉ ਹਰ ਕਾ ਨਾਮ ਦਿਓ ਗੁਰਮੰਤ੍ਰ ਮਿਟੇ ਉਸ ਮਿਟੇ ਸੂਰੇ ਉਤਰੀ

ਗੌੜੀ ਮਹੱਲਾ ਪੰਜਵਾਂ। ਸਾਧ ਸੰਗ ਤਾਂ ਕੀ ਸਰਣੀ ਪਰੋ, ਮੰਤ ਨੇ ਆਪਣਾ ਆਗੈ ਧਰੋ, ਅੰਮ੍ਰਿਤ ਨਾਮ ਪੀਵੋ ਮੇਰੇ ਭਾਈ, ਸਿਮਰ ਸਿਮਰ ਸਭ ਤਰਤ ਬੁਝਾਈ ਰਹਾਓ। ਤਾਜੇ ਬਿਮਾਨ ਜਨਮ ਮਰਨ ਨਿਵਾਰੋ, ਹਰ ਕੇ ਦਾਸ ਕੇ ਚਰਨ ਨਮਸਕਾਰੋ, ਸਾਧ ਸਾਧ ਪ੍ਰਭ ਨੇ ਸੰਭਾਲੇ, ਸੋਧਨ ਸੰਚੋ ਜੋ ਚਾਲੈ ਨਾਲੇ, ਤਿਸੈ ਪ੍ਰਾਪਤ ਜਿਸ ਮਸਤਕ ਭਾਗ, ਕਹੁ ਨਾਨਕ ਤਾਂ ਕੀ ਚਰਣੀ ਲਾਗ। ਗੌੜੀ ਮਹੱਲਾ ਪੰਜਵਾਂ, ਸੁਖੇ ਹਰੇ ਕੀਏ ਖਿਨ।

ਮਿਟ ਗਏ ਚਿੰਤਪੁੰਨੀ ਮਨ ਆਸਾ ਕਰੀ ਦਇਆ ਅਰਥਾਤ ਗੁਰ ਪ੍ਰਗੁਣ ਤਾਸਾ ਦੁੱਖ ਨਾ ਠਿੱਠ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਫਰਮਾਏ ਇਛ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇਜਨ ਸੁਫਲ ਫਲੇ ਗੌੜੀ ਮਹੱਲਾ ਪੰਜਵਾਂ ਤਾਪ ਗਏ ਪਾਈ ਪ੍ਰਭ ਸ਼ਾਂਤ ਸੀਤਲ ਭਏ ਕੀਨੀ ਪ੍ਰਭਦਾਤ ਪ੍ਰਭ ਕਿਰਪਾ ਤੇ ਪਏ ਸੁਹੇਲੇ ਜਨਮ ਜਨਮ ਕੇ ਵਿਛੜੇ ਮੇਲੇ ਰਹਾਓ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਰੋਗ ਕਾ ਬਿਨਸਿਆ ਥਾਉ ਸਹਿ ਸੁਭਾਏ ਬੋਲੇ ਹਰ ਬਾਣੀ ਆਠ ਪੈਰ ਪ੍ਰਭ ਸਿਮਰਵ ਪ੍ਰਾਣੀ ਦੁਖ ਦਰਦ ਜਮਨੇੜ ਨ ਆਵੈ ਕਹੁ ਨਾਨਕ ਜੋ ਹਰ ਗੁਣ ਗਾਵੈ ਗੌੜੀ ਮਹੱਲਾ ਪੰਜਵਾਂ ਭਲੇ ਦਿਨ ਸੁਪਲੇ ਸੰਜੋਗ ਜਦ ਭੇਟੇ ਪਾਰ ਬ੍ਰਹਮ ਨਿਰਜੋਗ ਉਹ ਵੇਲਾ ਕੋ ਹੋਂ ਬਲ ਜਾਓ ਜਿਤ ਮੇਰਾ ਮਨ ਜਪੈ ਹਰ ਨਾਉ ਰਹਾਓ ਸਫਲ ਮੂਰਤ ਸਫਲ ਉਹ ਘਰੀ ਜਿਤ ਰਸਨਾ ਉਚਰੈ ਹਰ ਹਰੀ ਸਫਲ ਉਹ ਮਾਥਾ ਸੰਤ ਨਮਸਕਾਰਸ ਚਰਨ ਪੁਨੀਤ ਚੱਲੈ ਹਰ ਮਾਰਗ ਕਹੁ ਨਾਨਕ ਭਲਾ ਮੇਰਾ ਕਰਮ ਜਿਤ ਭੇਟੇ ਸਾਧੂ ਕੇ ਚਰਨ ਗੌੜੀ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਾਖ ਮਨ ਮਾਹੇ ਰਾਮ ਸਿਮਰ ਚਿੰਤਾ ਸਭ ਜਾਹੇ ਬਿਨ ਭਗਵੰਤ ਨਾਹੀ ਅਨ ਕੋਏ ਮਾਰਿਆ ਰਾਖਾ ਏਕੋ ਸੋਏ ਰਹਾ ਗੁਰ ਕੇ ਚੰਦ ਦੈ ਉਰ ਧਾਰ ਅਗਨ ਸਾਗਰ ਜਾ ਪੁੱਤਰੈ ਪਾਰ ਗੁਰਮੂਰਤ ਸਿਉ ਲਾਇ ਧਿਆਨ ਇਹਾਂ ਉਹਾਂ ਪਾਵੈ ਮਾਨ ਸਗਲ ਤਿਆਗੁਰ ਸਰਣੀ ਆਇਆ ਮਿਟਿਆ ਦੇਸੇ ਨਾਨਕ ਸੁਖ ਪਾਇਆ ਗੌੜੀ ਮਹੱਲਾ

ਜਾਣੀ ਰਹਾਉ ਇੱਕ ਸਬਿਨ ਨਾ ਹੀ ਦੂਜਾ ਕੋਏ ਜਾਂ ਕਿ ਦੇਸ਼ ਦਾ ਸੁੱਖ ਹੋਏ ਸਾਜਨ ਮੀਤ ਸਖਾ ਕਰੇ ਇੱਕ ਹਰ ਹਰ ਅੱਖਰ ਮਨ ਮੈਂ ਲੇਖ ਰਵ ਰਿਹਾ ਸਰਬੱਤ ਸਵਾਮੀ ਗੁਣ ਗਾਵੈ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਪੈ ਮੈਂ ਰਚਿਓ ਸਭ ਸੰਸਾਰਾ ਤਿਸ ਪੋ ਨਾਹੀ ਜਿਸ ਨਾਮ ਅਧਾਰਾ ਪੋ ਨਾ ਵਿਆਪੈ ਤੇਰੀ ਸਰਣਾ ਜੁਗ ਤੂੰ ਭਾਵੈ ਸੋਈ ਕਰਨਾ ਰਹਾਉ ਸੋ ਗਰਖ ਮੈਂ ਆਵਣ ਜਾਣਾ ਤਿਨ ਸੁਖ ਪਾਇਆ ਜੋ ਪ੍ਰਭ ਪਾਣਾ ਗੁਣ ਸਾਗਰ ਮਹਾਂ ਵਿਆਪੈ ਮਾਇਆ ਸੇ ਸੀਤਰ ਜਿਨ ਸਤਿਗੁਰ ਪਾਇਆ ਰਾਖ ਲੈ ਪ੍ਰਭ ਰਾਖਣ ਹਾਰਾ ਕਹੋ ਨਾਨਕ ਕਿਆ ਜੰਤ ਵਿਚਾਰਾ ਗੌੜੀ ਮਹੱਲਾ ਪੰਜਵਾਂ ਤੁਮਰੀ ਕਿਰਪਾ ਤੇ ਜਪੀਐ ਨਾਉ ਤੁਮਰੀ ਕਿਰਪਾ ਤੇ ਦਰਗਹਿ ਥਾਉ ਤੁਝ ਬਿਨ ਪਾਰ ਬ੍ਰਹਮ ਨਹੀਂ ਕੋਏ ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹਾ ਤੁਮਨ ਵਸੈ ਤਾਂ ਦੁੱਖ ਨ ਲਾਗੈ ਤੁਮਰੀ ਕਿਰਪਾ ਤੇ ਪ੍ਰਮ ਪਉ ਭਾਗੈ ਪਾਰ ਬ੍ਰਹਮ ਅਪਰਮ ਪਰ ਸਵਾਮੀ ਸਗਲ ਘਟਾਂ ਕੇ ਅੰਤਰ ਜਾਮੀ ਕਰੋ ਅਰਦਾਸ ਆਪਣੇ ਸਤਿਗੁਰ ਪਾਸ ਨਾਨਕ ਨਾ ਮਿਲੈ ਸਚ ਰਾਸ ਗੌੜੀ ਮਹੱਲਾ ਪੰਜਵਾਂ ਕਣ ਬਿਨਾ ਜੈਸੇ ਥੋਤਰ ਤੁਖਾ ਨਾਮ ਬਿਹੂਣ ਸੁਣੇ ਸੇ ਮੁਖਾ ਹਰ ਹਰ ਨਾਮ ਜਪੋ ਨਿਤ ਪ੍ਰਾਣੀ ਨਾਮ ਬਿਹੂਣ ਤ੍ਰਿਗ ਦੇਹ ਬਿਗਾਨੀ ਰਹਾਉ ਨਾਮ ਬਿਨਾ ਨਾਹੀ ਮੁਖ ਭਾਗ ਭਰਤ ਬਿਹੂਣ ਕਾਂ ਸੁਹਾਗ ਨਾਮ ਵਿਸਾਰ ਲੱਗੈ ਅਨਸਵਾਏ ਤਾਂ ਕਿ ਆਸਨ ਪੂਜੈ ਕਾਏ ਕਰ ਕਿਰਪਾ ਪ੍ਰਭ ਆਪਣੀ ਦਾਤ ਨਾਨਕ ਨਾਮ ਜਪੈ ਦਿਨ ਰਾਤ ਗੌੜੀ ਮਹੱਲਾ ਪੰਜਵਾਂ ਤੂੰ ਸਮਰਾ ਤੂੰ ਹੈ ਮੇਰਾ ਸਵਾਮੀ ਸਭ ਕੇ ਤੁਮ ਤੇ ਤੂੰ ਅੰਤਰ ਜਾਮੀ ਪਾਰ ਬ੍ਰਹਮ ਪੂਰਨ ਜਨ ਓਟ ਤੇਰੀ ਸਰਣ ਉਦਰੈ ਜਨ ਕੋਟ ਰਹਾਓ ਜੇਤੇ ਜੀ ਤੇਤੇ ਸਭ ਤੇਰੇ ਤੁਮਰੀ ਕਿਰਪਾ ਤੇ ਸੂਖ ਹਨੇਰੇ

ਤਾਂ ਕਦਰ ਸਪਾਈ ਅਵਡ ਭਾਗੀ ਜਾਂ ਕੀ ਰਾਮ ਨਾਮ ਲਿਵ ਲਾਗੀ ਜਾਂ ਕਰ ਵਸਿਆ ਮਨ ਮਾਹੀ ਤਾਂ ਕੋ ਦੁੱਖ ਸੁਪਨਾ ਪੀ ਨਾਹੀ ਰਹਾਓ ਸਰਵ ਨਿਦਾਨ ਰਾਖੇ ਜਨ ਮਾਹੇ ਤਾਂ ਕਹਿ ਸੰਕ ਕਲਿਵਕ ਦੁੱਖ ਜਾਹੇ ਜਨ ਕੀ ਮਹਿਮਾ ਕਥੀ ਨਾ ਜਾਏ ਪਾਰ ਪ੍ਰਭ ਜਨ ਰਹਿ ਸਮਾਏ ਕਰ ਕਿਰਪਾ ਪ੍ਰਭ ਬਿਨੋ ਸੁਨੀ ਜੈ ਦਾਸ ਕੀ ਤੂਰ ਨਾਨਕ ਕੋ ਦੀ ਜੈ ਗੌੜੀ ਮਹੱਲਾ ਪੰਜਵਾਂ ਹਰ ਸਿਮਰਤ ਤੇਰੀ ਜਾਏ ਬੁਲਾਏ ਸਰਬ ਕਲਿਆਣ ਵਸੈ ਮਨ ਆਏ ਭੱਜ ਮਨ ਮੇਰੇ ਏਕੋ ਨਾਮ ਜੀ ਤੇਰੇ ਕਹਿਆ ਵੈ ਕਾਮ ਰਾਓ ਰਹਿਣ ਦਿਨ ਸਗੁਣ ਗਾਓ

ਸਤਿਗੁਰ ਤੇ ਪਾਇਆ ਨਾਮ ਨਿਸ਼ਾਨ, ਹਰ ਸਿਮਰਤ ਪੂਰਨ ਪਦ ਪਾਇਆ, ਸਾਧ ਸੰਗ ਪੈ ਭਰਮ ਮਿਟਾਇਆ, ਜਤ ਕਤ ਦੇਖੋ ਤਤ ਰਹਿ ਸਮਾਏ, ਨਾਨਕ ਦਾ

ਆਓ ਚਰਨ ਕਮਲ ਹਿਰਦੈ ਉਰ ਧਾਰੀ ਮੰਤਰ ਧਨ ਗੁਰ ਪ੍ਰਾਣ ਆਧਾਰੀ ਸਫਲ ਜਨਮ ਹੋਵੇ ਪ੍ਰਵਾਨ ਗੁਰ ਪਾਰ ਬ੍ਰਹਮ ਨਿਕਟ ਕਰ ਜਾਣ ਸੰਤ ਤੁਰ ਪਾਈ ਐ ਵਡਭਾਗੀ ਨਾਨਕ ਗੁਰ ਭੇਟਤ ਹਰਿ ਸਿਉ ਲਿਵਲਾ

ਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡਾ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੇਤਾ ਕੇਵਲ ਚੀਰਾ ਰਹਾਓ ਸਭ ਸੁਰਤੀ ਮਲ ਸੁਰਤ ਕਮਾਈ ਸਭ ਕੀਮਤ ਮਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਨ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਏ ਚੱਲੀ ਹੈ ਦੁੱਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ

ਸਤਿਕਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ ਸਬ ਦੋਤਾ ਗਾਵਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨਹੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆ ਇਹ ਵਡਿਆਈਆ ਕਹਿ ਨਾਨਕ ਸੁਨੋਹੋ ਸੰਤੋਹੋ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤ ਘਰ ਸੁਭਾਗੈ ਸਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨੰਦ ਸੁਨੋਹ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਨੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਬਸ ਉਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੇ ਉੱਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੈ ਜਮਕੇ ਦੂਤ ਨਾਏ ਤੇਰੈ ਛੱਡ ਜਾਹੇ ਭਉ ਜਲ ਬਿਖਮ ਸਗਾਹੋ ਗੁਰ ਸਭ ਦੀ ਪਾਰ ਪਾਹੇ ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸੈਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੈ ਤੁਧ ਆਹੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਨੀ ਸੁਨਣਾ ਗੁਰ ਨਾਉ ਸਤਿਗੁਰ ਸੇਤੀ ਰੱਤਿਆ ਦਿਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਥ ਦੇ ਜਗ ਮਹਤਮ ਕਾਢੀਐ ਵਿਰਲੇ ਕੇ

ਵਿਦਾਰਿਆਨ ਸਾਕਤ ਨਿੰਦਕ ਦੁਸ਼ਟ ਖਿਨ ਮਾਹਿ ਵਿਦਾਰਿਆਨ ਦਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ਜਿਸ ਸਿਮਰਤ ਸੁਖ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Why couldn't you call so? Why couldn't you keep?

0: ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਬਾਈਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਤਸੰਗ ਜੀਓ ਅਤੇ ਪ੍ਰਵਾਨ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚਿਆਂ ਦੇ ਪ੍ਰੋਗਰਾਮ ਜੋ ਮਹੀਨੇ ਦੇ ਲਾਸਟ ਸ਼ੁੱਕਰਵਾਰ ਹੁੰਦੇ ਹਨ ਸ਼ਬਦ ਕੀਰਤਨ ਰਾਹੀਂ ਬੱਚੇ ਸੇਵਾਵਾਂ ਨਿਭਾਉਂਦੇ ਨੇ ਉਹ ਪ੍ਰੋਗਰਾਮ ਅੱਜ ਲਾਸਟ ਸ਼ੁੱਕਰਵਾਰ ਕਰਕੇ ਚੱਲ ਰਹੇ ਨੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੰਗਤ ਨੇ ਬੱਚਿਆਂ ਦੀ ਰਸਨਾ ਤੋਂ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਜਿਨ੍ਹਾਂ ਜਿਨ੍ਹਾਂ ਬੱਚਿਆਂ ਨੇ ਸ਼ਬਦ ਕੀਰਤਨ ਰਾਹੀਂ ਹਾਜ਼ਰੀ ਭਰ ਦਿੱਤੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਬਾਕੀ ਜਿਹੜੇ ਬੱਚੇ ਆਏ ਨੇ ਰਹਿੰਦੇ ਹਨ ਉਹਨਾਂ ਨੂੰ ਬਾਅਦ ਵਿੱਚ ਟਾਈਮ ਦਿੱਤਾ ਜਾਊਗਾ। ਸੋ ਹੁਣ ਆਪਣੇ ਕੋਲ ਵਿਸ਼ੇਸ਼ ਕਰਕੇ ਜੋ ਆਏ ਸਾਲ ਦੀ ਤਰ੍ਹਾਂ ਸੱਚਖੰਡ ਵਾਸੀ ਸ਼੍ਰੀ ਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼ ਬ੍ਰਹਮ ਗਿਆਨੀ ਮਹਾਂਪੁਰਸ਼ ਜਿਨ੍ਹਾਂ ਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਸੀ ਵਿਦੇਸ਼ ਦੀ ਧਰਤੀ 'ਤੇ ਇੰਗਲੈਂਡ ਵਿੱਚ ਹੀ ਉਹਨਾਂ ਨੇ ਆਪਣਾ ਪੰਜ ਭੂਤਕ ਸਰੀਰ ਤਿਆਗਿਆ ਸੀ। ਉਹਨਾਂ ਦੀ ਸਾਲਾਨਾ ਮਿੱਠੀ ਯਾਦ ਬਰਛੀ ਦੇ ਸੰਬੰਧ ਵਿੱਚ ਜੋ ਸਮੂਹ ਰਾੜਾ ਸਾਹਿਬ ਦੀਆਂ ਸੰਗਤਾਂ ਇਲਾਕਾ ਨਿਵਾਸੀਆਂ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਅੱਜ ਪ੍ਰਗਾਸ਼ ਕਰਵਾਏ ਗਏ ਨੇ ਗੁਰੂ ਘਰ ਵਿਖੇ ਜਿਨ੍ਹਾਂ ਦੇ ਪਰਸੋਂ ਨੂੰ ਭੋਗ ਪਾਏ ਜਾਣ, ਇਸੇ ਦੇ ਸੰਬੰਧ ਵਿੱਚ ਵਿਸ਼ੇਸ਼ ਕਰਕੇ ਆਪਣੇ ਕੋਲ ਆਏ ਨੇ ਸ਼੍ਰੀਮਾਨ ਸੰਤ ਬਾਬਾ ਭੋਲਾ ਸਿੰਘ ਜੀ ਨਾਨਕਸਰ ਵਾਲੇ। ਉਹਨਾਂ ਮਹਾਂਪੁਰਖਾਂ ਦੀ ਰਸਨਾ ਤੋਂ ਹੁਣ ਆਪਾਂ ਅੱਜ ਵੀ ਕੱਲ੍ਹ ਸ਼ਾਮ ਨੂੰ ਵੀ ਅਤੇ ਐਤਵਾਰ ਦੇ ਦੁਪਹਿਰ ਦੇ ਦੀਵਾਨਾਂ ਵਿੱਚ ਪ੍ਰਵਚਨ ਸੁਣ ਕੇ ਨਿਹਾਲ ਹੋਈਏ। ਸੋ ਮਹਾਂਪੁਰਖ ਸ਼੍ਰੀਮਾਨ ਬਾਬਾ ਭੋਲਾ ਸਿੰਘ ਜੀ ਹੁਣਾਂ ਅਸੀਂ ਗੁਰਦੁਆਰਾ ਸਾਹਿਬ ਜੀ ਵੱਲੋਂ ਸਾਰੇ ਪ੍ਰਬੰਧਕਾਂ ਵੱਲੋਂ ਸੰਗਤਾਂ ਵੱਲੋਂ ਜੀਓ ਆਇਆਂ ਵੈਲਕਮ ਆਖਦੇ ਹਾਂ। ਸੋ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਵਿੱਚ ਇਹ ਗੁਰਮਤਿ ਸਮਾਗਮ ਮਹਾਂਪੁਰਸ਼ ਸੱਜ ਗਏ ਹਨ ਸਟੇਜ 'ਤੇ ਆ ਉਹਨਾਂ ਦੀ ਰਸਨਾ ਤੋਂ ਆਪਾਂ ਅੱਧੇ ਘੰਟੇ ਵਾਸਤੇ ਪ੍ਰਵਚਨ ਸੁਣੀਏ ਜੀ। ਜਿਹੜੇ ਬੱਚੇ ਰਹਿ ਗਏ ਨੇ ਉਹਨਾਂ ਨੂੰ ਬੇਨਤੀ ਹੈ ਬਾਅਦ ਵਿੱਚ ਆ ਕੇ ਸ਼ਬਦ ਕੀਰਤਨ ਗਾਉਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੋ ਹਮਰੀ ਵਿਦਹੋਤੀ ਮੇਰੇ ਸਤਿਗੁਰਾਂ ਸਾਬਿਤ ਤੁਮਹਾਰ ਜਾਨੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਤਨ ਧਨ ਗੁਰੂ ਨਾਨਕ ਧਨ ਧਨ ਗੁਰੂ ਨਾਨਕ ਜਨ ਕੇਰਾ ਜਿਤ ਮਿਲੀਐ ਚੂਕੇ ਸਭ ਸੋਖ ਸੰਤਾਪੇ ਰਾਜਾਨ ਰਾਜਪਾਨ ਆਨ ਪਾਨ ਦੇ ਵਾਨ ਦੇਵ ਉਪਮਾ ਮਹਾਨ ਖੰਡਾਂ ਬ੍ਰਹਮੰਡਾਂ ਦੇ ਮਾਲਿਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਦੇ ਵਿੱਚ ਕੀਰਤਨ ਦਾ ਰਸ ਮਾਣ ਰਹੀ ਗੁਰੂ ਪਾਤਸ਼ਾਹ ਦੀ ਮਿੱਠੀ ਅਤੇ ਨਿੱਕੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਵਡਭਾਗੇ ਹਾਂ ਆਪਾਂ ਜਿਨ੍ਹਾਂ ਬੱਚਿਆਂ ਦੇ ਉੱਪਰ ਗੁਰੂ ਸਾਹਿਬ ਨੇ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ ਉਹ ਰਸ ਭਿੰਨੜਾ ਮਨੋਹਰ ਕੀਰਤਨ ਆਪ ਜੀ ਨੂੰ ਸਰਵਣ ਕਰਾ ਰਹੇ ਸਨ ਅਤੇ ਆਪ ਜੀ ਬਾਣੀ ਦੀ ਨਾਲ ਇਕਾਗਰ ਹੋ ਕੇ ਗੁਰੂ ਦੀ ਗੋਦ ਦਾ ਨਿੱਕ ਮਾਣ ਰਹੇ ਹੋਂ। ਦਾਸ ਨੇ ਤਾਂ ਬੇਨਤੀ ਕੀਤੀ ਸੀ ਬੱਚੇ ਬੜਾ ਸੋਹਣਾ ਕੀਰਤਨ ਕਰ ਰਹੇ ਹਨ ਕਿ ਉਹਨਾਂ ਦੀ ਜੋ ਗੁਰਮੁਖ ਪਿਆਰਿਆਂ ਨੇ ਸੈਕਟਰੀ ਸਾਹਿਬ ਜੀ ਨੇ ਦੱਸਿਆ ਕਿ ਮਹੀਨੇ ਦੇ ਅਖੀਰਲੇ ਸ਼ੁੱਕਰਵਾਰ ਬੱਚੇ ਕੀਰਤਨ ਕਰਦੇ ਹਨ ਪਰ ਜਿਵੇਂ ਪ੍ਰਬੰਧਕ ਜਨਾਂ ਦਾ ਗੁਰਮੁਖ ਪਿਆਰਿਆਂ ਦਾ ਜਿਨ੍ਹਾਂ ਨੇ ਸਾਰਾ ਮਹਾਨ ਸਮਾਗਮ ਪਰਮ ਪਿਆਰੇ ਸਤਿਕਾਰਯੋਗ ਦਰਗਾਹ ਦੇ ਵਿੱਚ ਗੁਰੂ ਸਾਹਿਬ ਨੂੰ ਪ੍ਰਵਾਨ ਚੜ੍ਹੇ ਮਹਾਂਪੁਰਸ਼ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਉਹਨਾਂ ਦੀ ਬਰਸੀ ਦੀ ਯਾਦ ਵਿੱਚ ਆਪਾਂ ਸਾਰੇ ਇਕੱਤਰ ਹੋਏ ਹਾਂ। ਦਾਸ ਕੁਛ ਸਮੇਂ ਦੇ ਵਾਸਤੇ ਹੁਕਮ ਨੂੰ ਸਿਰ ਮੱਥੇ 'ਤੇ ਮੰਨਦਾ ਹੋਇਆ ਆਪ ਜੀ ਦੇ ਨਾਲ ਬਾਣੀ ਦੀ ਵਿਚਾਰ ਦੀ ਸਾਂਝ ਪਾਵੇ, ਮਹਾਂਪੁਰਸ਼ਾਂ ਦੇ ਜੀਵਨ ਦੇ ਕੁਛ ਤੱਤ ਆਪਾਂ ਆਪਸ ਦੇ ਵਿੱਚ ਸਾਂਝ ਪਾਈਏ। ਉਸ ਤੋਂ ਪਹਿਲਾਂ ਮੇਰੇ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਬਖਸ਼ਿਸ਼ ਦੇ ਵਿੱਚ ਮਿਲੀ ਹੋਈ ਫਤਿਹ, ਸਾਰ ਹੀ ਗੱਜ ਵੱਜ ਕੇ ਬੁਲੰਦ ਕਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜਦੋਂ ਬੱਚੇ ਕੀਰਤਨ ਕਰ ਰਹੇ ਸਨ ਤਾਂ ਦਾਸ ਦੇ ਅੰਦਰ ਵਿਚਾਰ ਚੱਲ ਰਿਹਾ ਸੀ ਕਿ ਵਡਭਾਗੇ ਹਨ ਉਹ ਮਾਂ ਬਾਪ ਕਿ ਅੱਜ ਦੇ ਕਲਯੁੱਗ ਦੇ ਭਿਆਨਕ ਸਮੇਂ ਦੇ ਅੰਦਰ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਕਲਯੁੱਗਮੈਂ ਕੀਰਤਨ ਪ੍ਰਦਾਨਾ ਗੁਰਮੁਖ ਜਪੀਏ ਲਾਏ ਧਿਆਨਾਂ ਦੇ ਮਾਰਗ ਦੇ ਉੱਪਰ ਚੱਲਿਆ ਹੈ। ਬੱਚਿਆਂ ਦੇ ਆਪਣੇ ਵੀ ਪੂਰਬਲੇ ਸੰਸਕਾਰ ਹੁੰਦੇ ਹਨ, ਪਰ ਧਰਮ ਇਹ ਮੰਨਦਾ ਹੈ ਕਿ ਸਭ ਤੋਂ ਵੱਡੀ ਦੇਣ ਮਾਂ ਬਾਪ ਦੀ ਹੁੰਦੀ ਹੈ। ਕੱਲ੍ਹ ਗੁਰਮੁਖ ਪਿਆਰਿਆਂ ਦੇ ਘਰ ਸਰਦਾਰ ਮਹਿੰਦਰ ਸਿੰਘ ਦੇ ਘਰ ਸ਼ਾਮ ਦਾ ਰਹਿਰਾ ਸਾਹਿਬ ਜੀ ਦਾ ਪਾਠ ਕੀਤਾ, ਉੱਥੇ ਵੀ ਉਹਨਾਂ ਦੀਆਂ ਪੋਤੀਆਂ ਨੇ ਸ਼ਬਦ ਸਰਵਣ ਕਰਾਏ ਅਤੇ ਦਾਸ ਨੇ ਗੁਰੂ ਸਾਹਿਬ ਦੇ ਬਚਨਾਂ ਮੁਤਾਬਕ ਕਿਹਾ ਕਿ ਗੁਰੂ ਸਾਹਿਬ ਨੇ ਕਿਹਾ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ, ਪਰਮੇਸ਼ਵਰਾ। ਸਭ ਤੋਂ ਪਹਿਲਾ ਅਸਥਾਨ ਗੁਰੂ ਸਾਹਿਬ ਨੇ ਮਾਂ ਨੂੰ ਦਿੱਤਾ, ਕਿਉਂਕਿ ਫਰੀਦ ਜੀ ਜਦੋਂ ਛੋਟੇ ਸਨ ਇਤਿਹਾਸ ਕਹਿੰਦਾ ਅਤੇ ਮਾਂ ਕਿਹਾ ਕਰਦੀ ਸੀ ਕਿ ਬੇਟਾ ਤੂੰ ਨਾਮ ਜਪਿਆ ਕਰ, ਅਤੇ ਜਦੋਂ ਫਰੀਦ ਨੂੰ ਮਾਂ ਕਹਿੰਦੀ ਕਿ ਨਾਮ ਜਪਿਆ ਕਰ ਅਤੇ ਉਹ ਕਹਿੰਦਾ ਮਾਂ ਕੀ ਮਿਲੇਗਾ, ਅਤੇ ਹਰ ਮਾਂ ਨੂੰ ਪਤਾ ਹੁੰਦਾ ਕਿ ਬੱਚੇ ਦਾ ਲਗਾਓ ਕਿਹੜੀ ਚੀਜ਼ ਦੇ ਨਾਲ ਹੈ। ਅਤੇ ਉਹਨੇ ਦੇਖ ਲਿਆ ਕਿ ਫਰੀਦ ਦਾ ਜਿਹੜਾ ਲਗਾਓ ਹੈ ਮਿੱਠੇ ਨਾਲ ਹੈ, ਹਰ ਬੱਚੇ ਦਾ ਹੁੰਦਾ, ਅਤੇ ਉਹ ਕਹਿਣ ਲੱਗੀ ਬੇਟਾ ਸ਼ੱਕਰ ਮਿਲੇਗੀ। ਕਹਿੰਦੇ ਫਰੀਦ ਜੀ ਸਤ ਵਚਨ ਕਹਿ ਕੇ ਮਾਂ ਦੇ ਉਪਦੇਸ਼ ਦੇ ਮੁਤਾਬਕ ਮਾਂ ਸੁਬਾਹ ਉਠਾ ਦਿੰਦੀ, ਮਸੱਲਾ ਵਿਛਾ ਦਿੰਦੀ, ਫਰੀਦ ਜੀ ਨਾਮ ਜਪਦੇ, ਪਰ ਮਾਂ ਕੀ ਕਰਦੀ ਕਿ ਪੁੜੀ ਦੇ ਵਿੱਚ ਸ਼ੱਕਰ ਬੰਨਦੀ, ਅਤੇ ਜਦੋਂ ਫਰੀਦ ਜੀ ਰੱਬ ਦਾ ਨਾਮ ਜਪ ਰਹੇ ਹੁੰਦੇ ਪਿੱਛੋਂ ਜਾ ਕੇ ਮਸੱਲੇ ਦੇ ਥੱਲੇ ਸ਼ੱਕਰ ਖਾਂਦੀ। ਫਰੀਦ ਜੀ ਉੱਠਦੇ, ਦੇਖਦੇ ਸ਼ੱਕਰ ਪਈ ਹੈ, ਸ਼ੱਕਰ ਚੁੱਕਦੇ, ਪੁੜੀ ਖੋਲ੍ਹਦੇ, ਸ਼ੱਕਰ ਖਾਂਦੇ, ਰੂਟੀਨ ਚੱਲਦੀ ਗਈ। ਅਤੇ ਗਾਥਾ ਕਹਿੰਦੀ ਕਿ ਮਾਂ ਨੇ ਆਪਣੇ ਆਪ ਨੂੰ ਇੰਨਾ ਪ੍ਰਪੇਅਰ ਕੀਤਾ ਹੋਇਆ ਸੀ, ਇੰਨਾ ਪ੍ਰਪੇਅਰ ਕੀਤਾ ਸੀ ਕਿ ਸੁਬਾਹ ਉੱਠਣ ਸਾਰ ਸ਼ੱਕਰ ਪੁੜੀ ਦੇ ਵਿੱਚ ਬੰਨਦੀ ਅਤੇ ਆਪਣੀ ਚੁੰਨੀ ਦੇ ਨਾਲ ਬੰਨ ਲੈਂਦੀ ਕਿ ਜਦੋਂ ਫਰੀਦ ਜੀ ਅੱਖਾਂ ਬੰਦ ਕੀਤੀਆਂ ਹੋਣਗੀਆਂ, ਧਿਆਨ 'ਚ ਹੋਣਗੇ, ਥੋੜ੍ਹਾ ਮੈਂ ਪਿੱਛੋਂ ਜਾ ਕੇ ਸ਼ੱਕਰ ਰੱਖੇ ਆਵਾਂਗੀ। ਸਮਾਂ ਬਤੀਤ ਹੁੰਦਾ ਗਿਆ, ਮਾਂ ਨੇ ਲਗਨ ਲਗਾ ਦਿੱਤੀ, ਪਰ ਅੱਜ ਹੋਇਆ ਕਿ ਮਾਂ ਨੇ ਪੁੜੀ ਤਾਂ ਚੁੰਨੀ ਦੇ ਪੱਲੇ ਨਾਲ ਬੰਨ ਲਈ, ਪਰ ਅੱਜ ਕੰਮ ਵਿੱਚ ਇੰਨਾ ਰੁੱਝ ਗਈ ਕਿਉਂਕਿ ਜੋ ਮਾਂ ਨੇ ਉਪਦੇਸ਼ ਦਿੱਤਾ ਸੀ, ਜੋ ਫਰੀਦ ਜੀ ਦੀ ਲਗਨ ਸੀ, ਜੋ ਪੂਰਬਲੇ ਕਰਮ ਸਨ, ਉਹ ਵੀ ਅੰਕੁਰਿਤ ਹੋਣੇ ਸਨ। ਕਹਿੰਦੇ ਅੱਜ ਮਾਂ ਸ਼ੱਕਰ ਰੱਖਣਾ ਭੁੱਲ ਗਈ, ਅਤੇ ਅੱਜ ਜਦੋਂ ਮਾਂ ਸ਼ੱਕਰ ਰੱਖਣਾ ਭੁੱਲੀ ਤਾਂ ਉਸ ਮਾਤਾ ਨੂੰ ਚਿੰਤਾ ਹੋਈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਪ, ਤੂੰ ਮੇਰਾ ਭਰਾਤਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਇੱਕ ਬੜੇ ਸੋਹਣੇ ਬਚਨ ਹਨ, ਕਹਿੰਦੇ ਸਿੱਖਾ, ਗੁਰੂ ਅਤੇ ਪਰਮਾਤਮਾ ਕਰੋੜਾਂ ਕਦਮ ਤੇਰੇ ਵਾਲੇ ਪਾਸੇ ਨੂੰ ਚੱਲ ਪਵੇਗਾ, ਪਰ ਉਸ ਤੋਂ ਪਹਿਲਾਂ ਸ਼ਰਤ ਇਹ ਹੈ ਕਿ ਤੈਨੂੰ ਚੱਲਣਾ ਪਵੇਗਾ। ਹੁਣ ਫਰੀਦ ਜੀ ਚੱਲੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਕਹਿੰਦੇ ਜਦੋਂ ਅੱਜ ਫਰੀਦ ਜੀ ਉੱਠੇ ਅਤੇ ਮਸੱਲੇ ਦੇ ਥੱਲੇ ਜਾ ਕੇ ਦੇਖਿਆ, ਅੱਜ ਉਸ ਰੱਬ ਨੂੰ ਚਿੰਤਾ ਹੋਈ ਅਤੇ ਰੱਬ ਨੇ ਆਪਣੀ ਰਹਿਮਤ ਬਖਸ਼ਿਸ਼ ਦੇ ਨਾਲ ਉਵੇਂ ਹੀ ਪੁੜੀ ਫਰੀਦ ਜੀ ਜਿਸ ਮਸੱਲੇ 'ਤੇ ਬੈਠੇ ਸਨ ਉਹਦੇ ਥੱਲੇ ਰੱਖ ਦਿੱਤੀ, ਅਤੇ ਫਰੀਦ ਜੀ ਉੱਠੇ, ਪੁੜੀ ਕੱਢੀ, ਖਾਧੀ ਅਤੇ ਬੜੇ ਪ੍ਰਸੰਨ ਹਨ, ਕਿਉਂਕਿ ਅੱਜ ਜਿਹੜੀ ਸ਼ੱਕਰ ਖਾਧੀ ਸੀ ਉਹਦਾ ਕੁਛ ਸਵਾਦ ਹੀ ਵੱਖਰਾ ਸੀ। ਦਾਸ ਸਾਹਿਬ ਜੀ ਨੂੰ ਬੇਨਤੀ ਕਰੇ, ਪਦਾਰਥਾਂ ਦੇ ਵਿੱਚ ਵੀ ਰਸ ਹੈ, ਪਰ ਜਿਹੜਾ ਪਰਮਾਤਮਾ ਦੇ ਨਾਮ ਦਾ ਰਸ ਹੈ, ਜਦੋਂ ਬੰਦੇ ਨੂੰ ਉਹ ਰਸ ਆਉਂਦਾ ਤਾਂ ਇਸ ਸੰਸਾਰ ਦੇ ਸਾਰੇ ਰਸ ਬੜੇ ਛੋਟੇ ਲੱਗਦੇ ਹਨ, ਬੜੇ ਨਿੱਕੇ ਲੱਗਦੇ ਹਨ। ਫਰੀਦ ਜੀ ਨੂੰ ਰਸ ਆਇਆ। ਪਰ ਕਹਿੰਦੇ ਉੱਧਰੋਂ ਮਾਂ ਨੇ ਦੇਖ ਲਿਆ ਕਿ ਫਰੀਦ ਜੀ ਉੱਠ ਗਏ ਹਨ। ਕਹਿੰਦੇ ਮਾਂ ਦੌੜੀ ਦੌੜੀ ਆਈ ਅਤੇ ਕਹਿਣ ਲੱਗੀ, ਬੇਟਾ ਅੱਜ ਰੱਬ ਨੂੰ ਬੜੀ ਜਲਦੀ ਸੀ, ਰੱਬ ਬਾਹਰ ਹੀ ਮੈਨੂੰ ਸ਼ੱਕਰ ਦੀ ਪੁੜੀ ਪਕੜਾ ਕੇ ਚਲਾ ਗਿਆ ਕਿ ਫਰੀਦ ਜੀ ਨੂੰ ਦੇ ਦਿਓ, ਆਹ ਪਕੜ ਸ਼ੱਕਰ। ਕਹਿੰਦੇ ਜਦੋਂ ਫਰੀਦ ਜੀ ਦੇ ਸਾਹਮਣੇ ਮਾਂ ਨੇ ਪੁੜੀ ਕੀਤੀ ਅਤੇ ਫਰੀਦ ਦੀਆਂ ਅੱਖਾਂ 'ਚ ਜਲ ਆ ਗਿਆ। ਕਹਿੰਦਾ ਮਾਂ ਮੈਨੂੰ ਨਹੀਂ ਪਤਾ ਕਿ ਰੋਜ਼ ਤੂੰ ਸ਼ੱਕਰ ਰੱਖਦੀ ਆ। ਮਾਂ ਪਰ ਇੱਕ ਗੱਲ ਦਾ ਧਿਆਨ ਰੱਖੀ, ਅੱਜ ਜਿਹੜੀ ਮੈਂ ਸ਼ੱਕਰ ਖਾਧੀ ਨਾ, ਉਹ ਜਿਹੜੀ ਸ਼ੱਕਰ ਮੈਂ ਰੋਜ਼ ਖਾਂਦਾ ਆਇਆ, ਜਦੋਂ ਤੂੰ ਮੈਨੂੰ ਕਹਿੰਦੀ ਸੀ, ਉਠਾਉਂਦੀ ਸੀ, ਬੈਠ ਜਾਂਦਾ ਸੀ, ਮੈਂ ਨਾਮ ਜਪਦਾ ਸੀ, ਜਿਹੜੀ ਸ਼ੱਕਰ ਮੈਂ ਰੋਜ਼ ਅੱਜ ਤੋਂ ਪਹਿਲਾਂ ਖਾਂਦਾ ਆਇਆ, ਉਹਦੇ ਵਿੱਚ ਉਹ ਰਸ ਨਹੀਂ ਸੀ ਜਿਹੜਾ ਅੱਜ ਦੀ ਸ਼ੱਕਰ ਦੇ ਵਿੱਚੋਂ ਰਸ ਆਇਆ ਹੈ। ਤਾਂ ਹੀ ਫਰੀਦ ਜੀ ਨੇ ਵੱਡੇ ਹੋ ਕੇ ਫਿਰ ਆਪਣੇ ਬਚਨਾਂ 'ਚ ਕਿਹਾ, ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਕਹਿੰਦੇ ਸਭ ਵਸਤੂ ਮਿੱਠੀਆਂ ਪਰ ਰੱਬ ਨਾ ਪੁੱਜਣ ਦੁੱਧ। ਕਹਿੰਦੇ ਇਹਨਾਂ 'ਚੋਂ ਵੀ ਰਸ ਹੈ, ਮਿਠਾਸ ਹੈ, ਪਰ ਜਿਹੜੀ ਪਰਮਾਤਮਾ ਦੇ ਨਾਮ ਦੇ ਵਿੱਚੋਂ ਰਸ ਆਉਂਦੀ ਹੈ। ਦੂਜੀ ਕਥਾ ਮੈਂ ਆਪ ਜੀ ਨੂੰ ਕਹਾਂ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬੜਾ ਸੋਹਣਾ ਪ੍ਰਸੰਗ ਲਿਖਿਆ, ਧਰੂ ਹੱਸਦਾ ਕਰ ਆਇਆ, ਕਰ ਪਿਆਰ ਪਿਓ ਕੁੱਛੜ ਲੀਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰਈ ਕੀਤਾ, ਡਿੱਡੋ ਲਿੱਕਾ ਮਾਂ ਪੁੱਛੇ ਤੂੰ ਸੁਆਣੀ ਹੈ ਕਿ ਸਰੀਤਾ, ਸੁਆਣੀ ਹਾਂ ਮੈਂ ਜਨਮ ਦੀ ਨਾਮ ਨਾ ਭਗਤੀ ਕਰਮ ਦ੍ਰਿੜੀਤਾ, ਕਿਸ ਉੱਦਮ 'ਤੇ ਰਾਜ ਮਿਲੇ ਸ਼ਤਰੂ 'ਤੇ ਸਭ ਹੋਵਨ ਮੀਤਾ, ਪਰਮੇਸ਼ਰ ਅਰਾਧੀਏ ਜਿੱਦੋਂ ਹੋਈਏ ਪਤਤ ਪੁਨੀਤਾ, ਬਾਹਰ ਚੱਲਿਆ ਕਰਨ ਤਪ ਮਨ ਬੈਰਾਗੀ ਹੋਏ ਅਤੀਤਾ, ਨਾਰਦ ਮੁਨ ਉਪਦੇਸਿਆ ਨਾਮ ਨਿਦਾਨ ਅਮਿਓ ਰਸ ਪੀਤਾ। ਅਤੇ ਭਾਈ ਸਾਹਿਬ ਜੀ ਕਹਿੰਦੇ ਹਨ, ਗੁਰਮੁਖ ਹਾਰ ਚਲੇ ਜਗ ਜੀਤਾ। ਇਹਦੇ ਵਿੱਚ ਧਰੂ ਦੀ ਗਾਥਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਅੰਕਿਤ ਕੀਤੀ ਹੈ। ਅਤੇ ਗਾਥਾ ਕਹਿੰਦੀ ਕਿ ਜਦੋਂ ਧਰੂ ਜੀ ਛੋਟੇ ਸਨ, 5-7 ਸਾਲ ਦੇ, ਕਹਿੰਦੇ ਹੱਸਦੇ ਹੱਸਦੇ ਆਪਣੇ ਕਜ਼ਨ ਭਰਾਵਾਂ ਨਾਲ, ਕਿਉਂਕਿ ਪਿਓ ਰਾਜਾ ਸੀ, ਜਿਵੇਂ ਰਾਜੇ ਦੀਆਂ 2-2, 4-4 ਸ਼ਾਦੀਆਂ, ਕਹਿੰਦੇ ਆਪਣੇ ਕਜ਼ਨ ਭਰਾਵਾਂ ਨਾਲ ਹੱਸਦੇ ਖੇਡਦੇ ਆਏ ਅਤੇ ਆ ਕੇ ਪਿਓ ਦੀ ਗੋਦੀ 'ਚ ਬਹਿ ਗਏ। ਧਰੂ ਹੱਸਦਾ ਕਰ ਆਇਆ, ਕਰ ਪਿਆਰ ਪਿਓ ਕੁੱਛੜ ਲੀਤਾ, ਜਾਂ ਪਿਓ ਨੇ ਕੁੱਛੜ ਦੇ ਵਿੱਚ ਲੈ ਲਿਆ, ਪਿਆਰ ਕੀਤਾ। ਕਹਿੰਦੇ ਓਨੀ ਦੇਰ ਨੂੰ ਪਤਾ ਕੀ ਹੋਏ, ਛੋਟੀ ਮਾਂ ਆ ਗਈ। ਗਾਥਾ ਦੇ ਵਿੱਚ ਲਿਖਿਆ ਉਹਦਾ ਨਾਮ ਸੁਰੀਚੀ ਸੀ। ਕਹਿੰਦੇ ਜਦੋਂ ਉਹ ਆਈ, ਉਹਨੇ ਧਰੂ ਨੂੰ ਬਾਂਹ ਤੋਂ ਪਕੜਿਆ ਅਤੇ ਕੁਛ ਅਪਸ਼ਬਦ ਕਹੇ ਅਤੇ ਮੂੰਹ 'ਤੇ ਥੱਪੜ ਮਾਰਿਆ ਅਤੇ ਇਹ ਲਫ਼ਜ਼ ਕਹਿ ਕੇ, ਧਰੂ ਜੇਕਰ ਪਿਓ ਦੀ ਗੋਦ ਦਾ ਸੁੱਖ ਮਾਣਨਾ ਸੀ ਫਿਰ ਮੇਰੇ ਪੇਟ ਤੋਂ ਜਨਮ ਲੈਣਾ ਸੀ। ਕਹਿੰਦੇ ਜਦੋਂ ਧਰੂ ਦੇ ਥੱਪੜ ਵੱਜਿਆ, ਭਾਈ ਸਾਹਿਬ ਜੀ ਕਹਿੰਦੇ, ਡਿੱਡੋ ਲਿੱਕਾ ਮਾਂ ਪੁੱਛੇ ਤੂੰ ਸੁਆਣੀ ਹੈ ਕਿ ਸਰੀਤਾ। ਕਹਿੰਦੇ 5 ਸਾਲ ਦਾ ਧਰੂ ਰੋਂਦਾ ਰੋਂਦਾ ਆਪਣੀ ਮਾਂ ਦੇ ਕੋਲ ਚਲਾ ਗਿਆ ਅਤੇ ਜਾ ਕੇ ਉਹਨੇ ਇੱਕ ਸਵਾਲ ਖੜਾ ਕਰ ਦਿੱਤਾ, ਮੈਂ ਬੇਨਤੀ ਕਰਾਂ। ਸਵਾਲ ਉਹਨੇ ਪਤਾ ਕੀ ਖੜਾ ਕੀਤਾ, ਕਹਿੰਦਾ ਮਾਂ ਮੈਨੂੰ ਅੱਜ ਇਸ ਗੱਲ ਦਾ ਜਵਾਬ ਦੇ ਕਿ ਤੂੰ ਇਸ ਘਰ ਦੀ ਰਾਣੀ ਹੈ ਕਿ ਨੁਕਰਾਣੀ ਹੈ। ਹੁਣ 5-7 ਸਾਲ ਦੇ ਬੱਚੇ ਨੇ ਜਦੋਂ ਇਹ ਸਵਾਲ ਖੜਾ ਕੀਤਾ ਤਾਂ ਮਾਂ ਦੇ ਪੈਰਾਂ ਥੱਲਿਓਂ ਮਿੱਟੀ ਨਿਕਲ ਗਈ ਕਿ ਇੰਨਾ ਛੋਟਾ ਬੱਚਾ ਮੇਰੇ 'ਤੇ ਸਵਾਲ ਕਰ ਰਿਹਾ ਕਿ ਤੂੰ ਸੁਆਣੀ ਹੈ ਕਿ ਸਰੀਤਾ, ਤੂੰ ਰਾਣੀ ਹੈ ਕਿ ਨੌਕਰਾਣੀ ਹੈ। ਅਤੇ ਕਹਿੰਦੇ ਮਾਂ ਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਉਹਨੇ ਜੋ ਜਵਾਬ ਦਿੱਤਾ, ਭਾਈ ਸਾਹਿਬ ਜੀ ਕਹਿੰਦੇ ਉਹਨੇ ਕਿਹਾ, ਸੁਆਣੀ ਹਾਂ ਮੈਂ ਜਨਮ ਦੀ। ਉਹ ਕਹਿੰਦੇ ਜਨਮ ਤੋਂ ਮੈਂ ਰਾਣੀ, ਕਿਉਂਕਿ ਤੇਰੇ ਨਾਨੇ ਰਾਜੇ, ਤੇਰੇ ਮਾਮੇ ਰਾਜੇ, ਤੇਰਾ ਪਿਤਾ ਉਤਥਾਨ ਪਾਤ ਰਾਜਾ ਮੈਨੂੰ ਵਿਆਹ ਕੇ ਲਿਆਇਆ, ਇਸ ਕਰਕੇ ਮੈਂ ਜਨਮ ਤੋਂ ਰਾਣੀ। ਉਹ ਕਹਿੰਦੇ ਫਿਰ ਮਾਂ ਇਹ ਦੁਰਦਸ਼ਾ ਕਿਉਂ ਹੋ ਰਹੀ ਆ? ਮਾਂ ਮੈਂ ਦੇਖਿਆ ਕਿ ਜਿਹੜਾ ਛੋਟੀ ਮਾਂ ਨੂੰ ਸਤਿਕਾਰ ਮਿਲਦਾ ਹੈ, ਜਾਂ ਜਿਨ੍ਹਾਂ ਨੇ ਉਹਦੇ ਪੇਟ ਤੋਂ ਜਨਮ ਲਿਆ ਉਹਦੇ ਨੂੰ ਬੱਚਿਆਂ ਨੂੰ ਸਤਿਕਾਰ ਮਿਲਦਾ, ਮੇਰੇ ਭੈਣ ਭਰਾਵਾਂ ਨੂੰ ਉਹ ਸਤਿਕਾਰ ਨਾ ਮੈਨੂੰ ਮਿਲਦਾ, ਇਸ ਘਰ 'ਚ ਨਾ ਤੈਨੂੰ ਮਿਲਦਾ। ਮੈਂ ਬੇਨਤੀ ਕਰਾਂ, ਮਾਂ ਬੜੇ ਜਵਾਬ ਦੇ ਸਕਦੀ ਸੀ, ਮਾਂ ਕਹਿ ਸਕਦੇ ਸੀਗੇ, ਛੋਟੀ ਮਾਂ ਨੇ ਤੇਰੀ ਨੇ ਤੇਰੇ ਬਾਪ ਨੂੰ ਝਾਂਸੇ 'ਚ ਫਸਾਇਆ ਹੋਇਆ, ਉਹ ਬੜੀ ਚੰਚਲ ਬਿਰਤੀ ਦੀ ਆ, ਇਸ ਤਰ੍ਹਾਂ ਤੇਰਾ ਪਿਓ ਉਹਦੇ ਕਹਿਣੇ ਦੇ ਵਿੱਚ ਫਲਾਂਡਮ ਕਰਨਾ। ਪਰ ਮਾਂ ਨੇ ਧਰੂ ਨੂੰ ਇੱਕੋ ਜਵਾਬ ਦਿੱਤਾ। ਜਦੋਂ ਉਹਨੇ ਪੁੱਛਿਆ ਕਿ ਮਾਂ ਇਹ ਦੁਰਦਸ਼ਾ ਕਿਉਂ ਆ, ਮਾਂ ਨੇ ਜਵਾਬ ਦਿੱਤਾ, ਕਹਿੰਦੇ ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਕਹਿੰਦੇ ਬੇਟਾ ਮੈਨੂੰ ਲੱਗਦਾ ਕਿ ਮੈਂ ਵੀ ਰੱਬ ਦਾ ਨਾਮ ਨਹੀਂ ਜਪਿਆ ਅਤੇ ਤੂੰ ਵੀ ਰੱਬ ਦਾ ਨਾਮ ਨਹੀਂ ਜਪੇ, ਇਸ ਕਰਕੇ ਆਪਣੇ ਦੋਨਾਂ ਦੀ ਦੁਰਦਸ਼ਾ ਇਹ ਹੈ। ਹੁਣ ਬੱਚੇ ਦਾ ਅਗਲਾ ਸਵਾਲ ਸੀ, ਕਿਉਂਕਿ ਅਜੇ ਅਧਿਆਤਮ ਦਾ ਤਾਂ ਕੁਛ ਪਤਾ ਨਹੀਂ ਸੀ, ਪਰਮਾਤਮਾ ਦੀ ਪ੍ਰਾਪਤੀ ਦਾ ਕੋਈ ਪਤਾ ਨਹੀਂ ਸੀ, ਮੋਕਸ਼ ਦਾ ਕੁਛ ਪਤਾ ਹੀ ਨਹੀਂ ਸੀਗਾ। ਅਤੇ ਉਹਨੇ ਅਗਲਾ ਸਵਾਲ ਖੜਾ ਕਰ ਦਿੱਤਾ ਕਿ ਮਾਂ ਮੈਨੂੰ ਇੱਕ ਗੱਲ ਦੱਸ, ਜੇ ਅੱਜ ਮੈਨੂੰ ਛੋਟੀ ਮਾਂ ਨੇ ਪਿਓ ਦੀ ਗੋਦ ਵਿੱਚੋਂ ਉਠਾ ਦਿੱਤਾ ਅਤੇ ਕੱਲ੍ਹ ਨੂੰ ਮੈਨੂੰ ਬਾਪ ਦਾ ਰਾਜ ਕੋਈ ਨਹੀਂ ਮਿਲਣ ਵਾਲਾ। ਹੁਣ ਉਹਦਾ ਅਗਲਾ ਸਵਾਲ ਸੀ, ਮਾਂ ਕਿਸ ਉੱਦਮ 'ਤੇ ਰਾਜ ਮਿਲੇ? ਮੈਂ ਆਪ ਜੀ ਨੂੰ ਬੇਨਤੀ ਕਰਾਂ, ਰਾਜ ਦੇ ਜਿਹੜੇ ਅਖਰੀ ਅਰਥ ਹੈ ਨਾ, ਉਹ ਸਿਰਫ ਸੁੱਖ ਹੈ। ਤੇ ਹਰ ਇਨਸਾਨ ਆਪਣੀ ਜਗ੍ਹਾ ਤੇ ਰਾਜਾ ਹੈ। ਆਪਣੇ ਘਰਾਂ ਦੇ ਵਿੱਚ ਆਪਾਂ ਰਹਿੰਦੇ ਹਾਂ, ਜੋ ਸੁੱਖ ਭੋਗਦੇ ਹਾਂ ਆਪਾਂ ਉਹਦੇ ਮੁਤਾਬਕ ਰਾਜੇ ਹੀ ਹਾਂ। ਰਾਜ ਦੇ ਜਿਹੜੇ ਅਖਰੀ ਅਰਥ ਹਨ ਉਹ ਹਨ ਸੁੱਖ, ਕਿਸੇ ਕੋਲ ਜ਼ਿਆਦਾ ਸੁੱਖ ਪੁੰਨਾਂ ਦੇ ਮੁਤਾਬਕ, ਮਿਹਨਤ ਦੇ ਮੁਤਾਬਕ, ਕਿਸੇ ਦੇ ਕੋਲ ਛੋਟਾ ਰਾਜ ਛੋਟਾ ਸੁੱਖ ਆਪਣੇ ਪੁੰਨਾਂ ਅਤੇ ਕਰਮਾਂ ਦੇ ਹਿਸਾਬ ਦੇ ਮੁਤਾਬਕ। ਸਤਸੰਗੀ ਜਨੋ, ਜਦੋਂ ਹੁਣ 5 ਸਾਲ ਦੇ ਬੱਚੇ ਨੇ ਪੁੱਛਿਆ ਮਾਂ ਕਿਸ ਉੱਦਮ 'ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਨ ਮੀਤਾ, ਹੁਣ ਮਾਂ ਨੇ ਹੋਰ ਕੁਛ ਨਹੀਂ ਕਿਹਾ, ਕਹਿੰਦੇ ਬੇਟਾ ਕੁਛ ਨਹੀਂ ਕਰਨ ਦੀ ਲੋੜ, ਪਰਮੇਸ਼ਰ ਅਰਾਧੀਏ ਜਿੱਦੋਂ ਹੋਈਏ ਪਤਤ ਪੁਨੀਤਾ। ਕਹਿੰਦੇ ਬੇਟਾ ਬਸ ਰੱਬ ਦਾ ਨਾਮ ਜਪਣਾ ਤੂੰ ਸ਼ੁਰੂ ਕਰ ਦੇ। ਮੈਂ ਬੇਨਤੀ ਕਰ ਰਿਹਾ ਮਾਂ ਦਾ ਉਪਦੇਸ਼ ਸਤਸੰਗੀ ਜਨੋ। ਕਹਿੰਦੀ ਜਦੋਂ ਮਾਂ ਨੇ ਇਹ ਉਪਦੇਸ਼ ਦਿੱਤਾ ਤੇ ਗਾਥਾ ਕਹਿੰਦੀ ਹੈ ਕਿ ਮਾਂ ਤਾਂ ਉਪਦੇਸ਼ ਦੇ ਕੇ ਸੌਂਗੀ ਰਾਤ ਨੂੰ, ਪਰ ਕਹਿੰਦੇ ਧਰੂ ਦੇ ਮੂੰਹ ਤੇ ਜਿਹੜਾ ਥੱਪੜ ਵੱਜਿਆ ਉਹਨੂੰ ਨੀਂਦ ਨਹੀਂ ਆ ਰਹੀ। ਅਤੇ ਮਹਾਂਪੁਰਸ਼ਾਂ ਦਾ ਕਹਿਣਾ ਹੁੰਦਾ, ਕਹਿੰਦੇ ਸਾਡੇ ਕਿੰਨੇ ਥੱਪੜ ਵੱਜਦੇ ਆ। ਦੱਸ ਜਦੋਂ ਕਥਾ ਇਸ ਮੋੜ 'ਤੇ ਆ ਜਾਵੇ ਮੈਂ ਕਿਹਾ ਕਰਦਾ, ਥੋੜ੍ਹਾ ਸੋਚੋ ਕਿੰਨੇ ਥੱਪੜ ਵੱਜੇ ਆਪਣੇ ਬਚਪਨ 'ਚ, ਮਾਂ ਬਾਪ ਦੇ ਥੱਪੜ ਖਾਧੇ, ਵੱਡੇ ਹੋ ਗਏ ਟੀਚਰਾਂ ਦੇ ਥੱਪੜ ਖਾਧੇ, ਹੋਰ ਵੱਡੇ ਹੋ ਗਏ ਸ਼ਾਦੀ ਹੋ ਗਈ ਪਤੀ ਪਤਨੀ ਨੇ ਆਪਸ 'ਚ ਥੱਪੜ ਖਾਧੇ, ਬਜ਼ੁਰਗ ਹੋ ਗਏ ਤਾਂ ਬੱਚਿਆਂ ਦੇ ਕਈ ਵਾਰੀ ਗੱਲਾਂ ਬਾਤਾਂ ਰਾਹੀਂ ਥੱਪੜ ਖਾਣੇ ਪੈਂਦੇ ਆ। ਪਰ ਸਾਡੇ ਜੀਵਨ ਵਿੱਚ ਉਹ ਜਾਗਰਤ ਨਹੀਂ ਆਉਂਦੀ ਜਿਹੜੇ 5 ਸਾਲ ਦੇ ਉਹਦੇ ਵਿੱਚ ਆ ਗਏ। ਤਾਂ ਹੀ ਤਾਂ ਕਬੀਰ ਜੀ ਨੇ ਆਪਣੇ ਬਚਨਾਂ 'ਚ ਕਿਹਾ, ਕਬੀਰ ਜੀ ਕਹਿੰਦੇ ਰਾਮ ਜਪੋ ਜੀ ਐਸੇ ਐਸੇ, ਧਰੂਵ ਪ੍ਰਹਿਲਾਦ ਜਪਿਓ ਹਰ ਜੈਸੇ, ਕਿਵੇਂ ਕਹਿੰਦੇ ਦੀਨ ਦਿਆਲ ਭਰੋਸੇ ਤੇਰੇ, ਕਹਿੰਦੇ ਉਹਨਾਂ ਨੇ ਤੇਰੇ 'ਤੇ ਉੱਪਰ ਭਰੋਸਾ ਕਰ ਲਿਆ, ਸਭ ਪਰਿਵਾਰ ਚੜਾਇਓ ਬੇੜੇ। ਅਤੇ ਇਸ ਕਰਕੇ ਕਿ ਜਿਹੜਾ ਉਹਨਾਂ ਦੇ ਨਾਲ ਜੁੜੇ ਹੋਏ ਸਨ ਉਹਨਾਂ ਨੂੰ ਵੀ ਉਹ ਦਰਗਾਹ ਦੇ ਵਿੱਚੋਂ ਪਾਰ ਲੰਘਾ ਦਿੱਤਾ। ਕਹਿੰਦੇ ਜਦੋਂ ਮਾਂ ਨੂੰ ਪੁੱਛਿਆ ਉਹਨੇ ਆਖਿਆ ਪਰਮੇਸ਼ਰ ਅਰਾਧੀਏ ਜਿੱਦੂ ਹੋਈਏ ਪਤਤ ਪੁਨੀਤਾ। ਹੁਣ ਕਹਿੰਦੇ ਪਤਾ ਕੀ ਹੋਇਆ, ਮਾਂ ਤਾਂ ਸੌਂ ਗਈ, ਕਹਿੰਦੇ ਰਾਤ ਨੂੰ ਧਰੂਵ ਨੂੰ ਨੀਂਦ ਨਹੀਂ ਆਉਂਦੀ, ਕਹਿੰਦੇ ਉੱਠਿਆ ਮਾਂ ਦੀਆਂ 3 ਪਰਿਕਰਮਾ ਕੀਤੀਆਂ, ਮਾਂ ਦੇ ਚਰਨਾਂ 'ਤੇ ਮੱਥਾ ਟੇਕਿਆ, ਅਤੇ ਭਾਈ ਗੁਰਦਾਸ ਜੀ ਕਹਿੰਦੇ ਬਾਹਰ ਚੱਲਿਆ ਕਰਨ ਤਪ ਮਨ ਬੈਰਾਗੀ ਹੋਏ ਅਤੀਤਾ। ਕਹਿੰਦੇ ਮਨ ਬੈਰਾਗ ਸੰਸਾਰ ਤੋਂ ਉਪਰਾਮ ਹੋ ਗਿਆ। ਦੱਸ ਇੱਥੇ ਇੱਕ ਬੇਨਤੀ ਕਰ ਦੇਵੇ, ਸਹੀ ਮਾਇਨਿਆਂ ਦੇ ਵਿੱਚ ਜਿਹੜੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਆਪਾਂ ਨਾ ਥੋੜ੍ਹੀ ਗਾਥਾ ਉਹਨਾਂ ਦੀ ਵੀ ਕਰਦੇ ਹਾਂ, ਜਿੰਨੀ ਦੇਰ ਤੱਕ ਸੰਸਾਰ ਦੇ ਵੱਲੋਂ ਇਨਸਾਨ ਬੈਰਾਗੀ ਨਹੀਂ ਹੁੰਦਾ ਅਤੇ ਬੈਰਾਗ ਤੋਂ ਬਾਅਦ ਇਹਦਾ ਬੈਰਾਗ ਬਿਰਹਿ ਦੇ ਵਿੱਚ ਨਹੀਂ ਬਦਲਦਾ, ਉਨੀ ਦੇਰ ਤੱਕ ਇਹ ਇਨਸਾਨ ਸਹੀ ਢੰਗ ਨਾਲ ਪਰਮਾਤਮਾ ਦੇ ਮਾਰਗ 'ਤੇ ਵੀ ਨਹੀਂ ਚੱਲ ਸਕਦਾ। ਕਿਉਂ? ਕਿਉਂਕਿ ਅਜੇ ਸੰਸਾਰ ਦੇ ਰਸਾਂ ਦੇ ਵਿੱਚੋਂ ਨਹੀਂ ਆਪਣੇ ਤੋਂ ਨਿਕਲਿਆ ਜਾ ਰਿਹਾ। ਤਾਂ ਜਿੰਨੀ ਦੇਰ ਤੱਕ ਸੰਸਾਰ ਦੇ ਰਸਾਂ ਵਿੱਚੋਂ ਨਹੀਂ ਨਿਕਲਾਂਗੇ ਉਨੀ ਦੇਰ ਤੱਕ ਪਰਮ ਰਸ ਨਹੀਂ ਆਵੇਗਾ, ਪਰਮ ਰਸ ਨਹੀਂ ਆਵੇਗਾ ਤਾਂ ਉਹਦੀ ਨੇੜਤਾ ਪ੍ਰਾਪਤ ਨਹੀਂ ਹੋਵੇਗੀ। ਹੁਣ ਕਹਿੰਦੇ ਭਾਈ ਸਾਹਿਬ ਜੀ ਕਹਿੰਦੇ ਬਾਹਰ ਚੱਲਿਆ ਕਰਨ ਤਪ ਮਨ ਬੈਰਾਗੀ ਹੋਏ ਅਤੀਤਾ। ਕਹਿੰਦੇ ਜਦੋਂ ਚੱਲਿਆ ਹੁਣ ਰੱਬ ਨੂੰ ਚਿੰਤਾ ਹੋਈ ਕਿ ਛੋਟਾ ਜਿਹਾ ਬੱਚਾ, ਮਾਂ ਨੇ ਉਪਦੇਸ਼ ਦਿੱਤਾ ਘਰ ਬਾਰ ਛੱਡ ਕੇ ਅਤੇ ਤੁਰ ਪਿਆ ਰਾਜੇ ਦਾ ਬੇਟਾ, ਅਤੇ ਇਹਨੂੰ ਤਾਂ ਕੁਛ ਵੀ ਨਹੀਂ ਪਤਾ, ਨਾ ਇਹਨੇ ਜੇ ਗੁਰੂ ਧਾਰਨ ਕੀਤਾ, ਨਾ ਨਾਮ ਜਪਣ ਦਾ ਪਤਾ। ਕਹਿੰਦੇ ਹੁਣ ਭਾਈ ਰੱਬ ਨੇ ਪਤਾ ਕੀ ਕੀਤਾ, ਭਾਈ ਸਾਹਿਬ ਜੀ ਕਹਿੰਦੇ ਨਾਰਦ ਮੁਨ ਉਪਦੇਸਿਆ ਨਾਮ ਨਿਦਾਨ ਅਮਿਓ ਰਸ ਪੀਤਾ। ਕਹਿੰਦੇ ਜਦੋਂ ਘਰ ਤੋਂ ਨਿਕਲਿਆ ਜੰਗਲ ਵਿੱਚ ਪਹੁੰਚਿਆ ਤਾਂ ਨਾਰਦ ਮੁਨੀ ਜੀ ਮਿਲ ਗਏ। ਨਾਰਦ ਮੁਨੀ ਜੀ ਨੇ ਦੇਖਿਆ ਕਿ ਅੱਧੀ ਰਾਤ ਨੂੰ ਛੋਟਾ ਜਿਹਾ ਬੱਚਾ, ਉਹਨਾਂ ਨੇ ਉਸ ਬੱਚੇ ਨੂੰ ਰੋਕਿਆ, ਪੁੱਛਦੇ ਤੂੰ ਕੌਣ? ਕਹਿੰਦਾ ਧਰੂ। ਕਹਿੰਦਾ ਕਿਹਦਾ ਬੇਟਾ? ਕਹਿੰਦਾ ਉਤਥਾਨ ਪਾਤੇ ਰਾਜੇ ਦਾ ਬੇਟਾ। ਕਹਿੰਦੇ ਕਿੱਥੇ ਚੱਲਿਆ? ਕਹਿੰਦੇ ਭਗਤੀ ਕਰਨ। ਗਾਥਾ ਕਹਿੰਦੇ ਉੱਥੇ ਨਾਰਦ ਜੀ ਨੇ 2 ਗੱਲਾਂ ਕਹੀਆਂ। ਉਹ ਕਹਿੰਦੇ ਬੇਟਾ ਭਗਤੀ ਕਰਨੀ ਬੜੀ ਔਖੀ ਗੱਲ ਹੈ, ਐਵੇਂ ਸੌਖਾ ਜਿਹਾ ਕੰਮ ਨਹੀਂ ਹੈ। ਅਤੇ ਦੂਜੀ ਗੱਲ ਬੇਟਾ ਕਿ ਤੂੰ ਇਹ ਭਗਤੀ ਕਰਨੀ ਕਾਹਦੇ ਵਾਸਤੇ? ਉਹ ਕਹਿੰਦੇ ਜੀ ਪਿਓ ਦਾ ਰਾਜ ਲੈਣਾ। ਅਤੇ ਕਹਿੰਦੇ ਨਾਰਦ ਮੁਨੀ ਜੀ ਨੇ ਆਖਿਆ ਕਿ ਤੇਰਾ ਪਿਓ ਮੇਰੇ ਕਹਿਣੇ ਦੇ ਵਿੱਚ ਹੈ, ਤੂੰ ਵਾਪਸ ਚੱਲ, ਤੈਨੂੰ ਮੈਂ ਅੱਧਾ ਰਾਜ ਹੁਣੇ ਵਾਪਸ ਦਵਾਉਣਾ। ਕਹਿੰਦੇ ਉੱਥੇ 5 ਸਾਲ ਦੇ ਬੱਚੇ ਦੇ ਵਿੱਚ, ਮੈਂ ਆਪ ਜੀ ਨੂੰ ਇੱਕ ਬੇਨਤੀ ਕਰ ਦੇਵਾਂ, ਕਈਆਂ ਤਾਂ ਬਚਪਨ ਤੋਂ ਬੜੀ ਤੀਖਣ ਬੁੱਧੀ ਹੁੰਦੀ ਹੈ, ਅਸੀਂ ਤੀਖਣ ਬੁੱਧੀ ਉਹਦੀ ਮੰਨਦੇ ਜਿਹੜੇ ਸੰਸਾਰੀ ਸਵਾਲ ਬੱਚੇ ਸਾਡੇ 'ਤੇ ਬੜੇ ਕਰਦੇ ਆ, ਪਰ ਜਿਨ੍ਹਾਂ ਦੀ ਲਗਨ ਪਰਮਾਤਮਾ ਵਾਲੇ ਪਾਸੇ, ਉਹ ਪਰਮਾਤਮਾ ਦੇ ਕੈਸੇ ਸਵਾਲ ਕਰਦੇ ਹਨ। ਅਰਦਾਸ ਪਿਛਲੇ ਦਿਨਾਂ 'ਚ ਕਹਿਲ ਗਿਰੀ ਸੀ, ਜਿਹੜੇ ਘਰ 'ਚ ਦਾਸ ਰੋ ਗਈ, ਛੋਟੀ ਜਿਹੀ ਬੱਚੀ ਸੀ, ਬਿਲਕੁਲ ਛੋਟੀ ਜਿਹੀ, ਸਤਸੰਗੀ ਨੂੰ ਉਹਦੀ ਮਾਂ ਮੈਨੂੰ ਕਹਿੰਦੀ, ਇਹ ਮੈਨੂੰ ਪੁੱਛਦੀ ਹੈ ਜੇ ਰੱਬ ਹੈ ਤਾਂ ਮੈਨੂੰ ਦਿਖਦਾ ਕਿਉਂ ਨਹੀਂ? ਮੈਂ ਬੇਨਤੀ ਕਰਾਂ, ਇਹੋ ਜਿਹੇ ਸਵਾਲ ਸਾਡੇ ਦੇ ਵੀ ਬੱਚੇ ਕਰਦੇ ਆ। ਅਤੇ ਮਾਂ ਨੂੰ ਪੁੱਛਿਆ ਕਿ ਤੂੰ ਉਹਨੂੰ ਕੀ ਜਵਾਬ ਦਿੱਤਾ? ਕਹਿੰਦੀ ਜੀ ਮੇਰੇ ਕੋਲ ਕੋਈ ਜਵਾਬ ਨਹੀਂ ਹੈ। ਮੈਨੂੰ ਕਹਿੰਦੀ ਜੀ ਤੁਸੀਂ ਕੀ ਕਹੋਗੇ? ਮੈਂ ਉਸ ਬੱਚੇ ਨੂੰ ਕੋਲ ਸੱਦਿਆ। ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ ਕਿ ਜਿਹੜੇ ਮਾਂ ਬਾਪ ਦੀ ਲੱਗਣ ਹੈ, ਫਿਰ ਉਸ ਢੰਗ ਨਾਲ ਕਿ ਬੱਚਾ ਕਿਸ ਢੰਗ ਦਾ ਜਵਾਬ ਚਾਹੁੰਦਾ, ਉਹੋ ਜਿਹਾ ਉਹਨੂੰ ਜਵਾਬ ਦਿੰਦੇ ਹਨ। ਮੈਂ ਬੱਚੇ ਨੂੰ ਕੋਲ ਸੱਦਿਆ, ਪਰਫਿਊਮ ਮੇਰੇ ਥੋੜ੍ਹਾ ਲੱਗਿਆ ਸੀ, ਮੈਂ ਬੱਚੇ ਨੂੰ ਕਿਹਾ ਕਿ ਬੇਟਾ ਇਹਨੂੰ ਸੁੰਘ, ਉਹਨੇ ਸੁੰਘਿਆ। ਮੈਂ ਕਿਹਾ ਖੁਸ਼ਬੂ ਆਉਂਦੀ ਹੈ? ਕਹਿੰਦੀ ਹਾਂ। ਮੈਂ ਕਿਹਾ ਦਿਖਦੀ ਹੈ? ਕਹਿੰਦੀ ਨਹੀਂ। ਮੈਂ ਕਿਹਾ ਬੇਟਾ ਬਸ ਜਿਹਨੂੰ ਗੁਰੂ ਸਾਹਿਬ ਨੇ ਬਾਣੀ 'ਚ ਕਿਹਾ, ਮੈਂ ਕੋਈ ਆਪਣੇ ਕੋਲ ਨਹੀਂ ਕਹਿ ਰਿਹਾ, ਜਿਹਨੂੰ ਗੁਰੂ ਸਾਹਿਬ ਨੇ ਬਾਣੀ 'ਚ ਕਿਹਾ, ਪੋਹਪ ਮੱਧ ਜਿਉਂ ਬਸ ਬਸਤਾ ਮੁਕਰਮਾਈ ਜੈਸੇ ਸਚਾਈ। ਜਦੋਂ ਗੁਰੂ ਸਾਹਿਬ ਨੂੰ ਪੁੱਛਿਆ ਕਿ ਜੇਕਰ ਰੱਬ ਹੈ ਤਾਂ ਫਿਰ ਉਹ ਦਿਖਦਾ ਕਿਉਂ ਨਹੀਂ? ਅਤੇ ਗੁਰੂ ਸਾਹਿਬ ਨੇ ਕਹਿੰਦੇ ਪੋਹਪ ਮਦ ਜਿਉਂ ਬਾਸ ਬਸਤਾ, ਕਹਿੰਦੇ ਜਿਵੇਂ ਫੁੱਲ ਦੇ ਵਿੱਚ ਸੁਗੰਧੀ ਕੰਧੇ ਸਮਾਈ ਹੋਈ ਆ, ਅਤੇ ਕਹਿੰਦੇ ਸ਼ੀਸ਼ੇ ਵਿੱਚ ਪਰਛਾਈ ਸਮਾਈ ਹੋਈ ਆ। ਹੁਣ ਜੇਕਰ ਆਪਾਂ ਸ਼ੀਸ਼ੇ 'ਚ ਪਰਛਾਈ ਦੇਖਣੀ ਹੈ ਤਾਂ ਸ਼ੀਸ਼ੇ ਦੇ ਸਨਮੁੱਖ ਹੋਣਾ ਪੈਂਦਾ ਹੈ ਗੁਰਮੁਖਾ। ਜੇਕਰ ਤੂੰ ਰੱਬ ਦੇਖਣਾ ਤਾਂ ਤੈਨੂੰ ਗੁਰੂ ਦੇ ਸਨਮੁੱਖ ਹੋਣਾ ਪਵੇਗਾ। ਗੁਰੂ ਦੇ ਸਨਮੁੱਖ ਹੋਣਾ ਕੀ ਹੈ ਕਿ ਗੁਰੂ ਦੇ ਬਚਨਾਂ ਮੁਤਾਬਕ ਆਪਣਾ ਜੋ ਗੁਰੂ ਕਹਿੰਦਾ ਉਹਦੇ ਮੁਤਾਬਕ ਜੀਵਨ ਬਤੀਤ ਕਰਨਾ ਪਵੇਗਾ। ਕਹਿੰਦੇ ਜਦੋਂ ਕਹਿੰਦੇ ਨਾਰਦ ਜੀ ਨੇ ਆਖਿਆ ਕਿ ਬੇਟਾ ਬੜਾ ਔਖਾ ਵਾਪਸ ਚੱਲ, ਕਹਿੰਦੇ ਉੱਥੇ ਕਹਿੰਦੇ ਧਰੂ ਜੀ ਨੇ ਪਤਾ ਕੀ ਕਿਹਾ? ਕਹਿੰਦੇ ਪਹਿਲੀ ਗੱਲ ਇਹ ਕਹੀ ਜੀ, ਕਹਿੰਦੇ ਤੁਸੀਂ ਨਾਰਦ ਜੀ ਨਹੀਂ ਹੋ ਸਕਦੇ। ਜਦੋਂ ਕਹਿੰਦੇ ਇਹ ਗੱਲ ਕਹੀ, ਨਾਰਦ ਕਹਿੰਦਾ ਵੀ ਬੇਟਾ ਤੂੰ ਕਿਵੇਂ ਇਹ ਗੱਲ ਕਹਿ ਰਿਹਾ ਕਿ ਮੈਂ ਨਾਰਦ? ਕਹਿੰਦਾ ਮੇਰੀ ਮਾਂ ਨੇ ਮੈਨੂੰ ਦੱਸਿਆ ਕਿ ਨਾਰਦ ਮੁਨੀ ਜੀ ਤਾਂ ਰੱਬ ਦੇ ਨਾਲ ਜੋੜਦੇ ਆ ਅਤੇ ਤੁਸੀਂ ਮੈਨੂੰ ਭਗਤੀ ਤੋਂ ਰੋਕ ਰਹੇ ਹੋ, ਇਸ ਵਾਸਤੇ ਮੈਂ ਬੇਨਤੀ ਕਰ ਮਾਂ ਦਾ ਉਪਦੇਸ਼। ਨਾਰਦ ਜੀ ਨੂੰ ਕਹਿੰਦਾ ਤੁਸੀਂ ਨਾਰਦ ਜੀ? ਜਦੋਂ ਕਹਿੰਦੇ ਉਹਨਾਂ ਨੇ ਦੇਖਿਆ ਨਾ ਬੜਾ ਕੌਨਫੀਡੈਂਟਡ ਬੱਚਾ ਹੈ, ਇਹ ਨਹੀਂ ਮੁੜੇਗਾ। ਕਹਿੰਦੇ ਫਿਰ ਉੱਥੇ ਭਾਈ ਸਾਹਿਬ ਜੀ ਕਹਿੰਦੇ ਨਾਰਦ ਮੁਨ ਉਪਦੇਸਿਆ, ਕਹਿੰਦੇ ਉੱਥੇ ਫਿਰ ਨਾਰਦ ਮੁਨੀ ਜੀ ਨੇ ਉਹਨੂੰ ਗੁਰਮੰਤਰ ਦੇ ਦਿੱਤਾ, ਥੋੜ੍ਹਾ ਸਿਮਰਨ ਕਰਨ ਦਾ ਉਹਨੂੰ ਢੰਗ ਦੇ ਦਿੱਤਾ। ਅਤੇ ਭਾਈ ਸਾਹਿਬ ਜੀ ਕਹਿੰਦੇ ਬਾਹਰ ਚੱਲਿਆ ਕਰਨ ਤਪ ਮਨ ਬੈਰਾਗੀ ਹੋਏ ਅਤੀਤਾ, ਨਾਰਦ ਮੁਨ ਉਪਦੇਸਿਆ ਨਾਮ ਨਿਦਾਨ ਅਮਿਓ ਰਸਪੀਤਾ। ਕਹਿੰਦੇ ਆਖਿਰਕਾਰ ਪਤਾ ਕੀ ਹੋਇਆ? ਕਹਿੰਦੇ ਪਿੱਛੋਂ ਰਾਜੇ ਸੱਦਿਆ, ਅਬ ਚੱਲ ਰਾਜ ਕਰੋ ਨਿਤ ਨੀਤਾ। ਕਹਿੰਦੇ ਆਖਿਰਕਾਰ ਜਦੋਂ ਕਹਿੰਦੇ ਫਿਰ ਧਰੂ ਨੇ ਜਾ ਕੇ ਭਗਤੀ ਕੀਤੀ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਗਾਥਾ ਕਹਿੰਦੀ ਹੈ ਜਿਹੜਾ ਆਪਾਂ ਪੜ੍ਹਦੇ ਹਾਂ, ਲੋਕ ਸੁਖੀਏ ਪਰਲੋਕ ਸੁਹੇਲੇ, ਕਿ ਨਾਮ ਜਪ ਕੇ ਲੋਕ ਦੇ ਵੀ ਸੁੱਖ ਮਿਲਦੇ ਆ ਪਰਲੋਕ ਦੇ ਵੀ ਸੁੱਖ ਮਿਲਦੇ ਆ, ਕਿਉਂਕਿ ਗਾਥਾ ਹੈ ਸਤਿਯੁਗ ਦੀ। ਕਹਿੰਦੇ ਉਸ ਤੋਂ ਬਾਅਦ ਜਦੋਂ ਭਗਤੀ ਕਰਕੇ ਮੁੜਿਆ ਨਾ ਸਤਸੰਗ ਨੂੰ, ਆਪਣੇ ਬਾਪ ਦਾ 36,000 ਸਾਲ ਰਾਜ ਧਰੂ ਨੇ ਕੀਤਾ ਸਤਸੰਗੀ ਜਦੋਂ, ਅਤੇ ਉਸਨੂੰ ਮਿਲਿਆ ਕੀ ਜਿਹਨੂੰ ਗੁਰੂ ਸਾਹਿਬ ਨੇ ਬਾਣੀ 'ਚ ਅੰਕਿਤ ਕਰ ਦਿੱਤਾ? ਕਹਿੰਦੇ ਅਟਲ ਪਿਓ ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ। ਅਟਲ ਪਦਵੀ, ਜਿੰਨਾ ਬ੍ਰਹਿਮੰਡ ਹੈ ਜਿੰਨੇ ਗ੍ਰਹਿ ਸਾਰੇ ਚਲਾਏਮਾਨ ਆ, ਇੱਕੋ ਇੱਕ ਗ੍ਰਹਿ ਧਰੂ ਹੈ ਜਿਹਦੇ ਕਿ ਬਾਕੀ ਸਾਰੇ ਗ੍ਰਹਿ ਪਰਿਕਰਮਾ ਕਰਦੇ ਆ, ਜਿੰਨੀ ਸੰਸਾਰ ਦੀ ਕੰਪਾਸ ਚੱਲਦੀ ਹੈ ਉਹ ਧਰੂ ਨੂੰ ਮੁੱਖ ਰੱਖ ਕੇ ਚੱਲਦੀ ਹੈ। ਇਹ ਭਾਈ ਸਾਹਿਬ ਜੀ ਇਹ ਗੁਰੂ ਸਾਹਿਬ ਬਾਣੀ 'ਚ ਕਹਿੰਦੇ, ਕਹਿੰਦੇ ਮਿਲਿਆ ਕੀ ਨਾਮ ਜਪ ਕੇ ਬੰਦਗੀ ਕਰਕੇ, ਕਹਿੰਦੇ ਸੰਸਾਰ ਦੇ ਸੁੱਖ ਵੀ ਮਾਣੇ, ਕਹਿੰਦੇ ਅਟਲ ਪਿਓ ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ, ਉਹ ਪਰਮ ਪਦਵੀ ਨੂੰ ਪ੍ਰਾਪਤ ਹੋ ਗਏ। ਦਸ ਬੇਨਤੀ ਕਰੇ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਇਹ ਸਮਾਗਮ ਮਨਾ ਰਹੇ ਹਾਂ, ਪਰਮ ਪਿਆਰੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ। ਗੁਰੂ ਸਾਹਿਬ ਨੇ ਬੜੇ ਸੋਹਣੇ ਬਚਨ ਆਖੇ ਹਨ, ਕਹਿੰਦੇ ਧੰਨ ਸੁ ਵੰਸ਼, ਧੰਨ ਸੁ ਪਿਤਾ, ਧੰਨ ਸੁ ਮਾਤਾ, ਜਿਨ ਜਨ ਜਣੇ। ਕਹਿੰਦੇ ਜਿਨ੍ਹਾਂ ਨੂੰ ਮਾਂ ਬਾਪ ਵੀ ਧੰਨ ਹਨ, ਉਹ ਵਸ ਵੀ ਧੰਨ ਹੈ। ਵੈਸੇ ਕੁੱਲ ਜਾਤੀ ਦਾ ਸਿੱਖ ਧਰਮ ਦੇ ਵਿੱਚ ਜ਼ਿਆਦਾ ਪ੍ਰੋੜਤਾ ਨਹੀਂ ਹੈ, ਪਰ ਇੱਥੇ ਗੁਰੂ ਸਾਹਿਬ ਨੇ ਕਿਹਾ ਕਿ ਉਹ ਵੰਸ਼ ਵੀ ਧੰਨ ਹੈ, ਕਿਉਂਕਿ ਜ਼ਿਮੀਂਦਾਰਾ ਘਰਾਣੇ ਦੇ ਵਿੱਚ ਪੈਦਾ ਹੋਏ। ਧੰਨ ਸੁ ਵੰਸ਼, ਧੰਨ ਸੁ ਪਿਤਾ। ਪਿਤਾ ਜੀ ਸਤਸੰਗੀ ਜੀ ਨੂੰ ਮੈਂ ਬੇਨਤੀ ਕਰਾਂ, ਜਿਨ੍ਹਾਂ ਦਾ ਜੋ ਕਿ ਕੋਈ ਗਰੀਬ ਕਰਦੇ ਨਹੀਂ ਹਨ, ਬਾਬਾ ਈਸ਼ਰ ਸਿੰਘ ਜੀ ਨੰਬਰਦਾਰ ਹਨ, ਪਿਤਾ ਜੀ ਨੰਬਰਦਾਰ, ਰਾਮ ਸਿੰਘ ਜੀ ਉਹਨਾਂ ਦਾ ਨਾਮ ਹੈ, ਅਤੇ ਮਾਤਾ ਦਾ ਨਾਮ ਰਤਨ ਕੌਰ। ਜਦੋਂ ਆਪਾਂ ਉਹਨਾਂ ਦੇ ਜੀਵਨ 'ਤੇ ਥੋੜ੍ਹੀ ਝਾਤ ਮਾਰਦੇ, ਮੈਂ ਬੇਨਤੀ ਕਰਾਂ, ਇੱਧਰ ਨੰਬਰਦਾਰ ਰਾਮ ਸਿੰਘ ਜੀ ਦੇ ਮਾਂ ਬਾਪ ਵੀ ਨਾਮ ਜਪਣ ਵਾਲੇ ਹਨ ਅਤੇ ਰਾਮ ਸਿੰਘ ਜੀ ਵੀ ਨਾਮ ਜਪਣ ਵਾਲੇ ਹਨ। ਉੱਧਰੋਂ ਜਿਹੜੇ ਰਤਨ ਕੌਰ ਜੀ ਹਨ ਸਤਸੰਗੀ ਜਨੋਂ, ਉਹਨਾਂ ਦੇ ਵੀ ਜਿਹੜੇ ਮਾਂ ਬਾਪ ਹਨ ਉਹ ਵੀ ਨਾਮ ਜਪਣ ਵਾਲੇ ਹਨ, ਅਤੇ ਰਤਨ ਕੌਰ ਜੀ ਵੀ ਨਿਤਨੇਮੀ ਹਨ ਅਤੇ ਨਾਮ ਜਪਣ ਵਾਲੇ ਹਨ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਇੱਕ ਗੱਲ ਦਾ ਧਿਆਨ ਰੱਖੋ, ਗੁਰੂ ਸਾਹਿਬ ਨੇ ਬਾਣੀ 'ਚ ਬੜੇ ਸੋਹਣੇ ਆਸਾ ਕੀ ਵਾਰਜ ਬਚਨ ਆਖੇ ਹਨ। ਕਹਿੰਦੇ ਧਰਤ ਕਾਇਆ ਸਾਧ ਕੇ ਵਿੱਚ ਦੇਹ ਕਰਤਾ ਬੀਓ। ਉਦਾਹਰਣ ਇੱਥੇ ਦਿੱਤੀ ਹੈ ਇੱਕ ਜ਼ਿਮੀਂਦਾਰ ਦੀ। ਕਹਿੰਦੇ ਜ਼ਿਮੀਂਦਾਰ ਨੇ ਕਹਿੰਦੇ ਧਰਤੀ 'ਚ ਬੀਜ ਪਾਉਣਾ ਹੁੰਦਾ, ਕਹਿੰਦੇ ਪਤਾ ਕੀ ਕਰਦਾ? ਕਹਿੰਦੇ ਧਰਤ ਕਾਇਆ ਸਾਧ ਕੇ, ਕਹਿੰਦੇ ਪਹਿਲਾਂ ਧਰਤੀ ਨੂੰ, ਇੱਥੇ ਵੈਸੇ ਗੁਰੂ ਸਾਹਿਬ ਕਹਿੰਦੇ ਧਰਤ ਕਾਇਆ, ਮੈਂ ਆਪ ਜੀ ਨੂੰ ਬੇਨਤੀ ਕਰ ਦਿੰਦਾ, ਸਪਸ਼ਟ ਕੀਤਾ ਹੋਇਆ। ਕਹਿੰਦੇ ਸਰੀਰ ਇੱਕ ਧਰਤੀ ਹੈ, ਕਹਿੰਦੇ ਜਿਹਨੇ ਬੱਚੇ ਨੂੰ ਜਨਮ ਦੇਣਾ ਹੈ, ਮੈਂ ਇਹਨੂੰ ਆਪ ਜੀ ਨੂੰ ਕਹਿ ਰਿਹਾ, ਉਹ ਇਹ ਲਫ਼ਜ਼ ਉੱਥੇ ਨਹੀਂ ਹੈ, ਪਰ ਸਪਸ਼ਟ ਇਹ ਗੱਲ ਕਰਦੀ ਹੈ ਇਹ ਬਚਨ ਕਿ ਧਰਤ ਕਾਇਆ ਸਾਧ ਕੇ ਵਿੱਚ ਦੇਹ ਕਰਤਾ ਬੀਓ। ਅਤੇ ਦਾਸ ਬੇਨਤੀ ਕਰਿਆ ਕਰਦੇ, ਜਿਹੜੇ ਮਾਂ ਬਾਪ ਨੇ ਬੱਚੇ ਨੂੰ ਜਨਮ ਦੇਣਾ ਹੈ, ਮੈਂ ਬੇਨਤੀ ਕਰਾਂ ਸਤਸੰਗੀ ਨੂੰ, ਕਦੀ ਤਿਆਰੀ ਕੀਤੀ ਮਾਂ ਬਾਪ ਨੇ? ਬਹੁਤ ਘੱਟ ਹਨ, ਮੈਨੂੰ ਅੱਜ ਤੱਕ ਇੱਕ ਬੱਚਾ ਮਿਲਿਆ ਨੌਜਵਾਨ ਸਤਸੰਗੀ ਜਨੋਂ ਆਸਟ੍ਰੇਲੀਆ ਦੇ ਵਿੱਚ। ਜਦੋਂ ਜਾਂਦੇ ਅਸੀਂ ਵਿਆਹ ਤੋਂ ਪਹਿਲਾਂ ਅੰਮ੍ਰਿਤਧਾਰੀ ਦਾੜਾ ਖੁੱਲ੍ਹਾ ਰੱਖਣਾ, ਸਭ ਕਰਨਾ ਨਿਤਨੇਮੀ ਸਭ ਕਰਦਾ, ਅਤੇ ਉਹਦੀ ਸ਼ਾਦੀ ਹੋ ਗਈ, ਉਹਦੀ ਘਰਵਾਲੀ ਡਾਕਟਰ ਅਜੇ ਵੀ ਮਿਲਦੇ ਆ। ਤਾਂ ਜਦੋਂ 3 ਕੁ ਸਾਲ ਤੋਂ ਬਾਅਦ, ਸ਼ਾਦੀ ਤੋਂ ਬਾਅਦ ਉਹ ਬੱਚੇ ਮੈਨੂੰ ਮਿਲੇ, ਮੈਂ ਉਹਨਾਂ ਦੇ ਘਰ ਗਿਆ, ਮੈਂ ਆਖਿਆ ਕੀ ਗੱਲ ਵੀ ਪਰਿਵਾਰ 'ਚ ਵਾਧਾ ਨਹੀਂ ਕੀਤਾ? ਤੇ ਉਹ ਬੱਚਾ ਵੀ ਤੇ ਉਹਦੀ ਘਰ ਵਾਲੀ ਵੀ ਬੈਠੀ ਸੀ। ਹੁਣ ਮੈਨੂੰ ਪਤਾ ਕੀ ਜਵਾਬ ਦਿੱਤਾ, ਇੱਕੋ ਜਵਾਬ ਮਿਲਿਆ। ਅੱਜ ਪਹਿਲੀ ਵਾਰੀ ਮੈਨੂੰ ਕਿਸੇ ਨੇ ਆਹ ਗੱਲ ਕਹੀ, ਕਹਿੰਦੇ ਬਾਬਾ ਜੀ ਮੈਂ ਤੇ ਮੇਰੀ ਘਰ ਵਾਲੀ ਆਪਣੇ ਆਪ ਨੂੰ ਉਵੇਂ ਤਿਆਰ ਕਰ ਰਹੇ ਹਾਂ ਜਿਵੇਂ ਦਾ ਸਾਨੂੰ ਬੱਚਾ ਚਾਹੀਦਾ ਹੈ। ਕਿਆ ਮਨ ਖੁਸ਼ ਹੋ ਗਿਆ ਸਤਿਗੁਰੂ ਨੂੰ। ਇਸ ਗੱਲ ਨੂੰ ਗੁਰੂ ਸਾਹਿਬ ਕਹਿ ਰਹੇ ਹਨ, ਕਹਿੰਦੇ ਧਰਤ ਕਾਇਆ ਸਾਧ ਕੇ ਵਿੱਚ ਦੇਹ ਕਰਤਾ ਬੀਓ। ਹੁਣ ਹੈ ਕਿ ਸਤਿਗੁਰੂ ਨੂੰ ਮਾਤਾ ਦਾ ਰਕਤ ਬਿੰਦ ਕਰ ਨਿਮੀ ਹੈ ਨਾ ਇਨਸਾਨ ਦਾ ਜਨਮ। ਇਸ ਕਰਕੇ ਕਿ ਜਿਹੜਾ ਇਨਸਾਨ ਆਪਣੇ ਆਪ ਨੂੰ ਪਹਿਲਾਂ ਪ੍ਰਪੇਅਰ ਕਰਦਾ ਆਪਣੇ ਆਪ ਨੂੰ, ਹੁਣ ਜਦੋਂ ਆਪਾਂ ਬਾਬਾ ਈਸ਼ਵਰ ਸਿੰਘ ਜੀ ਦੀ ਗਾਥਾ ਵੱਲ ਥੋੜ੍ਹਾ ਜਿਹਾ ਝਾਤ ਮਾਰਦੇ ਹਾਂ, ਮੈਂ ਬੇਨਤੀ ਕਰਾਂ ਸਤਸੰਗ ਜੀ ਨੂੰ, ਅਜੇ ਛੋਟੇ ਜੇ ਸਨ ਮਾਤਾ ਰਤਨ ਕੌਰ ਜੀ, ਆਪਾਂ ਮਾਤਾ ਹੀ ਕਵਾਂਗੇ ਕਿਉਂਕਿ ਮਹਾਂਪੁਰਸ਼ਾਂ ਦੇ ਮਾਤਾ ਜੀ ਹਨ, ਕਹਿੰਦੇ 12 ਕੁ ਸਾਲ ਦੇ ਸਨ ਅਤੇ ਘਰ ਦੇ ਵਿੱਚ ਸਾਧੂਆਂ ਦਾ ਆਉਣਾ ਜਾਣਾ ਸੀ। ਇੱਕ ਗੱਲ ਦਾ ਧਿਆਨ ਰੱਖਿਓ, ਜਿਹੜੇ ਗੁਰਮੁਖ ਪਿਆਰੇ ਗੁਰੂ ਨਾਲ ਜੁੜੇ ਹੋਏ ਹਨ ਜਾਂ ਕਿਸੇ ਗੁਰਮੁਖਾਂ ਨਾਲ ਜੁੜੇ ਹੋਏ ਹਨ, ਉਹਨਾਂ ਦੇ ਬੱਚਿਆਂ ਦੀਆਂ ਐਕਟੀਵਿਟੀਜ਼, ਉਹਨਾਂ ਦੇ ਬੱਚਿਆਂ ਦਾ ਵਿਵਹਾਰ, ਉਹਨਾਂ ਦੇ ਬੱਚਿਆਂ ਦੀ ਗੱਲਬਾਤ ਦਾ ਵੀ ਇੱਕ ਆਮ ਪਰਿਵਾਰ ਦੇ ਬੱਚਿਆਂ ਨਾਲ ਫਰਕ ਹੁੰਦਾ ਸਤਸੰਗੀ ਜਨੋਂ, ਕਿਉਂਕਿ ਘਰ ਦਾ ਮਾਹੌਲ ਉਸ ਤਰ੍ਹਾਂ ਦਾ। ਜਿਸ ਤਰ੍ਹਾਂ ਦੇ ਘਰ ਦੇ ਮਾਹੌਲ ਦੇ ਵਿੱਚ ਕੋਈ ਪ੍ਰਫੁੱਲਿਤ ਹੋਵੇਗਾ, ਵੱਡਾ ਹੋਵੇਗਾ, ਉਸੇ ਤਰ੍ਹਾਂ ਦੀ ਉਸਦੀ ਸੁਰਤੀ ਬਿਰਤੀ ਬਣੇਗੀ। ਕਹਿੰਦੇ ਜਦੋਂ ਮਾਤਾ ਰਤਨ ਕੌਰ ਜੀ 12 ਸਾਲ ਦੇ ਸਨ ਅਤੇ ਕਹਿੰਦੇ ਇੱਕ ਸਾਧੂ ਆਇਆ, ਉਹਨੇ ਆ ਕੇ ਅਲਖ ਜਗਾਈ। ਅਲਖ ਜਗਾਈ ਦਾ ਮਤਲਬ ਸਤਸੰਗ ਨਾਲ ਉਹਨੇ ਸਤਨਾਮ ਵਾਹਿਗੁਰੂ ਦਾ ਵਾਜਾ ਦਿੱਤਾ ਅਤੇ ਕਹਿੰਦੇ ਮਾਤਾ ਜੀ ਅਤੇ ਪਿਤਾ ਜੀ, ਮਾਤਾ ਜੀ ਦੇ ਰਤਨੀ ਕਿਆ ਕਰਦੇ ਸਨ, ਕਹਿੰਦੇ ਰਤਨੀ ਬਾਹਰ ਕੋਈ ਸਾਧੂ ਆਇਆ ਜਾਂ ਦੋ ਪ੍ਰਸ਼ਾਦੇ ਉਹਨਾਂ ਨੂੰ ਦੇ ਆ। ਕਹਿੰਦੇ ਜਦੋਂ ਪ੍ਰਸ਼ਾਦੇ ਲੈ ਕੇ ਗਏ ਤੇ ਫਕੀਰ ਬਿਲਕੁਲ ਮੌਜ ਦੇ ਵਿੱਚ ਰਹਿੰਦੇ ਸਨ। ਕਹਿੰਦੇ ਜਦੋਂ ਰਤਨ ਕੌਰ ਜੀ ਅਜੇ 12 ਸਾਲ ਦੇ ਹਨ, ਵਿਆਹ ਨਹੀਂ ਹੋਇਆ, ਕਹਿੰਦੇ ਜਦੋਂ ਪ੍ਰਸ਼ਾਦੇ ਉਹਨਾਂ ਦੇ ਹੱਥਾਂ 'ਤੇ ਰੱਖੇ, ਉਹ ਸਾਧੂ ਨੂੰ ਉੱਥੇ ਬੈਠ ਕੇ ਛਕ ਲਏ ਅਤੇ ਕਹਿੰਦੇ ਰਤਨ ਕੌਰ ਜੀ ਦੀ ਮਾਤਾ ਨੂੰ ਸਦਕ ਕਹਿਣ ਲੱਗੇ, ਆਹ ਜਿਹੜੀ ਬੱਚੀ ਹੈ ਨਾ, ਕਹਿੰਦੇ ਇਹਦੀਆਂ ਮਸਤਕ ਦੀਆਂ ਰੇਖਾਵਾਂ ਕਹਿੰਦੀਆਂ ਹਨ ਕਿ ਇਹਦੀ ਕੁੱਖ ਤੋਂ ਇੱਕ ਦਿਨ ਐਸਾ ਭਗਤ ਜਨਮ ਲਏਗਾ, ਕਹਿੰਦੇ ਜਿਹੜਾ ਕਿ ਸੰਸਾਰ ਦੇ ਵਿੱਚ ਜੋ ਗੁਰੂ ਸਾਹਿਬ ਨੇ ਕਿਹਾ ਜਾਂ ਨਾਨਕ ਧੂੜ ਮੰਗਿਆ ਤਿਸ ਗੁਰਸਿੱਖ ਕੀ ਜੋ ਆਪ ਜਪੇ ਅਵਰਾ ਨਾਮ ਜਪਾਵੇ। ਕਹਿੰਦੇ ਇਹਦੇ ਪੇਟ ਤੋਂ ਪੈਦਾ ਹੋਏਗਾ ਜਿਹੜਾ ਆਪ ਵੀ ਨਾਮ ਜਪੇਗਾ ਅਤੇ ਲੱਖਾਂ ਨੂੰ ਨਾਮ ਜਪਾਏਗਾ ਅਤੇ ਗੁਰੂ ਦੇ ਨਾਲ ਜੋੜੇਗਾ। ਮੈਂ ਬੇਨਤੀ ਕਰਾਂ ਸਤਸੰਗੀ ਜੀ ਨੂੰ, ਸਮਾਂ ਪਾ ਕੇ ਲੰਬੜਦਾਰ ਰਾਮ ਸਿੰਘ ਜੀ ਅਤੇ ਇੱਧਰ ਰਤਨ ਕੌਰ ਜੀ ਦੀ ਸ਼ਾਦੀ ਹੋ ਗਈ। ਜਦੋਂ ਸ਼ਾਦੀ ਹੋਈ ਸਤਸੰਗ ਜੀ ਨੂੰ, ਫਿਰ ਦੋਨਾਂ ਦੇ ਸੰਯੋਗ ਦੇ ਨਾਲ ਰੱਬ ਨੇ ਕਿਰਪਾ ਕੀਤੀ, ਰਹਿਮਤ ਕੀਤੀ, ਬਖਸ਼ਿਸ਼ ਕੀਤੀ। 5 ਅਗਸਤ 1905 ਨੂੰ ਪਰਮ ਪਿਆਰੇ ਸਤਿਕਾਰਯੋਗ ਬਾਬਾ ਈਸ਼ਰ ਸਿੰਘ ਜੀ ਦਾ ਜਨਮ ਹੋਇਆ। ਜਦੋਂ ਜਨਮ ਹੋਇਆ ਉਹਨਾਂ ਦਾ, ਅਤੇ ਕੁਛ ਇਤਿਹਾਸਕਾਰਾਂ ਨੇ, ਕੁਛ ਗਾਥਾਵਾਂ ਲਿਖਣ ਵਾਲਿਆਂ ਨੇ ਇਹ ਵੀ ਲਿਖਿਆ, ਕਹਿੰਦੇ ਉਸ ਵਕਤ ਘਰ ਦੇ ਵਿੱਚ ਪ੍ਰਕਾਸ਼ ਹੋਇਆ। ਕਹਿੰਦੇ ਪ੍ਰਕਾਸ਼ ਹੋਇਆ, ਮਾਂ ਬਾਪ ਨੂੰ, ਨਗਰ ਨਿਵਾਸੀਆਂ ਨੂੰ, ਦਾਈਆਂ ਨੂੰ ਪਤਾ ਲੱਗ ਗਿਆ ਕਿ ਕੁਛ ਅਲੌਕਿਕ ਜੀਵ ਆਇਆ ਹੈ। ਕਹਿੰਦੇ ਜਿਵੇਂ ਜਿਵੇਂ ਕਹਿੰਦੇ ਵੱਡੇ ਹੁੰਦੇ ਗਏ, ਹੁਣ ਮਾਂ ਬਾਪ ਦੀ ਲਗਨ ਵੀ ਸਤਸੰਗੀ ਨੂੰ, ਮੈਂ ਆਪ ਜੀ ਨੂੰ ਬੇਨਤੀ ਕਰਾਂ, ਉੱਧਰ ਜਿਹੜਾ ਪਰਿਵਾਰ ਹੈ ਬਾਬਾ ਜੀ ਦਾ, ਲੰਬੜਦਾਰ ਰਾਮ ਸਿੰਘ ਜੀ ਅਤੇ ਮਾਤਾ ਜੀ ਸਤਸੰਗ ਨੂੰ, ਇਹ ਬੰਦੋਚੀ ਵਾਲੇ ਮਹਾਂਪੁਰਸ਼ ਬੀਰਮਦਾਸ ਜੀ ਦੇ ਪ੍ਰੇਮੀ ਹਨ, ਉਹਨਾਂ ਦੇ ਕੋਲ ਜਾਂਦੇ ਹਨ। ਅਤੇ ਬੀਰਮਦਾਸ ਜੀ ਇੱਕ ਇਹੋ ਜਿਹੇ ਮਹਾਂਪੁਰਸ਼ ਹੈ ਜਿਹੜੇ ਰਹਿੰਦੇ ਤਾਂ ਅਵਸਥਾ ਤਾਂ ਰਹਿਣ ਦੀ, ਨਗਰ ਰਹਿੰਦੇ ਸਨ, ਰੰਗ ਹੱਸੈ ਰੰਗ ਰੋਵੈ, ਚੁੱਪ ਵੀ ਕਰ ਜਾਏ ਪ੍ਰਵਾਹ ਨਾਹੀਂ ਕਿਸੇ ਕੇਰੀ, ਬਾਜ ਸੱਚੇ ਨਾਏ। ਪਰ ਜਦੋਂ ਉਹਨਾਂ ਦਾ ਤੁਸੀਂ ਜੀਵਨ ਪੜੋ ਸਤਸੰਗੀ ਜਦੋਂ, ਰਾਜੇ ਮਹਾਰਾਜੇ ਪਟਿਆਲੇ ਵਰਗੇ ਆ ਕੇ ਦਰ ਦੇ ਉੱਪਰ ਖੜ੍ਹੇ ਰਹਿੰਦੇ ਸਨ। ਅਤੇ ਮੈਂ ਆਪ ਜੀ ਨੂੰ ਬੇਨਤੀ ਕਰਾਂ, ਜਿਹੜੇ ਕਾਰ ਸੇਵਾ ਵਾਲੇ ਮਹਾਂਪੁਰਸ਼ ਨਿਕਲੇ ਨਾ, ਬਾਬਾ ਗੁਰਮੁਖ ਸਿੰਘ ਜੀ ਅਤੇ ਬਾਬਾ ਸਾਧੂ ਸਿੰਘ ਜੀ ਪਟਿਆਲੇ ਵਾਲੇ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ, ਜਿਨ੍ਹਾਂ ਨੂੰ ਖਡੂਰ ਸਾਹਿਬ ਵਾਲੀ ਸੰਸਥਾ ਜਿੱਥੋਂ ਚੱਲੀ ਕਾਰ ਸੇਵਾ ਦੀ, ਇਹ ਮਹਾਂਪੁਰਸ਼ ਵੀ ਬੀਰਮਦਾਸ ਜੀ ਬੰਦੋਚੀ ਵਾਲੇ ਮਹਾਂਪੁਰਸ਼ਾਂ ਦੇ ਕੋਲ ਸੇਵਾ ਕਰ ਰਹੇ ਹਨ। ਅਤੇ ਜਦੋਂ ਇਹਨਾਂ ਦੀ ਕਮਾਈ ਪੂਰੀ ਹੋ ਗਈ, ਫਿਰ ਬੀਰਮਦਾਸ ਜੀ ਨੇ ਆਖਿਆ, ਹੁਣ ਤੁਸੀਂ ਜਾਓ ਅਤੇ ਜਾ ਕੇ ਤੁਸੀਂ ਸੇਵਾ ਕਰੋ। ਉਹਨਾਂ ਆਖਿਆ, ਜੀ ਕਿੱਥੇ ਜਾਈਏ? ਕਹਿੰਦੇ ਹਰਿਮੰਦਰ ਸਾਹਿਬ ਜਾਓ। ਕਹਿੰਦੇ ਹਰਿਮੰਦਰ ਸਾਹਿਬ ਸੇਵਾ, ਸਾਨੂੰ ਕੌਣ? ਕਹਿੰਦੇ ਉੱਥੇ ਜਾ ਕੇ ਕਾਰ ਸੇਵਾ ਕਰਾਓ ਸਤਸੰਗੀ ਜਨੋਂ, ਮੈਂ ਬੇਨਤੀ ਕਰਾਂ। ਤਾਂ ਇਹ ਮੈਂ ਬੇਨਤੀ ਕਰਾਂ ਕਿ ਐਸੇ ਮਹਾਂਪੁਰਸ਼। ਅਤੇ ਕਹਿੰਦੇ ਜਦੋਂ ਅੱਜ ਬਾਬਾ ਜੀ ਦੇ ਮਾਤਾ ਪਿਤਾ, ਕਹਿੰਦੇ ਹਰ ਸਾਲ ਬਾਬਾ ਜੀ ਦੇ ਜਨਮ ਦਿਨ ਦੇ ਉੱਪਰ ਅਖੰਡ ਪਾਠ ਸਾਹਿਬ ਜੀ ਕਰਾਇਆ ਕਰਦੇ ਸਨ। ਪਰ ਕਹਿੰਦੇ ਜਦੋਂ 5 ਕੁ ਸਾਲ ਦੇ ਹੋ ਗਏ ਬਾਬਾ ਈਸ਼ਰ ਸਿੰਘ ਜੀ, ਕਹਿੰਦੇ ਜਦੋਂ ਮਾਤਾ ਪਿਤਾ ਬੰਦੋਚੀ ਵਾਲੇ ਸੰਤਾਂ ਕੋਲ ਜਾਣ ਲੱਗੇ ਨਾ, ਤਾਂ ਮੈਂ ਆਪ ਜੀ ਨੂੰ ਬੇਨਤੀ ਕਰਾਂ, ਮਾਂ ਬਾਪ ਨੇ ਨਾਮ ਪਤਾ ਕੀ ਰੱਖਿਆ ਸੀਗਾ? ਗੁਲਾਬ ਸਿੰਘ ਸਤਸੰਗੀ ਜੀ ਨੂੰ। ਕਿਉਂਕਿ ਇਹ ਵੀ ਘਟਨਾ ਹੈ ਕਿ ਜਦੋਂ ਰਾਮ ਸਿੰਘ ਜੀ ਨੰਬੜਦਾਰ ਜੀ ਨਾਮ ਜਪਦੇ ਸਨ, ਬੰਦਗੀ ਕਰਦੇ ਸਨ, ਕਹਿੰਦੇ ਇੱਕ ਦਿਨ ਉਸ ਅਵਸਥਾ 'ਚ ਜਿਹਨੂੰ ਆਪਾਂ ਸਵਪਨ ਅਵਸਥਾ ਕਹਿ ਦਿੰਦੇ ਹਾਂ, मैं बेनती कर रहा, एक जागृत अवस्था है, एक सुषुप्ति है, एक स्वप्न अवस्था है, अवस्थावां हन। कहिंदे जदों उह स्वप्न अवस्था इहो जिही हुंदी है, इवें लगदा कि ध्यान लग्या होया, बंदे नूं इह लगदा कि शायद सुपना आ रिहा। कहिंदे जदों उस अवस्था दे विच संत इक कहिंदे सुपने दे विच ही कहिंदे फकीर आया ते कहिंदे उहने आके गुलाब दा फुल कहिंदे राम सिंह जी दी झोली दे विच पाया ते चले गए। ਕਹਿੰਦੀ ਜਦੋਂ ਕਹਿੰਦੇ ਉਹਨਾਂ ਨੂੰ ਪਤਾ ਲੱਗਿਆ ਇਵੇਂ, ਇਸੇ ਕਰਕੇ ਕਹਿੰਦੇ ਉਹਨਾਂ ਦੇ ਉਹਨਾਂ ਦਿਨਾਂ ਦੇ ਵਿੱਚ ਹੀ ਮਾਤਾ ਜੀ ਗਰਭਵਤੀ ਸਨ, ਅਤੇ ਕਹਿੰਦੀ ਇਸੇ ਕਰਕੇ ਉਹਨਾਂ ਦਾ ਨਾਮ ਜਦੋਂ ਜਨਮ ਹੋਇਆ ਨਾ, ਫਿਰ ਗੁਲਾਬ ਸਿੰਘ ਰੱਖਿਆ ਸਤਸੰਗ ਜੀ ਨੂੰ। ਹੁਣ ਮੈਂ ਬੇਨਤੀ ਕਰਾਂ, ਨਾਵਾਂ ਦੇ ਵਿੱਚ ਵੀ ਕਿੰਨੀ ਬਖਸ਼ਿਸ਼ ਹੈ। ਉੱਧਰ ਤਾਂ ਰਾਮ ਸਿੰਘ ਜੀ ਸਤਸੰਗ ਜੀ ਨੂੰ, ਰਮਈਆ ਕੇ ਗੁਣ ਚੇਤ ਪੁਰਾਣੀ, ਕਵਨ ਮੂਲ ਅਤੇ ਕਵਨ ਦ੍ਰਿਸ਼ਟਾਨੀ। ਉੱਧਰ ਰਤਨ ਕੌਰ ਸਤਸੰਗ ਜੀ ਨੂੰ, ਪੁਰਾਣੇ ਤਾਂ ਜਿਹੜੇ ਨਾਮ ਵੀ ਰੱਖੇ ਜਾਂਦੇ ਸਨ ਨਾ, ਉਹ ਵੀ ਸਤਸੰਗ ਨੂੰ ਉਹ ਰੱਖੇ ਜਾਂਦੇ ਸਨ ਜਿਹਦੇ ਵਿੱਚੋਂ ਪਰਮਾਤਮਾ ਦੀ ਯਾਦ ਆਵੇ। ਪਰ ਅੱਜ ਵੀ ਜਿਹੜੇ ਗੁਰਮੁਖ ਪਿਆਰੇ ਗੁਰੂ ਨਾਲ ਜੁੜੇ ਹਨ, ਇੱਕ ਵਿੱਚ ਸਮਾਂ ਜਿਹਾ ਆਇਆ ਸੀ ਸਤਸੰਗ ਨੂੰ, ਮੈਨੂੰ ਲੱਗਦਾ ਜਦੋਂ ਕਿ ਦਾਸ ਜੰਮਿਆ ਨਾ, ਉਦੋਂ ਜ਼ਿਆਦਾ ਮਾਂ ਬਾਪ ਦੀ ਰੁਚੀ ਨਹੀਂ ਸੀ ਕਿ ਉਹੋ ਜਿਹੇ ਨਾਮ ਰੱਖੇ ਜਾਣ। ਉਸ ਤੋਂ ਪਹਿਲਾਂ ਵੀ ਇਹ ਬਿਰਤੀ ਸੀ, ਪਰ ਅੱਜ ਵੀ ਜਿਹੜੇ ਮਾਂ ਬਾਪ ਗੁਰੂ ਘਰ ਨਾਲ ਜੁੜੇ ਹੋਏ ਹਨ, ਥੋੜ੍ਹੀ ਧਰਮ ਵਾਲੀ ਰੁਚੀ ਹੈ, ਉਹ ਚਾਹੁੰਦੇ ਹਨ ਕਿ ਬੱਚੇ ਦਾ ਨਾਮ ਥੋੜ੍ਹਾ ਮਾਡਰਨ ਵੀ ਹੋਵੇ, ਪਰ ਉਹਦੇ ਵਿੱਚੋਂ ਰੱਬ ਦਾ ਗੁਰੂ ਦਾ ਚਿੰਤਨ ਵੀ ਅੰਦਰ ਧਿਆਨ ਦੇ ਵਿੱਚ ਆਵੇ। ਇਸ ਕਰਕੇ ਕਹਿੰਦੇ ਜਦੋਂ ਕਹਿੰਦੇ ਜਨਮ ਹੋਇਆ ਗੁਲਾਬ ਸਿੰਘ ਨਾਮ ਰੱਖਿਆ ਸਤਸੰਗੀ ਜਨੋਂ, ਕਿਉਂਕਿ ਫਿਰ ਰੱਬ ਨੇ ਕਿਰਪਾ ਵੀ ਤਾਂ ਕੀਤੀ ਨਾ। ਗੁਲਾਬ ਦੀ ਜਿਵੇਂ ਮਹਿਕ ਹੁੰਦੀ ਹੈ, ਉਵੇਂ ਬਾਬਾ ਈਸ਼ਵਰ ਜੀ ਸਿੰਘ ਜੀ ਜਦੋਂ ਸੰਸਾਰ ਦੇ ਵਿੱਚ ਵਿਚਰੇ ਅਤੇ ਸਤਸੰਗ ਨੂੰ ਕਿੰਨੀ ਮਹਿਕ ਉਹਨਾਂ ਨੇ ਨਾਮ ਦੀ, ਬਾਣੀ ਦੀ ਉਹਨਾਂ ਨੇ ਖਿਲਾਰੀ ਕੀਰਤਨ ਦੁਆਰਾ ਸਤਸੰਗ ਜੀ ਨੂੰ। ਕਹਿੰਦੀ ਜਦੋਂ ਪੰਜ ਕੁ ਸਾਲਾਂ ਦੇ ਹੋਏ, ਮੈਂ ਆਪ ਜੀ ਨੂੰ ਬੇਨਤੀ ਕਰਾਂ, ਜਿਹੜੀ ਪੜ੍ਹਾਈ ਹੈ ਨਾ ਬਚਪਨ ਦੀਆਂ ਸਤਸੰਗੀ ਜਨੋਂ, ਤਿੰਨ ਕਲਾਸਾਂ ਪਿੰਡ ਦੇ ਵਿੱਚ, ਸਦਾਨੰਦ ਜੀ ਇੱਕ ਸਾਧੂ ਸਨ, ਕਹਿੰਦੇ ਉਹ ਵੀ ਅੱਛੇ ਕਹਿੰਦੇ ਪੜ੍ਹੇ ਲਿਖੇ ਸਨ, ਪਰ ਸੰਸਾਰ ਤੋਂ ਉਪਰਾਮ ਹੋ ਕੇ ਸਾਧੂ ਬਣ ਗਏ। ਉਹਨਾਂ ਨੇ ਆਲੋਵਾਲ ਪਿੰਡ ਦੇ ਵਿੱਚ ਡੇਰਾ ਬਣਾਇਆ ਹੋਇਆ ਸੀਗਾ, ਪੁਰਾਣਾ ਜਿਵੇਂ ਡੇਰਿਆਂ ਦੇ ਵਿੱਚ ਪੜ੍ਹਾਈ ਪੜ੍ਹਾਈ ਜਾਂਦੀ ਸੀ, ਦੁਨਿਆਵੀ ਪੜ੍ਹਾਈ ਵੀ। ਕਹਿੰਦੇ ਤਿੰਨ ਕਲਾਸਾਂ ਉਹਨਾਂ ਤੋਂ ਪੜ੍ਹੀਆਂ, ਫਿਰ ਚੌਥੀ ਕਲਾਸ ਇੱਕ ਦੂਜੇ ਪਿੰਡ 'ਚ, ਜੋ ਆਲੋਵਾਲ ਪਿੰਡ ਸੀ ਉੱਥੇ ਸਕੂਲ ਕੋਈ ਨਹੀਂ ਸੀਗਾ। ਫਿਰ ਕਹਿੰਦੇ ਜਿਹੜੀ ਚੌਥੀ ਕਲਾਸ ਸੀ ਦੂਜੇ ਪਿੰਡ 'ਚ, ਪੰਜਵੀਂ ਕਲਾਸ ਪੰਜਵੀਂ ਹੋਰ ਪਿੰਡ ਦੇ ਵਿੱਚ, ਅਤੇ ਜਿਹੜੀ ਛੇਵੀਂ ਤੋਂ ਪੜ੍ਹਾਈ ਕੀਤੀ, ਕਿਉਂਕਿ ਮਾਂ ਬਾਪ ਕੋਲ ਪੈਸਾ ਵੀ ਸੀ, ਨੰਬੜਦਾਰ ਵੀ ਸਨ, ਅਤੇ ਨੰਬੜਦਾਰਾਂ ਦੀ ਇੱਕ ਆਪਣੀ ਪਿੰਡ 'ਚ ਪੁੱਛ ਗਿੱਛ ਹੁੰਦੀ ਆ, ਪੜ੍ਹੇ ਲਿਖੇ ਮੰਨਿਆ ਜਾਂਦਾ, ਉਹਨਾਂ ਦੇ ਮਨ ਵਿੱਚ ਸੀ ਕਿ ਇਸ ਨੂੰ ਪੜ੍ਹਾਈ ਵੀ ਦੁਨਿਆਵੀ ਬੜੀ ਕਰਾਉਣੀ ਆ। ਫਿਰ ਉਹਨਾਂ ਨੇ ਪਤਾ ਕੀ ਕੀਤਾ ਸੀਗਾ, ਬਾਬਾ ਈਸ਼ਰ ਸਿੰਘ ਜੀ ਦੀ ਭੂਆ ਸਤਸੰਗੀ ਜੀ ਨੂੰ ਅਤੇ ਫੁੱਫੜ ਜੀ, ਉਹ ਪਟਿਆਲੇ ਸਨ, ਅਤੇ ਗਾਥਾ ਕਹਿੰਦੀ ਹੈ ਕਿ ਪਟਿਆਲੇ ਦੇ ਰਾਜੇ ਦੇ ਕੋਲ ਨੌਕਰੀ ਕਰਦੇ ਸਨ। ਜਿਹੜੇ ਫੁੱਫੜ ਜੀ ਸਨ ਸਤਸੰਗ ਜੀ ਨੂੰ, ਕਾਹਨ ਸਿੰਘ ਜੀ, ਉਹ ਪਟਿਆਲੇ ਵਾਲੇ ਰਾਜੇ ਦੇ ਗਾਰਡੀਅਨ ਸਨ, ਗਾਰਡੀਅਨ ਜਿਹੜੇ ਪਰਿਵਾਰ ਦੇ ਬੱਚਿਆਂ ਦੀ ਜਾਂ ਬਜ਼ੁਰਗਾਂ ਦੀ ਦੇਖ ਰੇਖ ਕਰਦੇ ਹਨ। ਕਹਿੰਦੇ ਉਹ ਜੌਬ ਕਰਿਆ ਕਰਦੇ ਸਨ, ਅਤੇ ਉਹਨਾਂ ਦੇ ਬੇਟੇ ਦਲੀਪ ਸਿੰਘ ਜੀ ਸਨ, ਜਿਹੜੇ ਕਿ ਲਿਖਿਆ ਹੈ ਕਿਤਾਬਾਂ ਦੇ ਵਿੱਚ ਕਿ ਲੱਸੀ ਖਾਨਾ ਸਤਸੰਗ ਨੂੰ। ਜਦੋਂ ਮੈਂ ਲੱਸੀ ਖਾਨੇ ਨੂੰ ਵਾਚਿਆ ਕਿ ਲੱਸੀ ਖਾਨਾ ਕੀ ਹੈ, ਅਤੇ ਰਸੋਈ ਸੀ ਜਿਹਦੇ ਕਿ ਪਟਿਆਲੇ ਵਾਲੇ ਰਾਜੇ ਦੇ, ਕਹਿੰਦੇ ਉਸ ਵਕਤ ਰਸੋਈ ਦੇ ਵਿੱਚ 5,000 ਇਨਸਾਨਾਂ ਦੇ ਵਾਸਤੇ ਕਹਿੰਦੇ ਭੋਜਨ ਤਿਆਰ ਹੁੰਦਾ ਸੀ, ਰਸੋਈ ਖਾਨਾ, ਕਿ ਜਿੱਥੇ ਦੁੱਧ ਲੱਸੀ ਘਿਓ ਬਸ ਉਹ ਪਹਿਲੇ ਉੱਧਰ ਪੈਰਾ ਹੋਏਗਾ ਸਤਸੰਗ ਜੀ ਨੂੰ। ਕਹਿੰਦੀ ਜਦੋਂ ਬਾਬਾ ਈਸ਼ਵਰ ਸਿੰਘ ਜੀ ਛੇਵੀਂ ਕਲਾਸ ਦੇ ਵਿੱਚ ਕਹਿੰਦੇ ਪਟਿਆਲੇ ਪੜ੍ਹਨਾ ਪਾ ਦਿੱਤਾ, ਹੁਣ ਜਿਹੜੇ ਇਹਨਾਂ ਦੇ ਫੁੱਫੜ ਜੀ ਸਨ ਸਤਸੰਗ ਜੀ ਨੂੰ, ਕਾਹਨ ਸਿੰਘ ਜੀ, ਉਹ ਜਾਂਦੇ ਸਨ ਰੇਰੂ ਸਾਹਿਬ ਵਾਲੇ ਮਹਾਂਪੁਰਸ਼ ਬਾਬਾ ਅਤਰ ਸਿੰਘ ਜੀ ਦੇ ਕੋਲ। ਅਤੇ ਹੁਣ ਜਦੋਂ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦੇ ਕੋਲ ਜਾਂਦੇ, ਅਤੇ ਨਾਲ ਦੀ ਨਾਲ ਬਾਬਾ ਈਸ਼ਵਰ ਸਿੰਘ ਜੀ ਜਿਹੜੇ ਅਜੇ ਛੇਵੀਂ ਸੱਤਵੀਂ ਕਲਾਸ ਦੇ ਵਿੱਚ ਜਾਂਦੇ, ਉਹਨਾਂ ਨੂੰ ਵੀ ਨਾਲ ਲੈ ਕੇ ਜਾਂਦੇ। ਉੱਥੋਂ ਆਹਿਸਤਾ ਆਹਿਸਤਾ ਲਗਨ ਬਾਬਾ ਈਸ਼ਵਰ ਸਿੰਘ ਜੀ ਨੂੰ ਬਾਬਾ ਅਤਰ ਸਿੰਘ ਜੀ ਦੇ ਨਾਲ ਪਿਆਰ ਹੋ ਗਿਆ, ਉੱਥੇ ਉਹਨਾਂ ਨੇ ਉਸ ਤੋਂ ਬਾਅਦ ਰਹਿਣਾ ਸ਼ੁਰੂ ਕੀਤਾ ਸਤਸੰਗੀ ਜਨੋਂ। ਸੋ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਅੱਗੇ ਚੱਲੀਏ, ਇਸ ਕਰਕੇ ਮੈਂ ਆਪ ਜੀ ਨੂੰ ਬੇਨਤੀ ਕਰਾਂ, ਸਾਧ ਕੀ ਸੋਭਾ ਊਚ ਤੇ ਊਚੀ, ਸਾਧ ਕੀ ਸੋਭਾ ਮੂਚ ਤੇ ਮੂਚੀ, ਸਾਧ ਕੀ ਸੋਭਾ ਸਾਧ ਬਨਿਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਜਿਹੜੇ ਨਾਮ ਜਪ ਕੇ ਉਸ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੇ ਹਨ, ਗੁਰੂ ਉਹਨਾਂ ਦੇ ਉੱਪਰ ਰਹਿਮਤਾਂ ਬਖਸ਼ਿਸ਼ ਜੋ ਕਰਦਾ, ਜਿਹਨੂੰ ਕਲਗੀਧਰ ਸੱਚੇ ਪਾਤਸ਼ਾਹ ਨੇ ਕਿਹਾ, ਹਰ ਹਰ ਜੰਦੂ ਏਕ ਹੈ, ਬਿਬ ਵਿਚਾਰ ਕਿਛ ਨਾਹੀਂ, ਜਲ ਤੇ ਉਬਜ ਤਰੰਗ ਜਿਉਂ, ਜਲ ਹੀ ਵਿਖੇ ਸਮਾਏ। ਕਹਿੰਦੇ ਉਹ ਇਸ ਤਰ੍ਹਾਂ ਹਨ, ਕਹਿੰਦੇ ਜਿਵੇਂ ਕਹਿੰਦੇ ਪਾਣੀ ਚੱਲ ਰਿਹਾ, ਨਦੀ ਚੱਲ ਰਹੀ ਹੈ, ਉਹਦੇ ਵਿੱਚੋਂ ਕਹਿੰਦੇ ਲਹਿਰ ਪੈਦਾ ਹੁੰਦੀ ਹੈ, ਕਹਿੰਦੇ ਥੋੜ੍ਹੀ ਦੇਰ ਵਾਸਤੇ ਉਹ ਲਹਿਰ ਹੁੰਦੀ ਹੈ, ਪਰ ਕਹਿੰਦੇ ਲਹਿਰ ਜਦੋਂ ਫਿਰ ਪਾਣੀ 'ਚ ਚਲੇ ਜਾਂਦੀ ਹੈ ਉਹ ਲਹਿਰ ਦੀ ਹੋਂਦ ਖਤਮ ਹੋ ਜਾਂਦੀ ਹੈ, ਉਹ ਲਹਿਰ ਹੀ ਰਹਿ ਜਾਂਦੀ ਹੈ। ਇਸੇ ਤਰ੍ਹਾਂ ਹੀ ਪਰਮਾਤਮਾ ਸਮੇਂ ਸਮੇਂ ਸਿਰ ਆਪਣੇ ਪ੍ਰੇਮੀਆਂ ਨੂੰ, ਸੰਤ ਜਨਾਂ ਨੂੰ, ਨਾਮ ਜਪਣ ਵਾਲਿਆਂ ਨੂੰ ਭੇਜਦਾ। ਉਹ ਕਿਸੇ ਵੀ ਰੰਗ ਰੂਪ ਦੇ ਵਿੱਚ ਹੋ ਸਕਦੇ ਹਨ, ਕਿਉਂਕਿ ਰੰਗ ਹੱਸੈ ਰੰਗ ਰੋਵੈ, ਚੁੱਪ ਪੀ ਕਰ ਜਾਏ ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾਏ। ਉਹ ਫਟੇ ਪੁਰਾਣਿਆਂ ਕੱਪੜਿਆਂ 'ਚ ਵੀ ਹੋ ਸਕਦਾ, ਉਹ ਅਮੀਰੀ ਵਸਤਰਾਂ ਦੇ ਵਿੱਚ ਵੀ ਹੋ ਸਕਦਾ, ਉਹ ਗ੍ਰਿਸਤੀ ਦੇ ਭੇਖ ਦੇ ਵਿੱਚ ਵੀ ਹੋ ਸਕਦਾ, ਉਹ ਚਿੱਟੇ ਕੱਪੜਿਆਂ 'ਚ ਵੀ ਹੋ ਸਕਦਾ, ਉਹ ਭਗਵਿਆਂ ਦੇ ਵਿੱਚ ਵੀ ਹੋ ਸਕਦਾ, ਕਿਉਂਕਿ ਹਰ ਇੱਕ ਦੇ ਅੰਦਰ ਪਰਮਾਤਮਾ ਬੈਠਾ। ਪਰ ਜਿਹੜਾ ਉਸ ਬੈਠੇ ਹੋਏ ਪਰਮਾਤਮਾ ਨੂੰ ਪ੍ਰਗਟ ਕਰ ਲੈਂਦਾ, ਬਸ ਉਸੇ ਨੂੰ ਸਾਧੂ ਕਿਹਾ ਜਾਂਦਾ, ਉਸੇ ਨੂੰ ਗਿਆਨੀ ਕਿਹਾ ਜਾਂਦਾ, ਉਸੇ ਨੂੰ ਸੰਤ ਕਿਹਾ ਜਾਂਦਾ ਹੈ। ਜਿੱਥੇ ਗੁਰਬਾਣੀ ਦੇ ਅੰਦਰ ਨਾਮ ਦੀ ਮਹਾਨਤਾ, ਸੇਵਾ ਦੀ ਮਹਾਨਤਾ, ਉੱਥੇ ਨਾਮ ਜਪਣ ਵਾਲਿਆਂ ਦੀ ਵੀ ਮਹਾਨਤਾ। ਸੋ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਇਹੀ ਅਰਦਾਸ ਹੈ ਕਿ ਸੱਚੇ ਪਾਤਸ਼ਾਹ, ਜਿਵੇਂ ਬੱਚੇ ਕੀਰਤਨ ਪਹਿਲਾਂ ਕਰ ਰਹੇ ਸਨ, ਦਾਸ ਨੇ ਤਾਂ ਮਹਿੰਦਰ ਸਿੰਘ ਜੀ ਨੂੰ ਵੀ, ਗੁਰੂ ਕੇ ਵਜ਼ੀਰਾਂ ਨੂੰ ਵੀ, ਪ੍ਰਬੰਧਕ ਜਨਾਂ ਨੂੰ ਕਿਹਾ ਸੀ ਬੱਚਿਆਂ ਨੂੰ ਕੀਰਤਨ ਕਰਨ ਦਿਓ, ਦਾਸ ਰੇ ਸੁਣ ਰਹੇ ਹਨ। ਹਰੀ ਜਸ ਸੁਣਨਾ ਅਤੇ ਕਰਨਾ ਹੀ ਹੈ, ਪਰ ਹੁਕਮ ਨੂੰ ਮੰਨਦੇ ਹੋਏ ਇੰਨੀਆਂ ਹਾਜ਼ਰੀਆਂ ਪ੍ਰਵਾਨ ਕਰਨਾ। ਸਤਿਸੰਗ ਜੀ ਨੂੰ ਦਾਸ ਨੂੰ ਹੋਈਆਂ ਭੁੱਲਾਂ ਦੀ ਮਾਫ਼ੀ ਦਿਓ। ਜੋ ਅਗਲਾ ਪ੍ਰੋਗਰਾਮ ਹੈ ਆਪ ਜੀ ਨੂੰ ਗੁਰਮੁਖ ਪਿਆਰੇ ਸੈਕਟਰੀ ਸਾਹਿਬ ਜੀ ਆਪ ਜੀ ਨਾਲ ਸਾਂਝ ਪਾਉਣਗੇ। ਫਤਿਹ ਦਾ ਜਵਾਬ ਫਤਿਹ ਵਿੱਚ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਵਾਹਿਗੁਰੂ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸ਼੍ਰੀਮਾਨ ਸੰਤ ਬਾਬਾ ਭੋਲਾ ਸਿੰਘ ਜੀ ਨਾਨਕਸਰ ਸਾਹਿਬ ਵਾਲੇ, ਜਿਨ੍ਹਾਂ ਨੇ ਬਹੁਤ ਸੁੰਦਰ ਬਚਨ ਗੁਰਬਾਣੀ ਦੇ ਕਥਾ ਵਿਚਾਰ, ਔਰ ਜਿਨ੍ਹਾਂ ਮਹਾਂਪੁਰਖਾਂ ਦੀ ਸਾਲਾਨਾ ਬਰਸੀ ਗੁਰੂ ਘਰ ਵਿਖੇ ਮਨਾਈ ਜਾ ਰਹੀ ਹੈ, ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਪੂਰਨ ਮਹਾਂਪੁਰਖ, ਸੋ ਉਹਨਾਂ ਮਹਾਂਪੁਰਖਾਂ ਦੇ ਜਨਮ ਬਾਰੇ, ਆਗਮਨ ਬਾਰੇ ਬਹੁਤ ਸੋਹਣਾ ਚਾਨਣਾ ਪਾਇਆ ਹੈ। ਬਹੁਤ ਬਹੁਤ ਧੰਨਵਾਦ ਜਿੰਨੇ ਕਦਮ ਰੱਖੇ ਨੇ ਸਿਰ ਮੱਥੇ ਪ੍ਰਵਾਨ। ਬਾਬਾ ਅਮਰਜੀਤ ਸਿੰਘ ਜੀ ਨਾਨਕਸਰ ਵਾਲੇ ਮਹਾਂਪੁਰਸ਼, ਸੋ ਪੂਰਾ ਨਾਂ ਮੈਨੂੰ ਨਹੀਂ ਯਾਦ ਸੀ, ਤੋ ਇਸ ਕਰਕੇ ਛੋਟਾ ਨਾਂ ਚੇਤੇ ਸੀ। ਕਿਵੇਂ ਮੰਗਦੇ ਹਾਂ ਮਹਾਂਪੁਰਸ਼ਾਂ ਤੋਂ, ਬਾਬਾ ਅਮਰਜੀਤ ਸਿੰਘ ਜੀ ਨਾਨਕਸਰ ਵਾਲੇ, ਜਿੰਨੇ ਪ੍ਰਵਚਨ ਸੁਣਾਏ ਨੇ ਆਪ ਸੰਗ

ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਤਰ ਨੌਨਦ ਆਵੈ ਤਾਏ ਸਭ ਥਾਈ ਹੋਏ ਸਹਾਇ

ਸਿੱਖੀ ਕੇ ਸਾ ਸਵਾਸਾਂ ਨਾਲ ਨਿਭਾਏ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਤੇ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰਚਿਆ ਰਿਆਇਤ ਦੇਖ ਦੇਖ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ

ਨਾਮੇ ਅਦਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਬਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁੱਖ ਸੰਸਾਰ ਹੈ ਖੂਬੈ ਗੁਰ ਨਵਨਿਤ ਦਰਿਆਉ ਜਨਮ ਹਮ ਕਾਲ ਖਤੂਵੈ ਸੋ ਕਹੋ ਟਲ ਗੁਰ ਸੇਵੀਐ ਅਹਿਣਸ ਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਇ ਹੋਵੈ ਸਿਵਤ ਖਸਾਮ ਦੀ ਨੂਰ ਅਰਸੋਂ ਪੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਂਦ ਸਾਹ ਜਿਸ ਪਾਸ ਬੈਠਿਆ ਸੋਹੀ ਐ

ਗੁਰ ਕਾ ਸ਼ਬਦ ਖੁਆਰੇ ਚੌਕੀ ਚੌਗਿਰਦ ਹਮਾਰੇ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਵਨਾਸੀ ਤਾਕੀ ਸੇਵਨ ਬਿਰਤੀ ਜਾਤੀ ਅਣਖ ਕਰੇ ਤਿਰ ਦਾਸਾ ਜਾਂ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੂਰਾ ਕਾਤੀ ਵਾਹਨ ਲੱਗਈ ਪਾਰਥਮ ਸਰਨਾਈ ਚੌਗਿਰ ਹਮਾਰਾ ਰਾਮ ਕਾਰ ਸੁਖ ਲੱਗਿਆ ਨਾ ਭਾਈ ਸਭ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਾ ਦੀ ਆਈ ਕਾਲ ਬੁਲਾਈ ਰਾਤ ਲਈ ਹਾਰ ਸਭ ਦਿਆ ਮਿਟਾਈ ਕਹੁ ਨਾਨਕ ਕਿਰਪਾ ਭਈ ਪਾਪੈ ਸਹਾਈ ਸਰਵ ਕਹੁ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਟੈ ਨਿਕਣ ਜਾਹੀਓ ਦੂਤ ਸਲੋਕ ਮਹੱਲਾ ਪੰਜਵਾਂ ਮਨ ਮਹਿ ਚਿਤਵੋ ਚਿਤਮਨੀ ਉਦਮ ਕਰੋਟ ਨੀਤ ਹਰ ਕੀਰਤਨ ਕਾ ਆਹਾਰ ਹਰ ਜਿਹੋ ਨਾਨਕ ਨੀਤ ਸੋਹਿਲਾ ਰਾਗੌੜੀ ਕੀਰਤੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਰ ਸਿਰਜਨ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਇ ਰਹਾਉ ਨਿਤ ਨਿਤ ਜੀ ਅੜੇ ਸੰਭਾਲੀ ਅਮਰੀਕਾ ਕਾ ਦੇ ਬਣਹਾਰ ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾਤੇ ਕਵਨ ਸਮਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲੋ ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ ਘਰ ਘਰ ਇਹੋ ਪਹੁੰਚਾਓ ਸਦੜੇ ਨਿਤ ਪਵਾਨੋ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਅਵਨ ਰਾਗਾਸਾ ਮਹੱਲਾ ਪਹਿਲਾ ਛਿਅਤ ਹਰਿ ਛੇ ਗੁਰ ਛੇ ਉਪਦੇਸੋ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਤੇ ਕੀਰਤ ਹੋਏ ਸੋ ਕਰਨਾ ਕੁਡਾਈ ਕੋਈ ਰਹਾਉ ਸੋਈ ਤਸਿਆ ਘੜੀਆਂ ਪਹਿਰਾ ਤਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਖ ਅਨੇਕ ਨਾਨਕ ਕਰਤੇ ਕੇ ਖੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰੱਬ ਚਾਂਦੀ ਪੱਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਾਰਿਆ ਲੋਕਾਂ ਨੂੰ ਚਬਰੋ ਕਰੇ ਸਗਲ ਬਨ ਰਾਏ ਪੂਲਾ ਜੋਤੀ ਕੈਸੀ ਆਰਤੀ ਹੋਏ ਭਵ ਖੰਨਾ ਤੇਰੀ ਆਰਤੀ ਅਰਹਤ ਅਸਤਵਾ ਜੰਗ ਭੇਰੀ ਰਹਾਉ ਸਹਿ ਸਤਵ ਨੈਨ ਨੈਨ ਨੈਨ ਹੈ ਤੋਹਿ ਕਹੁ ਸਹਿ ਸਮੂਰ ਤਨ ਨਾਇ ਤੋਹੀ ਸਹਿਸ ਪਦ ਬਿਮਲ ਨਨ ਇੱਕ ਪਦ ਗੰਦ ਬਿਨ ਸਹਿ ਸਭ ਗੰਦ ਚਲਤ ਮੋਹੀ ਸਭ ਹੈ ਜੋਤ ਜੋਤ ਹੈ ਸੋਏ ਇਸ ਦਾ ਚਾਨਣ ਸਭ ਹੈ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋ ਬਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਰਨ ਕੋ ਹੋਏ ਜਾਤੀ ਤੇਰਾ ਮੈਂ ਮਾਤਾ ਰਾਗੌੜੀ ਕੋਲ ਜੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰੇ ਅੰਨ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁੰਨ ਵੱਡਾਹੇ ਕਰ ਗੁੰਡਾ ਪੁੰਨ ਵੱਡਾ ਹੈ ਰਹਾਉ ਸਾਖਤ ਹਰ ਸਾਧਨ ਜਿਉਂ ਜਿਉਂ ਚਲਤ ਵਹਿ ਦੁੱਖ ਪਾਵਹਿ ਜਮਕਾਲ ਸਹਿ ਸਿਰ ਦਿੰਦਾ ਹੈ ਹਰਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਤ ਰਾਤ ਬੜ ਵੱਡਾ ਹੈ ਜਨ ਨਾਨਕ ਨਾਮ ਆਧਾਰ ਤਿਤ ਹੈ
ਸਰਨਾਮੇ ਹੀ ਸੁਖਮੰਡਾ ਹੈ। ਰਾਜੌੜੀ ਪੂਰ ਦੀ ਮੁਹੱਲਾ ਪੰਜਵਾਂ।

그래서 사람한테 화나.

that's what

ਆਹ ਤੂੰ ਮੈਨੂੰ ਕਹਿ ਦਿੰਦੀ ਗੱਲ ਤੂੰ।

0: ਪਿਤਾ ਉਹਦੇ ਕੋਲ ਹੈ,
1: ਚਲੋ ਕੋਈ ਗੱਲ ਨਹੀਂ,
0: ਪ੍ਰਾਰਥਨਾ ਕਰਾਈ ਸੀ ਤੇ ਦੀਪ

ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸਹਿ ਭੰਗ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚਨਾ ਹੋ ਵਈ ਜੀ ਲੱਖ ਵਾਰ ਚੁਪੈ ਤੁਪ ਨਾ ਹੋ ਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣ ਪਾਲਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਸ ਜਿਆਰਾ ਹੋਈ ਹੈ ਪੂਰਾ ਤੁਪੈ ਪਾਲ ਹੁਕਮ।

ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿਨ ਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ।

ਆਪਿਆ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਅੱਖਾ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਾਏ ਕਰੀ, ਜੇ ਤੀ ਸਿਰ ਠੋਪਾਈ ਵੇਖਾ, ਵਿਣ ਕਰਮਾਂ ਕੇ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਯੁਗ ਚਾਰੇ ਆਰ ਜਾ, ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ। ਜੇ ਤਿਸ ਨਦਰ ਨਾ ਆਵਈ, ਤਾਂ ਬਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ, ਦੋਸੀ ਦੋਸਤ ਧਰੇ, ਨਾਨਕ ਨਿਰ ਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ, ਤੇਹਾ ਕੋਏ ਨਾ ਸੁਜਈ, ਜੇ ਤਿਸ ਗੁਣ ਕੋਏ ਕਰੇ।

ਸੁਣਿਆ ਪੋਹਿਨ ਸਕੈ ਕਾਲ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਸੁਣਿਆ ਈਸ਼ਵਰ ਬ੍ਰਹਮਾ ਇੰਦ,

ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ।

ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹਿ ਝੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਪਵਹਿ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵ ਹੈ ਦਰਗ ਹੈ ਮਾਨ ਪੰਚੇ ਸੋਹ ਹੈ ਦਰ ਰਾਜਾਨ ਪੰਚਾ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣਾ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖਤਾ ਪ੍ਰਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਤਬਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਮਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਉੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹੋ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸ ਤੇ ਹੋਏ ਲੱਖ ਦਰੀਆ ਕੁਦਰਤ ਕਾਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਸੰਖ ਦਾਤਾਰ ਅਸੰਖ ਸੂਰ ਮੋਹ ਪੱਖ ਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ

ਕਾਰ ਜੋ ਤੁਧ ਭਾਵੈ ਸਾਈ ਭਲੀਕਾਰ। ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰਜਾ ਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਪੱਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਵ ਅਸੰਖ ਥਾਵ, ਗਮ ਗਮ ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ। ਜਿਨ ਇਹ ਲਿਖੇ ਤਿਸ ਸਿਰ ਨਾਹੇ, ਜੇ ਫੁਰਮਾਏ ਤੇ ਪਿਪਾਹੇ, ਜੇਤਾ ਕੀਤਾ ਤੇਤਾ ਨਾਓ, ਵਿਣ ਨਾਵੈ ਨਾਹੀ ਕੋਥਾਓ, ਕੁਦਰਤ ਕਾਮਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀ ਹੈ ਹੱਥ ਪੈਰ ਤੰਦੇਹ, ਪਾਣੀ ਧੋਤਾ ਉੱਤਰ ਸੁਖੇ, ਮੂਤ ਪ੍ਰੀਤੀ ਕੱਪੜ ਹੋਏ, ਦੇ ਸਾਬੂਣ ਲਈਐ ਓਹੋ ਧੋਏ, ਭਰੀ ਹੈ ਮਤ ਪਾਪਾਂ ਕੈ ਸੰਗ, ਓਹੋ ਧੋਪੈ ਨਾਵੈ ਕੈ ਰੰਗ। ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਣਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵ ਹੋ ਜਾ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਪਾਓ, ਅੰਤਰਗਤ ਤੀਰਥ ਮਲ ਨਾਓ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਬ੍ਰਹਮਾਓ, ਸਤ ਸੁਹਾਣ ਸਦਾ ਮਨ ਚਾਵ, ਕਮਣ ਸੋ ਵੇਲਾ ਵਖਤ ਕਮਣ, ਕਮਣ ਥਿਤ ਕਮਣ ਵਾਰ, ਕਮਣ ਸੇ ਰੁਤੀ ਮਾਹੋ, ਕਮਣ ਜਿਤ ਹੋਆ।

ਸਰਬਤ ਮਾਹੋ ਨਾ ਕੋਈ। ਜਾ ਕਰਤਾ ਸਿਰ ਠੀਕ ਓ ਸਾਜੇ ਆਪੇ ਜਾਣਾ ਸੋਈ, ਕਿਵ ਕਰਾਖਾਂ ਕਿਵ ਸਾਲਾਹੀ, ਕਿਉਂ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ।

ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਇਹ ਵੱਡ ਉੱਚਾ ਹੋਵੇ ਕੋਏ, ਤੇ ਸੂਚੇ ਕਉ ਜਾਣੈ ਸੋਏ। ਜੇ ਵੱਡਾ ਆਪ ਜਾਣੈ ਆਪ ਆਪ, ਨਾਨਕ ਮੁੰਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕਿਤੇ ਮੰਗ ਹੈ ਜੋਧ ਅਪਾਰ, ਕਿਤੇ ਅਗਣਤ ਨਹੀਂ ਵਿਚਾਰ। ਕਿਤੇ ਖੱਪ ਟੁੱਟ ਹੈ ਬੇਕਾਰ, ਕਿਤੇ ਲੈ ਲੈ ਮੁਕਰ ਪਾਹੇ। ਕਿਤੇ ਮੂਰਖ ਖਾਹੀ ਖਾਹੇ, ਕਿਤੇ ਦੁੱਖ ਭੁੱਖ ਸਦਮਾਰ। ਇਹ ਭੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣਾ ਹੋਏ। ਹੋ ਰਾਖ ਨਾ ਸਕੈ ਕੋਏ, ਜੇ ਕੋ ਖਾਏ ਆਖਣ ਪਾਏ। ਉਹ ਜਾਣੈ ਜੇਤੀਆ।

ਸਾ ਮੁੱਲ ਗੁਣ ਮੁੱਲ ਵਾਪਾਰ ਮੁੱਲ ਵਾਪਾਰੀਏ ਮੁੱਲ ਭੰਡਾਰ ਮੁੱਲਾ ਵਹਿ ਮੁੱਲ ਲੈ ਜਾਹੇ ਮੁੱਲ ਭਾਏ ਮੁੱਲਾ ਸਮਾਹੇ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਮੁੱਲ ਬਖਸ਼ੀਸ ਮੁੱਲ ਨੀਸਾਨ ਮੁੱਲ ਕਰਮ ਮੁੱਲ ਫੁਰਮਾਨ ਮੁੱਲ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜ੍ਹੇ ਕਰਹਿ ਵਖਿਆਣ ਆਖ ਹੈ ਬਰਮੇ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਬਿੰਦ ਆਖ ਹੈ ਈਸ਼ਰ ਆਖ ਹੈ ਸਿੱਧ ਆਖ ਹੈ ਕਿਤੇ ਕਿਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮੁਨ ਜਨ ਸੇਵ ਕਿਤੇ ਆਖ ਹੈ ਆਖਣ ਪਾਹੇ ਕਿਤੇ ਕਹਿ ਕਹਿ ਠੁੱਠ ਜਾਹੇ ਕਿਤੇ ਕਿਤੇ ਹੋਰ ਕਰੇਹ ਤਾਖ ਨਾ ਸਕੈ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਿਖੀਐ ਸਿਰ ਗਾ ਵਾਰਾ ਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਭਰੀ ਸਿਓ ਕਹੀ ਅਨ ਕਿਤੇ ਗਾਵਣ ਹਾਰੇ ਗਾਵਹਿ ਤੋਹਨੋ ਪਾਉਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵ ਹੈ ਇੰਦ ਇਹਦਾ ਸੁਣ ਬੈਠੇ ਦੇਵਤਿਆਂ ਦਰ ਨਾਲੇ ਗਾਵ ਹੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵ ਹੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰਾ ਜੁਗ ਜੁਗ ਵੇਦਾ ਨਾਲੇ ਗਾਵ ਹੈ ਮੋਹਣੀਆ ਮਨ ਮੋਹਨਾ ਸੁਰਗਾ ਮੱਛ ਪਏ ਆਲੇ ਗਾਵਨ ਰਤਨੋ ਪਾਇ ਤੇਰੇ ਅੱਠ ਸੱਠ ਤੀਰਥ ਨਾਲੇ ਗਾਵ ਹੈ ਜੋਧ ਮਹਾਬਲ ਸੂਰਾ ਗਾਵ ਹੈ ਖਾਣੀ ਚਾਰੇ ਗਾਵ ਹੈ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਧਾਰੇ ਸੇਈ ਤੁਧਨੋ ਗਾਵ ਹੈ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹ ਸਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਬੇਭੂਤਾ ਖਿੰਥਾ ਕਾਲ ਕੁਆਰੀ ਕਾਇਆ ਜੂਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਿਸਾ ਆਦੇਸ਼ ਵਾਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਕਟਕਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾਸਾਦ ਸੰਯੋਗ ਵਿਯੋਗ ਦੁਏ ਕਾਰ ਚਲਾਵ ਹੈ ਲੇਖੇ ਆਵ ਹੈ ਭਾਗ ਆਦੇਸ਼ ਤਿਸਾ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਇੱਕ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ

ਵਿਚਾਰ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਆਦੇਸੋ ਤਿਸੈ ਆਦੇਸੋ, ਆਦ ਨੀਲ ਨਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਬਹੁ ਲੱਖ ਹੋਹੇ, ਲੱਖ ਹੋਵਹਿ ਲੱਖ ਵੀਸ।

ਕੂੜਾ ਠੀਸ ਆਖਣ ਜੋਰ ਚੁੱਪਾ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਣ ਮਰਨ ਨਾ ਹੈ ਜੋਰ ਜੋਰ ਨਾ ਰਾਜਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਣ ਨਦਰੀ ਕਰਮ ਪਵੈ ਨੀਸਾਣ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਖ ਹੋ ਕਰਮ ਕੇਤੇ ਪਵਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਘੜੀ ਹੈ ਰੂਪ ਰੰਗ ਕੇ ਵੇਸ ਕੇਤੀ ਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਸ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀ ਆ ਖਾਣੀ ਕੇਤੀ ਆ ਬਾਣੀ ਕੇਤੇ ਪਾਤ ਨਰਿੰਦ ਕੇਤੀ ਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਅਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾਟ ਘੜੀ ਹੈ ਬਹੁਤ ਅਨੂਪ ਤਾ ਕੀ ਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹਿ ਪਿੱਛੇ ਪਛਤਾਏ ਤਿੱਥੈ ਘੜੀ ਹੈ ਸੁਰਤ ਮਤ ਮਨ ਬੁੱਧ ਤਿੱਥੈ ਘੜੀ ਹੈ ਸੁਰਾ ਸਿੱਧਾ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ

ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ, ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਪ੍ਰਸਾਦ, ਚੱਕਰ ਚੇਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇ ਹਰੂਪ ਰੰਗ ਰੇਖ ਭੇਖ ਕੋ ਕਹਿ ਨਾ ਸਕਤ ਕੇ ਹ ਚਲ ਮੂਰਤਨ ਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਣ ਗਣਿਜੈ ਤ੍ਰਿਪਵਨ ਮਿਹੀਤ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਣ ਕਹਿਤ ਤਵੈ ਸਰਵਨਾਮ ਕਥਾ ਕਮਨ ਕਰਮਨਾਮ ਵਰਣਤ ਸੁਮਤ ਭੋਜੰਗ ਪ੍ਰਯਾਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਅਨੂਪੇ ਨਮਸਤੰ ਭੇਖੇ ਨਮਸਤੰ ਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਧਾਮੰ ਨਮਸਤੰ ਅਜੀਤੇ ਨਮਸਤੰ ਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋਏਕੈ ਨਮਸਤੰ ਨੇਕੈ ਨਮਸਤੰ ਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਭੂਤੇ ਨਮਸਤੰ ਲੋਕੇ ਨਮਸਤੰ ਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤਿਰਮਾਨੇ ਨਮਸਤੰ ਨਿਧਾਨੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਦੇ ਨਮਸਤੰ ਪ੍ਰਭੋਗੇ ਨਮਸਤੰ ਅਸਰਗੇ ਨਮਸਤੰ ਤਿਰਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ ਨਮਸਤੰ ਰੰਗੇ ਨਮਸਤੰ ਭੰਗੇ ਨਮਸਤੰ ਅਗੰਮੇ ਨਮਸਤਸਤੁਰੰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਪਾਤੇ ਨਮਸਤੰ ਮਜਬੇ ਨਮਸਤਸਤ ਅਜਬੇ ਦੇਸੰ ਦੇਸੇ ਨਮਸਤੰ ਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤੁ ਦੇਵੈ ਨਮਸਤੰ ਭੇਵੈ ਨਮਸਤੰ ਅਜਨਮੇ ਨਮਸਤੰ ਅਭ ਸੋਬਨਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤੁ ਦਿਆਲੇ ਨਮਸਤੰ ਵਰਣੇ ਨਮਸਤੰ ਮਰਣੇ ਨਮਸਤੰ ਜਰਾਰੰ ਨਮਸਤੰ ਕਿਰਤਾਰੰ ਨਮੋ ਸਰਬ ਧੰਦੇ ਨਮੋਸਤਾ ਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤੁਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਤ ਪ੍ਰਸਾਦ ਰੂਪ ਹੈ ਨੂਪ ਹੈ ਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਤੇ ਹੈ ਪੇ ਹੈ ਜੀਤ ਹੈ ਪੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਸਰਗ ਹੈ ਅਨੀਲ ਹੈ ਨਾਦ ਹੈ ਜੇ ਹੈ ਜਾਦ ਹੈ ਜਨਮ ਹੈ ਵਰਨ ਹੈ ਭੂਤ ਹੈ ਭਰਨ ਹੈ ਗੰਜ ਹੈ ਪੰਜ ਹੈ ਧੂਜ ਹੈ ਝੰਜ ਹੈ ਅਮੀਕ ਹੈ ਰਫੀਕ ਹੈ ਧੰਦ ਹੈ ਬੰਧ ਹੈ ਨਿਰਬੂਜ ਹੈ ਸੂਜ ਹੈ ਕਾਲ ਹੈ ਅਜਾਲ ਹੈ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਸੰਭ ਹੈ ਗਮ ਹੈ ਜਮ ਹੈ ਭੂਤ ਹੈ ਛੂਤ ਹੈ ਲੋਕ ਹੈ ਸੋਕ ਹੈ ਕ੍ਰਮ ਹੈ ਭ੍ਰਮ ਹੈ ਅਜੀਤ ਹੈ ਪੀਤ ਹੈ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਨੇਕ ਹੈ ਫਿਰ ਏਕ ਹੈ ਭੋਜੰਗ ਪ੍ਰਯਾਤ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪ੍ਰਮਾਥੇ
ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਨੰਗੀ ਨਮੇ ਸਮਸਤੀ ਸਰੂਪੇ ਪਰਭੰਗੀ ਪਰਮਾਥੇ ਸਮਸਤੀ ਬੇਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰ ਪਰਮ ਰੂਪੇ ਨਮੋ ਜੋਗ ਜੋਗੇ ਸਵਰੰ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਅਪਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸਵਰੰ ਪਰਮ ਜੂਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਇਸਨਾਨੰ ਨਮੋ ਮੰਤ੍ਰ ਮੰਤ੍ਰੰ ਨਮੋ ਜੰਤ੍ਰ ਜੰਤ੍ਰੰ ਨਮੋ ਇਸ਼ਟ ਇਸ਼ਟੇ ਨਮੋ ਤੰਤ੍ਰ ਤੰਤ੍ਰੰ ਸਦਾ ਸੱਚ ਦਾ ਆਨੰਦ ਸਰਬੰ ਪ੍ਰਣਾਸੀ ਅਨੂਪੇ ਰੂਪੇ ਸਮਸਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਧੋ ਉਰਧ ਅਰਧੰ ਅਗੰ ਓਗ ਹਰਤਾ ਪਰਮ ਪਰਮ ਪਰਮੇ ਸਵਰੰ ਪਰੋਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਛੇਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪ੍ਰਾਜੀ ਸਮਸਤਸਤੋ ਧਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਪੀਤ ਹੈ ਪੀਏ ਹੈ ਪ੍ਰਭੂ ਹੈ ਜੂ ਹੈ ਅਦੇਸ ਹੈ ਭੇਸ ਹੈ ਪੋ ਜੰਗ ਪਰਿਆਤ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮਸਤਵੰ ਨਿਰਨਾਥੇ ਨਮਸਤਵੰ ਪ੍ਰਮਾਥੇ ਨਮਸਤਵੰ ਅਗੰਜੇ ਨਮਸਤਵੰ ਪੰਜੇ ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮੋ ਸਰਬਦੇਸੇ ਨਮੋ ਸਰਬਪੀਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਪੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸ਼ੰ ਨਮੋ ਸਰਬ ਕ੍ਰਿਸ਼ੰ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਬਦਾ ਰਿਧ ਸਿੱਧੰ ਨਿਵਾਸੀ ਚਰਪਟ ਛੰਦ ਤਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਲਖ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਪ੍ਰਾਣੰ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੂਆਲ ਛੰਦ ਤਵੈ ਪ੍ਰਸਾਦ ਆਦਿ ਰੂਪ ਅਨਾਦ ਮੂਰਤ ਜੋਨ ਪੁਰਖ ਅਪਾਰ ਸਰਬਮਾਨ ਤ੍ਰਿਮਾਨ ਦੇਵ ਭੇਵਾਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਬਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨ ਜਾਤ ਜਾ ਕਰ ਰੂਪ ਰੰਗ ਨ ਰੇਖ ਆਦਿ ਪੁਰਖ ਉਦਾਰ ਮੂਰਤ ਜੋਨ ਆਦਿ ਸੇਖ ਦੇ ਸੌਰ ਨ ਭੇਸ ਜਾ ਕਰ ਰੂਪ ਰੇਖ ਨ ਰਾਗ ਜਤਰ ਤਤਰ ਦਿਸਾ ਵਿਸਾ ਹੋਇ ਫੈਲਿਓ ਅਨੁਰਾਗ ਨਾਮ ਕਾਮ ਬੇਹੀਨ ਪੇਖਤ ਧਾਮ ਹੋ ਨਹਿ ਜਾਹੀ ਸਰਬਮਾਨ ਸਰਬੱਤਰ ਮਾਨ ਸਦੈਵ ਮਾਨ ਤਾਹੀ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲਾ ਖੇਲ ਖੇਲਨ ਅੰਤ ਕੋ ਫਿਰੇਕ ਦੇ ਭੇਵ ਨ ਜਨ ਹੀ ਜਿਹ ਬੇਦ ਔਰਕ ਦੇਵ ਰੂਪ ਰੰਗ ਨ ਜਾਤ ਪਾਸ ਹੋ ਜਨ ਹੀ ਕਿਹ ਜੇਬ ਤਾਤ ਮਾਤ ਨਾ ਜਾਤ ਜਾ ਕਰ ਜਨਮ ਮਰਨ ਵਿਹੀਨ ਚੱਕਰ ਬੱਕਰ ਫਿਰਾ ਚੱਤਰ ਚੱਕ ਮਨ ਈ ਪੁਰਤੀਨ ਲੋਕ ਚੌਧ ਕੇ ਬਿਖਿਆ ਜਗ ਜਾਪਹੀ ਜੇਹ ਜਾਪ ਆਦਿ ਦੇਵ ਅਨਾਦ ਮੂਰਤ ਥਾਪੇ ਸਭੈ ਜੇਹ ਥਾ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਬੇਸਵ ਰਚਿਓ ਸੁਨਿਆਮ ਭਾਵਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਦੇ ਤਰਨ ਧਾਮ ਤੋਂ ਪਰਮ ਰਹਿਤ ਭੂਤ ਅਲਖ ਭੇਸ ਅੰਗ ਰਾਗ ਨਾ ਰੰਗ ਜਾਕ ਹੈ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਮੀਕ ਅਨੁਸਤਤ ਏਕ ਪ੍ਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ ਅੰਗਹੀਨ ਭੰਗਨਾਤਮ ਏਕ ਪ੍ਰਖ ਅਪਾਰ
ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਪੇਖ ਸਰਬ ਸਾਸਤ੍ਰ ਨ ਜਾਣਹੀ ਜੇਹ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾ ਕਹਿ ਨਿਤ ਭਗਤ ਨਿਤ ਕੋਟ ਸਿਮ੍ਰਿਤ ਪੁਰਾਣ ਸਾਸਤ੍ਰ ਨਾਵਹੀ ਬਹੁ ਚਿੱਤ ਮਦ ਭਾਰ ਛੰਦ ਤੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰਾ ਸੁਨ ਭੰਗ ਉਪਮਾਨ ਅੰਗਨ ਭਉ ਪ੍ਰਕਾਸ ਨਿਸਦਿਨ ਅਨਾਸ ਆਜਾਨ ਬਾਹ ਸਾਹਨ ਸਾਹ ਰਾਜਾਨ ਰਾਜ ਪਾਨ ਆਨ ਪਹਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਗ ਕਾਲਾਨ ਕਾਲਨ ਭੂਤਾਂਗਾ ਬਾ ਭੰਗਤ ਮਿਤ ਪਾਰ ਗੁਣ ਗਨ ਉਦਾਰ ਮੋਨ ਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੁਤ ਪ੍ਰਚੰਡ ਮਿਤ ਗਤ ਅਖੰਡ ਅਲਿਸ਼ਾ ਕਰਮਾ ਦ੍ਰਿਸ਼ ਧਰਮ ਸਰਬਾ ਪ੍ਰਣਾਡੈ ਅੰਡੰਡ ਬਾਡੈ ਚਾਚਰੀ ਛੰਦ ਸਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ ਪੋ ਜੰਗ ਪਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨ ਸਤਰਾ ਨ ਮਿੱਤਰਾ ਨ ਪਰਮੰਗ ਨ ਪਿੱਤਰਾ ਨ ਕਰਮੰਗ ਨ ਕਾਏ ਜਨਮੰਗ ਅਜਾਏ ਨ ਚਿੱਤਰਾ ਨ ਮਿੱਤਰਾ ਪਰੇ ਹੈ ਪਵਿੱਤਰਾ ਪ੍ਰਥੀ ਸਹਿ ਦੀਸੈ ਦ੍ਰਿਸੈ ਕ੍ਰਿਸੈ ਭਗਵਤੀ ਛੰਦ ਤੈ ਪ੍ਰਸਾਦ ਕਥਤੇ ਕਿਆ ਛਿਜ ਦੇਸੈ ਕਿਆ ਭਿਜ ਪੇਸੈ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦਿੱਤ ਸੋਕੈ ਕਿ ਅਵਧੂਤ ਪਰਨਾ ਕਿ ਬਿਭੂਤ ਕਰਨਾ ਕਿ ਰਾਜੰ ਪ੍ਰਭਾ ਹੈ ਕਿ ਧਰਮੰਗ ਤੁਜਾ ਹੈ ਕਿਆ ਸੋਕ ਵਰਨਾ ਕਿ ਸਰਬਾ ਭਰਨਾ ਕਿ ਜਗਤੰ ਕ੍ਰਿਤੀ ਹੈ ਕਿ ਛਤਰੰਗ ਛਤਰੀ ਹੈ ਕਿ ਬ੍ਰਹਮੰ ਸਰੂਪੈ ਕਿ ਅਨੁਭਵ ਨੂਪੈ ਕਿ ਆਦ ਦੇਵ ਹੈ ਕਿ ਆਪ ਭੇਵ ਹੈ ਕਿ ਚਿਤਰੰਗ ਬਿਹੀਨੈ ਕਿ ਆਪ ਭੇਵ ਹੈ ਕਿ ਚਿਤਰੰਗ ਬਿਹੀਨੈ ਕਿ ਕੈ ਦੀਨੈ ਕਿ ਰੋਜੀ ਰਜਾ ਕੈ ਰਹੀਮੈ ਰਿਹਾ ਕੈ ਕਿ ਪਾਕ ਬੇਅਬ ਹੈ ਕਿ ਗੈਬ ਬੁਲ ਗੈਬ ਹੈ ਕਿ ਅਪਵੁਲ ਗੁਨਾਹ ਹੈ ਕਿ ਸਾਹਾਨ ਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜਕ ਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨਿਆ ਕਿ ਸਰਬਤਰ ਦਾਨਿਆ ਕਿ ਸਰਬਤਰ ਗਾਉਣਾ ਕਿ ਸਰਬਤਰ ਪਾਉਣਾ ਕਿ ਸਰਬਤਰ ਦੇਸਾ ਕਿ ਸਰਬਤਰ ਪੇਸਾ ਕਿ ਸਰਬਤਰ ਰਾਜਾ ਕਿ ਸਰਬਤਰ ਸਾਜਾ ਕਿ ਸਰਬਤਰ ਦੀਨਾ ਕਿ ਸਰਬਤਰ ਲੀਨਾ ਕਿ ਸਰਬਤਰ ਜਾਹੋ ਕਿ ਸਰਬਤਰ ਭਾਹੋ ਕਿ ਸਰਬਤਰ ਦੇਸਾ ਕਿ ਸਰਬਤਰ ਪੇਸਾ ਕਿ ਸਰਬਤਰ ਕਾਲਾ ਕਿ ਸਰਬਤਰ ਪਾਲਾ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਜਾ ਕਿ ਸਰਬਤਰ ਰਾਜਾ ਕਿ ਸਰਬਤਰ ਸੋਖਾ ਕਿ ਸਰਬਤਰ ਪੋਖਾ ਕਿ ਸਰਬਤਰ ਤ੍ਰਾਣਾ ਕਿ ਸਰਬਤਰ ਪ੍ਰਾਣਾ ਕਿ ਸਰਬਤਰ ਦੇਸਾ ਕਿ ਸਰਬਤਰ ਪੇਸਾ ਕਿ ਸਰਬਤਰ ਮਾਨਿਆ ਸਦੈਵੰ ਪ੍ਰਧਾਨਿਆ ਕਿ ਸਰਬਤਰ ਜਾਪਿਆ ਕਿ ਸਰਬਤਰ ਥਾਪਿਆ ਕਿ ਸਰਬਤਰ ਭਾਨਾ ਕਿ ਸਰਬਤਰ ਮਾਨਾ ਕਿ ਸਰਬਤਰ ਇੰਦਰਾ ਕਿ ਸਰਬਤਰ ਚੰਦਰਾ ਕਿ ਸਰਬੰ ਕਲੀਮੈ ਕਿ ਪਰਮੰ ਫੀਮੈ ਕਿ ਆਕਲ ਲਾਮੈ ਕਿ ਸਾਹਿਬ ਕਲਾਮੈ ਕਿ ਹੁਸਨੁਲ ਵਜੂ ਹੈ ਤਮਾਮੁਲ ਰੁਜੂ ਹੈ ਹਮੇਸਲ ਸਲਾਮੈ ਸਲੀਖੁਤ ਮਦਾਮੈ ਗਨੀਮੁਲ ਸਿਕਸਤਾ ਗਰੀਬੁਲ ਪ੍ਰਸਤਾ ਬਿਲੰਦੁਲ ਮਕਾਨਾ ਜਮੀਨੁਲ ਜਮਾਨਾ ਤਮੀਜੁਲ ਤਮਾਮੈ ਰੁਜੂਅਲ ਨਿਧਾਨਾ ਹਰੀਫੁਲ ਅਜੀਮੈ ਰਜਾਇਕ ਯਕੀਨੈ ਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਅਜੀ ਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਬਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਜੁਗਤ ਸੁਧਾ ਹੈ ਸਦੈਵੰ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪ੍ਰਾਜ ਹੈ ਸਦਾ ਸਰਬ ਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਨੂਪ ਹੈ ਓ ਅੰਗ ਆਦਿ ਰੂਪੇ ਅਨਾਦ ਸਰੂਪੈ ਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਬਾਧੇ ਅਗੰਜੇ ਅਗਾਧੇ ਸੁਭੰ ਸਰਬ ਭਾਗੇ ਸੋ ਸਰਬਾਨੁਰਾਗੈ ਤ੍ਰਿਭੁਗਤ ਸਰੂਪ ਹੈ ਛਿਜ ਹੈ ਛੂਤ ਹੈ ਕਿ ਨਰਕੰ ਪ੍ਰਣਾਸ ਹੈ ਪ੍ਰਿਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਬੇਭੁਗਤ ਸਰੂਪ ਹੈ ਪ੍ਰਯੋਗਤ ਅਨੂਪ ਹੈ
निरुक्त सदा है विभुक्त प्रभा है अनुक्त स्वरूप

ਰੂਪੇ ਨਮੋ ਪਰਮ ਤੱਤੰ ਅਤੱਤੰ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਾ ਕਰਤਾ ਨਮੋ ਸਾਤ ਰੂਪੇ ਨਮੋ ਇੰਦਰ ਇੰਦਰੇ ਨਾਦੰ ਵਿਭੂਤੇ ਅਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸਾਸੇ ਨਮੋ ਬਾਂਕ ਬਾਂਕੇ ਅਭੰਗੀ ਸਰੂਪੇ ਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਨੰਗੀ ਅਕਾਮੇ ਏਕ ਅਛਰੀ ਛੰਦ ਅਜਾ ਅਲ ਅਪਾ ਅਬਾ ਅਪੂ ਅਜੂ ਅਨਾਸ ਅਕਾਸ ਅਗੰਜ ਭੰਜ ਲਖ ਅਭਖ ਅਕਾਲ ਦਿਆਲ ਲੇਖ ਅਭੇਖ ਅਨਾਮ ਕਾਮ ਅਗਾਹ ਅਟਾਹ ਨਾਥੇ ਪਰਮਾਥੇ ਅਜੋਨੀ ਅਮੋਨੀ ਨਰਾਗੇ ਨਰੰਗੇ ਨਰੂਪੇ ਨਰੇਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਪੋਜੰਗ ਪਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਬੇਭੂਤੇ ਸਮਸਤੁਲ ਸਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਬੇਭੂਤੇ ਸਦਾ ਸੱਚਦਾਨੰਦ ਸਤਰੰਗ ਪ੍ਰਣਾਸੀ ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਬੇਭੂਤੇ ਗਜਾਇਬ ਗਨੀਮੇ ਹਰੀਅੰ ਕਰੀਅੰ ਕਰੀਮੁਲ ਰਹੀਮੇ ਚਤਰ ਚੱਕਰਵਰਤੀ ਚਤਰ ਚੱਕਰ ਭੂਤੇ ਸੁਜੰਭਵ ਸੁਭੰ ਸਰਬਦਾ ਸਰਬ ਜੁਗਤੇ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਪ੍ਰਸਾਦ ਸਵਈਏ ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਪ੍ਰਿਉ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਧਾ ਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖੀ ਅਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰ ਸਭ ਦੇਸ ਦਿਸਾਨ ਕੋ ਬਾਜ ਢੋਲ ਮ੍ਰਿਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣਾ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨਾ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਾ ਦਮਦਾਨ ਸੋ ਸੰਜਮ ਨੇ ਮਾਨੇਕ ਸਿੱਖ ਵੇਦ ਪੁਰਾਨ ਕਤੇਬ ਕੁਰਾਨ ਜੇ ਮੀਨ ਜਮਾਨ ਸਬਾਨ ਕੇ ਪੇਖੈ ਪਾਉਣ ਆਹਾਰ ਜਤੀ ਜਤ ਧਾਰ ਸਬੈ ਸੁ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਦੇਖੈ ਸੁਧ ਸਿਪਾਹ ਦੁਰੰਤ ਦੁਬਾਹ ਸੁਸਾਜ ਸਨਾਹ ਦੁਰਜਾਨ ਦਲੈਂਗ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰਾ ਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚੱਲਾਂਗੇ ਵੀਰ ਪਾਰ ਵੱਡੇ ਬਰਿਆਰ ਵਿਚਾਰ ਹਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਣ ਕੇ ਤੋੜ ਨਹਾਰ ਸੋ ਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦੇਵਈਆ ਦਾਨਵ ਦੇ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਪ ਥਪੈਂਗੇ ਪੁੰਨ ਪ੍ਰਤਾਪਨ ਬਾਦ ਜੈਤ ਭੋਨਾ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚਪੈਂਗੇ ਮਾਨਵੇਂਦਰ ਗਜਿੰਦਰ ਨਰਾਧਪ ਜੌਨ ਤ੍ਰਿਲੋਕ ਕੋ ਰਾਜ ਕਰੈਂਗੇ ਕੋਟੇ ਸਨਾਨ ਗਜਾਦਿਕ ਦਾਨ ਅਨੇਕ ਸਵੰਬਰ ਸਾਜ ਬਰੈਂਗੇ ਬ੍ਰਹਮ ਮਹੇਸ਼ਰ ਬਿਸਨ ਸੱਚੀ ਪਤ ਅੰਤ ਫਸੇ

ਕਹਾ ਭਇਓ ਜੋ ਦੋ ਲੋਚਨ ਮੂੰਹ ਦਿਖਾ ਬੈਠਦਾ ਹੈ ਬਖ ਧਿਆਨ ਲਗਾਇਓ ਨਾਥ ਫਿਰਿਓ ਲੀਏ ਸਾਤ ਸਮੁੰਦਰਨ ਲੋ ਗਏ ਉੱਪਰ ਲੋਕ ਗਵਾਇਓ ਵਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਣ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਿਭਾਇਓ ਕਉ ਬੁਤਾਨ ਕੋ ਪੂਜਤ ਹੈ ਪਾਸਾ ਕਉ ਮੇਰੇ ਤਾਨ ਕੋ ਪੂਜਨ ਤਾਹਿਓ ਪੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕਉ ਬੁਤਾਨ ਕੋ ਪੂਜਤ ਹੈ ਪਾਸਾ ਕਉ ਮੇਰੇ ਤਾਨ ਕੋ ਪੂਜਨ ਤਾਹਿਓ ਪੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਤ ਬੇਨਤੀ ਚੌਪਈ ਹਮਰੀ ਕਰੋ ਹੱਥ ਦਾ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੈ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭੈ ਮੁਕਾਵ ਹੋ ਆਪ ਹਾਥ ਦੈ ਮੋਹੇ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦਾ ਕਰੀਐ ਸਭ ਬੈਰਨ ਕਵਾਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹ ਛਾੜ ਕੋਈ ਅਵਰਨਾ ਧਿਆਉਂ ਜੋ ਬਰ ਚਾਹੋਂ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਨ ਚੁਨ ਸਤਰ ਹਮਾਰੇ ਮਾਰੀਐ ਹੈ ਆਪ ਹਾਥ ਦੈ ਮੁਝੈ ਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਪੂਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜ ਜੂ ਕਰੀਐ ਹੋ ਰੱਛਾ ਰਾਖ ਲੇ ਹੋ ਮੋਹੇ ਰੱਖ ਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬੇਸਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੂ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜੱਛਣ ਉਪਜਾਇਓ ਆਦ ਅੰਤ ਏਕ ਅਵਤਾਰਾ ਸੋਈ ਗੁਰੂ ਸਮਝੀ ਅਹੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸ਼ਿਵ ਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲਮੋ ਬਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਸਥੂਲਾ ਸਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਬੁੱਧ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰਾ ਆਪ ਆਪਣੀ ਬੂਝ ਉਚਾਰਾ ਤੁਮ ਸਭ ਹੀ ਤੇ ਰਹਿਤ ਨਿਰਾਲਮਾ ਜਾਨਤ ਬੇ ਭੇਦਾਰ ਆਲਮਾ

ਦਾ ਤਾ ਕਉ ਕਰਪਾ ਹਨਾਨ ਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਪਹਿਵਾ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕਾ ਰੂਪਾ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤ ਜਕੀਨੀ ਉਤਪਜ ਖਾਨ ਬਹੁਰ ਰਚ ਦੀਨੀ ਕਹੋਂ ਫੂਲ ਰਾਜਾ ਹੋਇ ਬੈਠਾ ਕਹੋਂ ਸਿਮਟ ਭਇਓ ਸੰਕਰ ਕੈਠਾ ਸਿਗਰੀ ਸ੍ਰੇਸ਼ਟ ਦਿਖਾਏ ਚੰਮ ਭਵ ਆਜੁਗਾ ਸਰੂਪ ਸੁਨਿਯਮ ਭਵ ਆਬਰ ਅੱਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਣ ਕਾਤਾ ਜੇ ਅਸ ਧੁਜ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤੁਹੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸੰਤਾਰੇ ਜੋ ਕਲ ਕੋ ਇੱਕ ਬਾਰ ਤਿਆ ਹੈ ਤਾਂ ਕਿ ਕਲ ਨਿਕਟ ਨਹਿ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਰਿਸ਼ਟ ਟਰੈਂ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾ ਕੇ ਤਾਪ ਤਨਕ ਮਹਿ ਹਰਿ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾਹ ਛੁਐ ਸਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਖਾਸ ਤੇ ਤਾਹੇ ਉਬਾਰਾ ਜਿਨ ਨਰਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਦੈ ਲੇਹੋ ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲੇਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲਬਿਖ ਸਗਲ ਦੇਹ ਕੋ ਹਰਤਾ ਦੁਸ਼ਟ ਦੋਖੀ ਅਨਕੋਛ ਹੈ ਕਰਤਾ ਸ੍ਰੀ ਅਸ ਧੁਜ ਜਬ ਭਏ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੂਹਨਤ ਸਹਿ ਵਿਆਪਤ ਕੋਈ ਅੜਿਲਾ ਸੁਨੈ ਗੁੰਗ ਜੋਈ ਆਹੇ ਸੋ ਰਸਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਵਈ ਦੁਖ ਦਰਦ ਭਉ ਨਿਕਟ ਨਾ ਤਿੰਨ ਨਰਕੇ ਰਹਿ ਹੋ ਜੋਈ ਆ ਕੀ ਏਕ ਬਾਰ ਚੌਪਈ ਕੋ ਕਹਿ ਚੌਪਈ ਸੰਬਤ ਸਤਰਾ ਹੈ ਸਹਿਸ ਪਣਜੈ ਅਰਧ ਸਹਿਸ ਪੁਨਤੀਨ ਕਿਹਜੈ ਭਾਦਰਵ ਸੁਰੀ ਅਸ਼ਟਮੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣ ਆਈ ਆ, ਸਬਦੋ ਤਾ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ

ਤੇਰਾ ਕਾਰਜ ਸਭ ਸੁਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਹੋਵੇ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਭ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ ਕਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੂੰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੇ ਲੇਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲੇਵੈ ਬਾਜ ਹੋ ਕਿਆ ਕਰੇ ਵਿਚਾਰੀ ਆ ਤੁਧ ਬਾਜ ਸਮਰੱਥ ਹੋਏ ਨਾਹੀਂ ਕਿਰਪਾ ਕਰ ਬਨਵਾਰੀ ਆ ਏਸ ਨਾ ਹੋਰ ਥਾਵ ਨਾਹੀ ਸ਼ਬਦ ਲਾਗ ਸਵਾਰੀ ਆ ਕਹਿ ਨਾਨਕ ਲੇਵੈ ਬਾਜ ਹੋ ਕਿਆ ਕਰੇ ਵਿਚਾਰੀ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਨ ਸਾਰਿਆ ਅੰਦਰ ਹੋ ਜਿਨ ਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹੇ ਜਿਸ ਨੋ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰਹਿ ਦਹ ਦਿਸੋ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੇ ਆਵ ਹੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਤੇਰੀ ਕਿਤ ਦੁਆਰਾ ਪਾਈ ਹੈ ਤਨ ਮਨ ਧਨ ਸਭ ਸੌ ਗੁਰ ਕਉ ਹੁਕਮ ਮੰਨਿਆ ਪਾਈ ਹੈ ਹੁਕਮ ਮੰਨੇ ਹੋ ਗੁਰੂ ਕੇਰਾ ਗਾਵ ਹੋ ਸੱਚੀ ਬਾਣੀ ਕਹਿ ਨਾਨਕ ਸੁਣ ਹੋ ਸੰਤ ਹੋ ਸੁਕਥੇ ਹੋ ਅਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨਾ ਕੀਤੀ ਜਿਨ ਠਗੋਲੀ ਪਾਈ ਆ ਕੁਰਬਾਨ ਕੀਤਾ ਤਿਸੈ ਵਿੱਟ ਹੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉ ਚਿਤ ਲਾਈ ਐਸਾ ਕੰਮ ਮੂਲੇ ਨਾ ਕੀਚੈ ਜਿਤੰਤ ਪਛੋਤਾਈ ਹੈ ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਆਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜੰਤ ਸਭ ਖੇਲ ਤੇ

ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਪਾਏ ਇਕ ਵੇਖ ਪਰ ਸੁਣਾਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹੈ ਨਾਨਕ ਜਿਸ ਨੋ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਾ ਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਆ ਹੋ ਤਿੱਖੀ ਵੱਲ ਹੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੈ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਏ ਹੈ ਤਿਵ ਚਲਹਿ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੈ ਤਿਵੈ ਚਲਹਿ ਜਿਨ੍ਹਾਂ ਮਾਰਗ ਪਾਵ ਹੈ ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵ ਹੈ

ਇਹੋ ਰਹਿ ਗੁਰ ਨਾਲੇ। ਗੁਰ ਕੇ ਚਰਨਾਂ ਹਿਰਦੈ ਧਿਆਏ ਅੰਤਰਾਤਮਾ ਸੰਭਾਲੇ। ਆਪ ਛੱਡ ਸਦਾ ਰਹਿ ਪਰਣਾ ਗੁਰ ਬਿਨ ਅਵਰ ਨ ਜਾਣੈ ਕੋਏ। ਕਹਿ ਨਾਨਕ ਸੁਣਹੋ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆ ਜਾਏ। ਅਨੇਕ ਜੂਨੀ ਭਰਮੇ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵ ਹੋ ਸੱਚੀ ਬਾਣੀ। ਬਾਣੀ ਤਾ ਗਾਵ ਹੋ ਗੁਰੂ ਕੇਰੀ ਬਾਣੀਆ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਨਾ ਸਮਾਣੀ। ਪੀਵ ਹੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿ ਹੋ ਸਾਰੇ ਗਪਾਣੀ। ਕਹਿ ਨਾਨਕ ਸਦਾ ਗਾਵ ਹੋਏ ਹੈ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋਰ ਕੱਚੀ ਬਾਣੀ। ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਛੂ ਨਾ ਜਾਣੀ। ਚਿਤ ਜਿਨ ਕਾ ਹਿਰਲਾਇਆ ਮਾਇਆ ਬੋਲਣ ਪਏ ਰਵਾਣੀ। ਕਹਿ ਨਾਨਕ ਸਤਿਗੁਰੂ ਬੱਜ ਹੋਰ ਕੱਚੀ ਬਾਣੀ। ਗੁਰ ਕਾ ਸਭ ਦਰ ਤਨ ਹੈ ਹੀਰੇ ਜਿਤ ਜੜਾਓ। ਸਭ ਦਰ ਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ। ਸਬਦ ਸੇਤੀ ਮਨ ਮਿਲਿਆ ਸੁੱਚਾ ਲਾਇਆ ਭਾਓ। ਆਪੇ ਹੀਰਾ ਰਤਨ ਆਪੇ ਜਿਸ ਨੋ ਦੇ ਬੁਝਾਏ। ਕਹਿ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ। ਸਿਵ ਸਕਤ ਆਪ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ। ਹੁਕਮ ਵਰਤਾਏ ਆਪ ਵੇਖੈ ਗੁਰਮੁਖ ਤੇ ਸਾਹਿਬ ਬੁਝਾਏ। ਤੋੜੇ ਬੰਧਨ ਹੋਵੈ ਮੁਕਤਾ ਸਬਦ ਮਨ ਵਸਾਏ। ਗੁਰਮੁਖ ਜਿਸ ਨੋ ਆਪ ਕਰੇ ਸੋ ਹੋਵੈ ਕਸ ਸਿਓ ਲਿਵ ਲਾਏ। ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤਾ ਸਾਰ ਨਾ ਜਾਣੀ। ਤੱਤਾ ਸਾਰ ਨਾ ਜਾਣੀ ਗੁਰੂ ਬੱਜ ਹੋ ਤੱਤਾ ਸਾਰ ਨਾ ਜਾਣੀ। ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੁੱਲ ਹੈ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤਤ ਪਾਏ ਜਿਸ ਨਵਾਂਦਿਨ ਹਰ ਲਿਖ ਲਾਗੈ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨ ਹੋ ਵਿਸਾਰੀ ਹੈ। ਮਨ ਹੋ ਕਿਉ ਵਿਸਾਰੀ ਹੈ ਇਵਟ ਦਾਤਾ ਜੇ ਅਗਨ ਮਹਿ ਆਰ ਪਹੁੰਚਾਵੇ। ਉਸ ਨੋ ਕਿਹੋ ਪੋਹੇ ਨਾ ਸਕੀ ਜਿਸ ਨੋ ਆਪਣੀ ਲਿਵ ਲਾਵੇ। ਆਪਣੀ ਲਿਵਿਆ ਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ। ਕਹਿ ਨਾਨਕ ਏ ਵਡਦਾਤਾ ਸੋ ਕਿਉ ਮਨ ਹੋਵੇ ਸਾਰੀ ਹੈ। ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜੇ ਹੀ ਕਰਤਾ ਖੇਲ ਰਚਾਇਆ। ਜਾ ਤਿਸ ਭਾਣਾ ਤਾ ਜੰਮਿਆ ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ

ਹੈ ਲੋਕ ਮਿਲਲਾਇ ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੌਪੀ ਐ ਵਿੱਚ ਹੋ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹਿ ਹਰ ਵਸੈ ਮਨ ਆਏ ਹਰਿ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲਾ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀ ਆਹੋ ਲਾਹਾ ਖਟਿਓ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤਾ ਜੇ ਚਿਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਐ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈ ਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰਾਂ ਨ ਰਸ ਸਭ

ਆਇ। ਇਹ ਸਰੀਰ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ। ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ

ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ

ਬਾਣ ਹੋਆ ਜਿਨ ਸਤਿਗੁਰ ਸਿਓ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋ ਧਰੀ ਹਰ ਬਿਨ ਵਰਨਾ ਦੇਖੋ ਕੋਈ ਹਰ ਬਿਨ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਵਰਨਾ ਕੋਈ ਕਹਿ ਨਾਨਕ ਇਹ ਨੇਤਰਾਂ ਦਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ।

ਸਤ ਬਾਣੀ ਜਿਤ ਸੁਣੀ ਮਨ ਧਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋਵੋ ਸੱਚ ਸੁਣਨਾ ਨੋ ਪਠਾਇ ਹਰ ਜੀਉ ਗੁਫਾਂਦਰ ਰੱਖ ਕੈ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੋ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰਾ ਲਾਏ ਭਾਵਨੇ ਇਕ ਨਾ

ਯੁਗ ਫਾਂਦਰ ਰੱਖ ਕੈ ਵਾਜਾ ਪਵਣ ਵਜਾਇਆ। ਇਹੋ ਸਾਚਾ ਸੋ ਹੇਲਾ ਸਾਚਾ ਘਰ ਗਾਵਹੋ, ਗਾਵਹੋ ਤਾਂ ਸੋ ਹੇਲਾ ਘਰ ਸਾਚਾ ਜਿਥੈ ਸਦਾ ਸੱਚ ਧਿਆਵਹੇ। ਸੱਚੋ ਧਿਆਵਹਿ ਜਾ ਤੁਧ ਭਾਵਹਿ ਗੁਰਮੁਖ ਜਿਨਾ ਬੁਝਾਵਹੇ। ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹੇ। ਕਹਿ ਨਾਨਕ ਸੱਚ ਸੋ ਹੇਲਾ ਸੱਚੈ ਘਰ ਗਾਵਹੇ। ਆਨੰਦ ਸੁਣਹੋ ਵੱਡ ਭਾਗੀ ਹੋ ਸਗਲ ਮਨੋਰਤ

ਸਾਹਿਬ ਬੰਦੀ ਗੋਦਵੇ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ ਜੀ ਨੂੰ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਦੀ ਗੁਰਤਾ ਗੱਦੀ ਦੀ ਬਹੁਤ ਬਹੁਤ ਵਧਾਈ ਹੋਵੇ ਜੀ। ਕੱਲ੍ਹ ਰੱਖੜ ਪੁੰਨਿਆ ਸੀ, ਸੋ ਮੱਖਣ ਸ਼ਾਹ ਲਵਾਣੇ ਨੇ ਸਤਿਗੁਰਾਂ ਨੂੰ ਪ੍ਰਗਟ ਕੀਤਾ ਸੀ ਬਾਬੇ ਬਕਾਲੇ। ਸੋ ਇਸੇ ਖੁਸ਼ੀਆਂ ਦੇ ਵਿੱਚ ਅੱਜ ਦੇ ਸਿਮਰਨ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਜੀ, ਧੰਨ ਹੈ

Good.

Good.

0: for the
1: Vallahi

0: ਕਰ। ਜਿਨ ਮਾਨਸ ਤੇ ਦੇਵਤੇ ਕੇ ਕਰਤ ਨਾ ਲਾਗੀ ਵਾਰ ਮਹੱਲਾ ਦੂਜਾ।
1: ਜੇ ਸੋਚਦਾ ਉਗਵਹਿ ਸੂਰ ਚੜੇ ਹਜ਼ਾਰ ਇਹਦੇ ਜਨ ਹੁੰਦੇ।

ਪਾੜੇ ਆਪਣੇ ਆਪ ਸਾਜਿਆ ਆਪਣੇ ਰਚਨਾ ਦੁਖ ਤੇ ਸਾਜਿਆ ਕਰਿਆ ਸਿੰਡਿਥੋ ਚਾਓ ਦਾਤਾ ਕਰਤਾ ਆਪ ਤੂੰ ਤੁਸਤੇ ਵੈ ਕਰੇ ਪਸਾ ਤੂੰ ਜਾਣੇ ਸਭ ਸਹਿ ਦੇ ਲੈਸੇ ਜਿੰਦ ਕਵਾਓ

ਸਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਮਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੇ ਅੱਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਵ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸਖਤ ਹਨ ਸੱਚ।

ਆਪਣੀ ਤਨ ਦੀ ਸਤਿਗੁਰ ਪਾਇਆ। ਇਹ ਜੀਵ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੀ ਵਿੜਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ। ਸਤਿਗੁਰੂ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚ

0: ਸਲੋਕ ਮਹਲਾ ਪਹਿਲਾ ਕੜੀਆਂ ਸਭੇ ਗੋਪੀਆਂ ਫਿਰ ਕਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੋ ਜਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਨਾਨਕ ਮੁਸੇ ਗਿਆਨ ਵੀ ਹੋਣੀ ਖਾਇ ਗਿਆ ਜਮਕਾਲ ਮਹਲਾ ਪਹਿਲਾ
1: ਵਾਇਨ ਚਿਲੇ ਨਚਨ ਗੋਰ ਪੈਰ ਹਲਾਇਨ ਫਿਰਨ ਸਿਰ ਉਡਰਾਵਾ ਝਾਟੇ ਪਾਏ ਵੇਖੇ ਲੋਕ ਹਸੈ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਪਛੜੇ ਧਰਤੀ ਨਾਲ।

ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟਾਕ ਸੁਣਾਇਆ। ਸਤਿਗੁਰ ਮਿਲੇ ਸਦਾ ਮੁਕਤ ਹੈ ਜਿਹਨੇ ਵਿੱਚੋਂ ਮੋਹ ਚੁਕਾਇਆ। ਉੱਤਮ ਵਿਚਾਰ ਹੈ ਜਿਹਨੇ ਸੱਚੇ ਸਿਉਂ

ਬੜੀ ਸੇਵ ਕੀਤੀ ਸੰਤੋਖੀ ਜਿਹਨੇ ਸੱਚੋ ਸੱਚ ਤੇ ਹਾਇਆ ਉਹਨੇ ਮੰਦੇ ਪੈਰ ਨਾ ਰੱਖਿਓ ਕਰ ਸੋਕਰੇ ਧਰਮ ਕਮਾਇਆ ਉਹਨੇ ਦੁਨੀਆ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਦੇ

ਖਾਣੀ ਸੇਤ ਗਾ ਸੁਣਤ ਜਾਣੇ ਨਾਨਕਾ ਸਰਾਮ ਰਾਜਨ ਤਾਂ ਨਾਨਕਿਨ ਤੋਂ ਪਾਇਕ ਸੰਭਾਲੇ ਸਭਨਾ।

ਪੌੜੀ ਸੱਚਾ ਸਾਹਿਬ ਇੱਕ ਤੂੰ ਜਿਹਨੇ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇਹ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲੇ ਸੱਚ ਪਾਇਆ, ਜਿਨ ਕਹਿ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨੁੱਖ।

ਪੜਪੜ ਗੱਡੇ ਲੈਂਦੇ ਆ, ਪੜਪੜ ਭਰੀਏ ਸਾ, ਪੜਪੜ ਬੇੜੀ ਪਾਇਆ, ਪੜਪੜ ਗੱਡੀਆਂ ਖਾਦ ਭੜੀਆਂ ਜਿੱਤੇ, ਬਰਸ ਬਰਸ ਭੜੀਆਂ ਜਿੱਤੇ ਮਾਸ।

0: ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ। ਸੁਤ ਕਿਉਂ ਕਰ ਰੱਖਿਆ ਸੁਤ ਪਵੈ ਰੇ ਸੋਏ, ਨਾਨਕ ਸੁਤ ਕੇ ਮਨ ਉਤਰੈ ਗਿਆਨ ਉਤਾਰੇ ਤੋਏ ਮਹਲਾ ਪਹਿਲਾ।
1: ਮਨ ਕਾ ਸੁਤ ਲੋਭ ਹੈ ਜੇ

ਸਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਅੰਧ ਜਲੰਦੜੀ ਮੇਰਾ ਅੰਦਰ ਠੰਡਾ।

ਸਾਹੋ ਜਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਸਤਨਾਮ

ਚੋਪ ਦੇ ਘਰ ਪਹਿਲਾ ਭਾਂਡਾ ਤੋਏ ਬੈਸ ਧੂਪ ਦੇ ਵਾਹ ਤੋ ਦੁੱਧ ਹੈ ਖੁਜਾਮ ਦੂਧ ਕਰਮ ਫੁਨ ਸੁਰਤ ਸਮਾਇਨ ਹੋਏ ਨਿਰਾਸ਼ ਜਮਾਵੋ ਜਪੋ ਤਾਏ ਕੋ ਨਾਮਾ ਅਵਰ ਨਿਰਾ ਫੁਲ ਕਾਮਾ ਰਹਾਓ ਏ ਮਨ ਈਟੀ ਹਾਥ ਕਰੋ ਫਿਰ ਨੇਤਰੋ ਨੀਂਦ ਨ ਆਵੈ ਰਸਨਾ ਨਾਮ ਜਪੋ ਤਬ ਮਤੀਐ ਇਨ ਵਿਦ ਅੰਮ੍ਰਿਤ ਪਾਵੋ ਮਨ ਸੰਪਟ ਜਿਤ ਸਰਸਾ ਨਾਵਣ ਭਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਵਿਦ ਸਾਹਿਬ ਰਵਤ ਰਹੇ ਕਹਿੰਦੇ ਕਹਿ ਕਹੇ ਕਹਿ ਜਾਵੈ ਤੁਮ ਸਭ ਅਵਰਨਾ ਕੋਈ ਭਗਤਹੀਣ ਨਾਨਕ ਤਨ ਜੰਪੈ ਹੋਂ ਸਲਾਹੀ ਸੱਚਾ ਸੋ।

ਅੰਤਰ ਵਸੈ ਨਾ ਬਾਹਰ ਜਾਏ, ਅੰਮ੍ਰਿਤ ਛੋੜ ਕਾਏ ਬਿਖ ਖਾਏ। ਐਸਾ ਗਿਆਨ ਜਪੋ ਮਨ ਮੇਰੇ, ਹੋਵੋ ਚਾਕਰ ਸਾਚੇ ਕੇਰੇ ਰਹਾਓ। ਗਿਆਨ ਧਿਆਨ ਸਭ ਕੋਈ ਰਵੈ, ਬਾਂਧਨ ਬਾਂਧਿਆਂ ਸਭ ਜਗ ਭਵੈ। ਸੇਵਾ ਕਰੇ ਸੋ ਚਾਕਰ ਹੋਏ, ਜਲ ਤਲ ਮਹੀ ਅਲ ਰਵ ਰਹਿਆ ਸੋਏ। ਆਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਤ ਨਾਨਕ ਤਾਰੇ ਸੋਏ।

ਚਲ ਕਹਿ ਚਲਕਣਾ ਘੋਟ ਮਕਾਲੜੀ ਮਸ ਧੋਤਿਆਂ ਜੂਠ ਨਾ ਉਤਰਾ ਜੇ ਸੋ ਧੋਵਾਂ ਤਿਸ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ ਰਹਾਉ ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ ਟੱਠੀਆਂ ਕੰਮ ਨਾ ਆਵਣੀ ਵਿੱਚੋਂ ਸੱਕਣੀਆਂ ਹਾਂ ਬੱਗਾਂ ਬੱਗੇ ਕੱਪੜੇ ਤੀਰਥ ਮੰਜ ਵਸਨ ਘੁਟਖੁਟ ਜੀਆਂ ਖਾਵਣੇ ਬੱਗੇ ਨਾ ਕਹੀਆਂ ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲਾਨ ਸੇ ਫਲ ਕੰਮ ਨਾ ਆਵਨੀ ਤੇ ਗੁਣ ਮੈਂ ਤਨ ਹਨ ਅੰਦਲੇ ਪਹਾੜ ਉਠਾਇਆ ਡੁਗਰ ਵਾਟ ਬਹੁਤ ਅੱਖੀ ਲੋੜੀ ਨਾ ਲਾਹਾਂ ਹੌਂਚੜ ਲੰਘਾਂ ਕਿਤ ਚਾਕਰੀਆਂ ਚੰਗਿਆਈਆਂ ਔਰ ਸਿਆਣਪ ਕਿਤ ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟੇ ਜਿੱਤ ਸੁਧਵੀ ਮੱਲਾ ਪਹਿਲਾ ਜਪ ਤਪ ਕਾ ਬੰਦ ਬੇੜਲਾ ਜਿਤ ਲੰਘੇ ਵਹੇਲਾ ਨਾ ਸਰਵਰਨਾ ਉਛਲਾ ਐਸਾ ਪੰਥ

ਮਿਲਿਆ ਹੋਏ ਨਾ ਮਿਛੜੈ ਜੇ ਮਿਲਿਆ ਹੋਈ ਆਵਾ ਗੁਣ ਨਿਵਾਰਿਆ ਹੈ ਸਾਚਾ ਸੋਈ ਹੋ ਮੈਂ ਮਾਰ ਨਿਵਾਰਿਆ ਸੀਤਾ ਹੈ ਚੋਲਾ ਗੁਰਬਚਨੀ ਫਲ ਪਾਇਆ ਸਹਿ ਕੇ ਅੰਮ੍ਰਿਤ ਬੋਲਾ ਨਾਨਕ ਕਹਿ ਸਹੇਲੀ ਹੋ ਸੋ ਖਰਾ ਪਿਆਰਾ ਹਮ ਸਹਿ ਕਿਰੀਆਂ ਦਾਸੀਆਂ ਸਾਚਾ ਖੁਸਮ ਹਮਾਰਾ ਸੂਹੀ ਮਹੱਲਾ ਪਹਿਲਾ ਜਿਨਕੋ ਭਾਂਡੇ ਭਾਉ ਤਿਨਾ ਸਵਾਰ ਸੀ ਸੁਖੀ ਕਰੇ ਪਸਾਉ ਦੁਖ ਵਿਸਾਰ ਸੀ ਸਹਿਸਾ ਮੂਲੇ ਨਾਇ ਸਰ ਪਰ ਤਾਰ ਸੀ ਤਿਨਾ ਮਿਲਿਆ ਗੁਰ ਆਏ ਜਿਨਕੋ ਲਿਖਿਆ ਅੰਮ੍ਰਿਤ ਹਰ ਕਾ ਨਾਉ ਦੇਵੈ ਦੇਖਿਆ ਚੱਲੈ ਸਤਿਗੁਰ ਭਾਏ ਭਵੇ ਨਾ ਭੀਖਿਆ ਜਾਂ ਕੋ ਮਹਿਲਾ ਝੂਰ ਦੂਜੇ ਨਿਵੈ ਕਿਸ ਦਰ ਦਰਵਾਣੀ ਨਾਹਿ ਮੂਲੇ ਪੁੱਛ ਤਿਸ ਝੂਟੇ ਹਰ ਕੇ ਤਾਂ ਕੇ ਬੋਲ ਸਾਹਿਬ ਨਦਰ ਜਿਸ ਕੱਲੇ ਆਣੇ ਆਪ ਜਿਸ ਨਾਹੀ ਦੂਜਾ ਮਤੈ ਕੋਏ ਢਾਇਓ ਸਾਰੇ ਸਾਜ ਜਾਣੈ ਸਭ ਸੋਏ ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ ਸੂਹੀ ਮੱਲਾ ਪਹਿਲਾ ਭਾਂਡਾ ਹੱਛਾ ਸੋਏ ਜੋਤਿਸ ਭਾਵ ਸੀ ਭਾਂਡਾ ਅਤਮਲੀਨ ਧੋਤਾ ਹੱਛਾ ਨਾ

ਮਾਨਸ ਗਿਆ ਵਿਚਾਰਾ ਤਿਹ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਖਬ ਸਭ ਕੁਲ ਤਾਰ ਸੀ ਸੂਹੀ ਮੱਲਾ ਪਹਿਲਾ ਜੋਗੀ ਹੋਵੇ ਜੋਗ ਵੈ ਭੋਗੀ ਹੋਵੇ ਖਾਏ ਤਪਿਆ ਹੋਵੇ ਤਪ ਕਰੈ ਤੀਰਥ ਮਲ ਮਲ ਨਹਾਏ ਤੇਰਾ ਸਦੜਾ ਸੁਣੀ ਜੈ ਜੇ ਕੋ ਬਹਿ ਅਲਾਇ ਰਹਾਉ ਜੈਸਾ ਬੀ ਜੈ ਸੋਲਣ ਜੋ ਖੱਟੇ ਸੋ ਖਾਏ ਅੱਗੇ ਪੁੱਛ ਨਾ ਹੋਵੇ ਜੇ ਸਣਨੀ ਸਣੈ

ਮਨ ਆਵਨੀ ਆਵੇ ਜਿਤ ਤਨਨੀ ਸੱਚਾ ਨਾਉ ਸੂਹੀ ਮੱਲਾ ਪਹਿਲਾ ਘਰ ਸਤਵਾਂ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਜੋਗ ਨਾ ਖਿੰਤਾ ਜੋਗ ਨਾ ਡੰਡਾ ਜੋਗ ਨਾ ਪਸਮ ਚੜਾਈਆ ਜੋਗ ਨਾ ਮੁੰਦੀ ਮੂੰਡ ਮੰਡਾਇਆ ਜੋਗ ਨਾ ਸਿੰਘੀ ਵਾਈਆ ਅੰਜਨ ਮਾਇ ਨਿਰੰਜਨ ਰਹੀਐ ਜੋਗ ਜੁਗ ਇਵ ਪਾਈਐ ਗੱਲੀ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਰ ਜਾਣੈ ਜੋਗੀ ਕਹੀਐ ਸੋਈ ਰਹਾਉ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈਐ ਜੋਗ ਨਾ ਦੇਸ਼ ਤਸੰਤਰ ਪਾਵੈ ਜੋਗ ਨਾ ਤੀਰਥ ਨਹਾਈਐ ਅੰਜਨ ਮਾਇ ਨਿਰੰਜਨ ਰਹੀਐ ਜੋਗ ਜੁਗ ਇਵ ਪਾਈਐ ਸਤਿਗੁਰੁ ਭੇਟੇ ਤਾਂ ਸਹਿਸਾ ਟੂਟੈ ਧਾਵਤ ਵਰਜ ਰਹਾਈਐ ਨਿਰਜਰ ਚਰੈ ਸਹਿ ਤੁਰਨ ਲਾਗੇ ਘਰ ਹੀ ਪਰਚਾ ਪਾਈਐ ਅੰਜਨ ਮਾਇ ਨਿਰੰਜਨ ਰਹੀਐ ਜੋਗ ਜੁਗਤ ਇਵ ਪਾਈਐ ਨਾਨਕ ਜੀਵ ਤਿਆਂ ਮਰ ਰਹੀਐ ਐਸਾ ਜੋਗ ਕਮਾਈਐ ਵਾਜੇ ਬਾਜੋ ਸਿੰਘੀ ਵਾਜੈ ਤੋ ਨਿਰਭਉ ਪਦ ਪਾਈਐ ਅੰਜਨ ਮਾਇ ਨਿਰੰਜਨ ਰਹੀਐ ਜੋਗ ਜੁਗਤ ਤੋ ਪਾਈਐ ਸੂਹੀ ਮੱਲਾ ਪਹਿਲਾ ਕੌਣ ਤਰਾਜੀ ਕਵਣ ਤੁਲਾ ਤੇਰਾ ਕਵਣ ਸਰਾਫ ਬੁਲਾਵਾਂ ਕੌਣ ਗੁਰੂ ਕਹਿ ਪੈ ਦੀਖਿਆ ਲੇਵਾਂ ਕਹਿ ਪੈ ਮੁੱਲ ਕਰਾਵਾਂ ਮੇਰੇ ਲਾਲ ਜੀਓ ਤੇਰਾ ਅੰਤ ਨ ਜਾਣਾ ਤੂੰ ਜਲ ਥਲ ਮਈ ਅਲ ਭਰਪੁਰ ਲੀਣਾ ਤੂੰ ਆਪੇ ਸਰਬ ਸਮਾਣਾ ਰਹਾਉ ਮਨ ਤਾਰਾ ਜੀ ਚਿਤ ਤੁਲਾ ਤੇਰੀ ਸੇਵ ਤੇਰੀ ਸੇਵ ਸਰਾਪ ਕਮਾਵਾਂ ਘਟ ਪੀਤਰ ਸੋ ਸੋ ਤੋਲੀ ਇਨਬਿਦ ਚਿਤ ਰਹਾਵਾਂ ਆਪੇ ਕੰਡਾ ਤੋੜ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ ਅੰਦਲਾ ਨੀਚ ਜਾਤ ਪਰਦੇਸੀ ਖਿਨ ਆਵੈ ਤਿਲ ਜਾਵੈ ਤਾਂ ਕੀ ਸੰਗਤ ਨਾਨਕ ਰਹਿਣ ਦਾ ਕਿਉਂ ਕਰ ਮੂੜਾ ਪਾਵੈ ਰਾਗ ਸੂਹੀ ਮਹੱਲਾ ਚੌਥਾ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਨ ਰਾਮ ਨਾਮ ਆਰਾਧਿਆ ਗੁਰ ਸ਼ਬਦ ਗੁਰੂ ਗੁਰ ਕੇ ਸਭ ਇੱਛਾ ਮਨ ਤਨ ਪੂਰੀਆ ਸਭ ਚੂਕਾ ਡਰ ਜਮ ਕੇ ਮੇਰੇ ਮਨ ਗੁਣ ਗਾਵੋ ਰਾਮ ਨਾਮ ਹਰ ਕੇ ਗੁਰ ਤੁਠੇ ਮਨ ਪ੍ਰਬੋਧਿਆ ਹਰ ਪਿਆ ਰਸ ਗਟ ਕੇ ਰਹਾਉ ਸਤਸੰਗਤ ਉਤਮ ਸਤਿਗੁਰ ਕੇਰੀ ਗੁਣ ਗਾਵੈ ਹਰ ਪ੍ਰਭ ਕੇ ਹਰ ਕਿਰਪਾ ਤਾਰ ਮੇਲੋ ਸਤਸੰਗਤ ਹਮ ਤੋਵੈ ਪਗ ਜਨ ਕੇ ਰਾਮ ਨਾਮ ਹੈ ਸਭ ਹੈ ਰਾਮ ਨਾਮਾ ਰਸ ਗੁਰਮਤ ਰਸ ਰਸ ਕੇ ਹਰ ਅੰਮ੍ਰਿਤ ਹਰ ਜਲ ਪਾਇਆ ਸਭ ਲਾਤੀ ਤਿਸ ਤਿਸ ਕੇ ਅੰਮ੍ਰਿਤ ਜਾਤ ਪਾਤ ਗੁਰ ਸਤਿਗੁਰ ਹਮ ਵਿੱਚ ਸਿਰ ਗੁਰ ਕੇ ਜਨ ਨਾਨਕ ਨਾਮ ਪਰਿਓ ਗੁਰ ਚੇਲਾ ਗੁਰ ਰਾਖੋ ਲਾਰ ਜਨ ਕੇ ਸੂਹੀ ਮੱਲਾ ਚੌਥਾ ਹਰ ਹਰ ਨਾਮ ਭਜੋ ਪੁਰਖੋਤਮ ਸਭਿਨ ਸੇ ਦਾਲਦ ਦਲਗਾ ਪਉ ਜਨਮ ਮਰਣਾ ਮੇਟਿਓ ਗੁਰ ਸਬਦੀ ਹਰ ਅਸਤਰ ਸੇਵ ਸੁਖ ਸਮਗਾ ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ ਮੈਂ ਮਨ ਤਨ ਅਰਭ ਤਿਰਿਓ ਗੁਰ ਆਗੈ ਸਿਰ ਵੇਚ ਲਿਓ ਮੁੱਲ ਮਹਿੰਗਾ ਰਾਉ ਨਰਪਤ ਰਾਜੇ ਰੰਗ ਰਸ ਮਾਣੈ ਬਿਨ ਨਾਵੇਂ ਪਾਕੜ ਖੜੇ ਸਭ ਕਲਖਾ ਧਰਮ ਰਾਏ ਸਿਰ ਡੰਡ ਲਗਾਨਾ ਫਿਰ ਪਛਤਾਨੇ ਹੱਥ ਫਲਗਾ ਹਰ ਰਾਖ ਰਾਖ ਜਨ ਕਰਮ ਤੁਮਾਰੇ ਸਰਨਾਗਤ ਪੁਰਖ ਪ੍ਰਤ ਫਲਗਾ ਦਰਸ਼ਨ ਸੰਤ ਦੇਵ ਸੁਖ ਪਾਵੈ ਪ੍ਰਭ ਲੋਚ ਪੂਰ ਜਨ ਤੁਮਗਾ ਤੁਮ ਸਮਰੱਥ ਪੁਰਖ ਵੱਡੇ ਪ੍ਰਭ ਸਵਾਮੀ ਮੋਕੋ ਕੀ ਜੈਦਾਨ ਹਰ ਨਿਮਗਾ ਜਨ ਨਾਨਕ ਨਾਮ ਮਿਲੈ ਸੁਖ ਪਾਵੈ ਹਮ ਨਾਮ ਮਿਟੋ ਸਤ ਘੁੰਮਕਾ ਸੂਹੀ ਮੱਲਾ ਚੌਥਾ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠੈ ਰੰਗ ਗੁਰ ਤੁਠੈ ਹਰ ਰੰਗ ਚਾੜਿਆ ਫਿਰ ਬੋੜ ਨ ਹੋਵੀ ਭੰਗ ਮੇਰੇ ਮਨ ਹਰ ਰਾਮ ਨਾਮ ਕਰ ਰੰਗ ਗੁਰ ਤੁਠੈ ਹਰ ਉਪਦੇਸਿਆ ਹਰ ਭੇਟਿਆ ਰਹੋ ਨਿਸੰਗ ਰਹਾਓ ਮੁੰਦ ਇਆਣੀ ਮਨ ਮੁਖੀ ਫਿਰ ਆਵਣ ਜਾਣਾ ਅੰਗ ਹਰ ਪ੍ਰਭ ਚੇਤਨਾ ਆਇਓ ਮਨ ਦੂਜਾ ਪਾਓ ਸਹਿਲੰਗ ਹਮ ਮੈਲ ਪਰੇ ਦੋ ਚਾਰਿਆ ਹਰ ਰਾਖੋ ਅੰਗੀ ਅੰਗ ਹਰ ਅੰਮ੍ਰਿਤਸਰ ਗੁਰ ਅੰਮ੍ਰਿਤਸਰ ਨਲਾਇਆ ਸਭ ਲਾਥੇ ਕਿਲ ਵਿਖ ਪੰਗ ਹਰ ਦੀਨਾ ਦੀਨ ਦਿਆਲ ਪ੍ਰਭ ਸਤਸੰਗਤ ਮਿਲੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਸੂਹੀ ਮੱਲਾ ਚੌਥਾ ਹਰ ਹਰ ਕਰੈ ਨਿਤ ਕਪਟ ਕਮਾਵੈ ਹਿਰਦਾ ਸੁਧ ਨਾ ਹੋਈ ਅਣਦਨ
ਖਰਮ ਕਰੇ ਬਹੁ ਤੇਰੇ ਸੁਪਨੇ ਸੁਖ ਨਾ ਹੋਈ। ਗਿਆਨੀ ਗੁਰਬਿਨ ਭਗਤ ਨਾ ਹੋਈ। ਕੋਰੇ ਰੰਗ ਕਦੇ ਨਾ ਚੜ੍ਹੈ ਜੇ ਝੁੱਲ ਉੱਚੈ ਸਭ ਕੋਈ ਰਹਾਉ। ਜਪ ਤਪ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗ ਨ ਜਾਈ। ਅੰਤਰ ਰੋਗ ਮਹਾਂ ਅਭਿਮਾਨਾ ਦੂਜੇ ਪਾਇ ਖੁਆਈ। ਬਾਹਰ ਭੇਗ ਬਹੁ ਚਿਤਰਾਈ ਮਨੁਆਂ ਦੇ ਦਿਸ ਧਾਵੈ ਹੋਮੇ ਵਿਆਪਿਆ ਸ਼ਬਦ ਨ ਚੀਨੈ ਫਿਰ ਜੂਨੀ ਆਵੈ। ਨਾਨਕ ਨਤ ਗ੍ਰੇ ਸੋ ਬੂਜੈ ਜੋ ਜਨ ਨਾਮ ਤੇ ਆਏ। ਗੁਰ ਪ੍ਰਸਾਦੀ ਏਕੋ ਬੂਜੈ ਏਕ ਸਮਾਏ ਸਮਾਏ ਸੂਹੀ ਮੱਲਾ ਚੌਥਾ ਘਰ ਦੂਜਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਰਮੁਖ ਨਗਰੀ ਖੋਜ ਖੁਜਾਈ ਹਰ ਹਰ ਨਾਮ ਪਦਾਰਥ ਪਾਈ। ਮੇਰੇ ਮਨ ਹਰ ਹਰ ਸਾਂਤ ਵਸਾਏ ਤਿਸਨਾ ਅਗਨ ਬੁਝੀ ਕਨ ਅੰਤਰ। ਗੁਰ ਮਿਲਿਆ ਸਭ ਭੁੱਖ ਗਵਾਈ ਰਾਉ। ਹਰ ਗੁਣ ਗਾਵਾਂ ਬੋਲੀ ਮੇਰੀ ਮਾਈ ਜੀਵਾਂ ਮੇਰੀ ਮਾਈ ਸਤਿਗੁਰ ਦਿਆਲ ਗੁਣ ਨਾਮ ਦ੍ਰਿੜਾਈ। ਹਉ ਹਰ ਪ੍ਰ ਪਿਆਵਰਾ ਢੂੰਡ ਟੁੰਡਾਈ ਸਤਸੰਗਤ ਮਿਲ ਹਰ ਰਸ ਪਾਈ। ਤੁਰ ਮਸਤਕ ਲਿਖ ਲਿਖੇ ਹਰ ਪਾਈ ਗੁਰੂ ਨਾਨਕ ਤੁੱਟਾ ਮੇਲੇ ਭਾਈ। ਮੇਲੇ ਹਰ ਭਾਈ ਸੂਈ ਮੱਲਾ ਚੌਥਾ। ਹਰ ਕਿਰਪਾ ਕਰੇ ਮਨ ਹਰ ਰੰਗ ਲਾਏ ਗੁਰਮੁਖ ਹਰ ਹਰ ਨਾਮ ਸਮਾਏ। ਹਰ ਰੰਗ ਰਾਤਾ ਮਨ ਰੰਗ ਮਾਣੇ ਸਦਾ ਆਨੰਦ ਰਹੇ ਦਿਨ ਰਾਤੀ ਪੂਰੇ ਗੁਰ ਕੇ ਸ਼ਬਦ ਸਮਾਣੇ ਰਹਾਉ। ਹਰ ਰੰਗ ਕੋਲੋ ਚੈ ਸਭ ਕੋਈ ਗੁਰਮੁਖ ਰੰਗ ਚਲੂਲਾ ਹੋਈ। ਮਨਮੁਖ ਮੁਗਦ ਨਰ ਕੋਰਾ ਹੋਏ ਜੇ ਸੋ ਲੋਚੈ ਰੰਗ ਨ ਹੋਵੈ ਕੋਏ। ਨਦਰ ਕਰੇ ਤਾਂ ਸਤਿਗੁਰ ਪਾਵੈ ਨਾਨਕ ਹਰ ਰਸ ਹਰ ਰੰਗ ਸਮਾਵੈ ਸੂਹੀ ਮੱਲਾ ਚੌਥਾ। ਜੇਵਾ ਹਰ ਰਸ ਰਹੀ ਅਗਾਏ ਗੁਰਮੁਖ ਪੀਵੈ ਸਹਿਜ ਸਮਾਏ। ਹਰ ਰਸ ਜਨ ਚਾਖੋ ਜੇ ਭਾਈ ਤੋ ਕਤ ਅਨੰਤ ਸਾਧ ਲੋ ਭਾਈ ਰਹਾਉ। ਗੁਰਮੁਖ ਰਸ ਰਾਖੋ ਉਰਧਾਰ ਹਰ ਰਸ ਰਾਤੇ ਰੰਗ ਮੁਰਾਰ। ਮਨਮੁਖ ਹਰ ਰਸ ਚਾਖਿਆ ਨਾ ਜਾਏ ਹੋਮੈ ਕਰੈ ਬਹੁਤੀ ਮਿਲੈ ਸਜਾਏ। ਨਦਰ ਕਰੇ ਤਾਂ ਹਰ ਰਸ ਪਾਵੈ ਨਾਨਕ ਹਰ ਰਸ ਹਰ ਗੁਣ ਗਾਵੈ ਸੂਹੀ ਮੱਲਾ ਚੌਥਾ ਕਰ ਛੇਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਨੀਚ ਜਾਤ ਹਰ ਜਪਤਿਆਂ ਉਤਮ ਪਦਵੀ ਪਾਏ। ਪੁੱਛੋ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਸਜਾਏ। ਹਰ ਕੀ ਅਕਥ ਕਥਾ ਸੁਣੋ ਜਨ ਭਾਈ ਜਿਤ ਸਹਿਸਾ ਦੁੱਖ ਭੂਖ ਸਭ ਲੈ ਜਾਈ ਰਹਾਉ। ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਕ ਇੱਕ ਗਾਏ। ਪਤਤ ਜਾਤ ਉਤਮ ਭਇਆ ਚਾਰ ਵਰਣ ਪਏ ਪਗ ਆਏ।

ਨਿਤਨੇ ਭਗਤ ਹਰ ਸੇਵਕਾਂ ਮੁਖ ਅਠਸਰ ਤੀਰਥ ਤਿੰਨ ਤਿਲਕ ਕਢਾਏ ਜਨ ਨਾਨਕ ਤਿਨਕੋ ਅਣਦਿਨ ਪਰਸੈ ਜੇ ਕਿਰਪਾ ਕਰੇ ਹਰ ਰਾਏ ਸੋਹੀ ਮੱਲਾ ਚੌਥਾ ਤਿੰਨੀ ਅੰਤਰ ਹਰ ਆਰਾਧਿਆ ਜਿਨ ਕੋ ਤੁਰ ਲਿਖਿਆ ਲਿਖਤ ਲਲਾਰਾ ਤਿਨ ਕੀ ਵਕੀਲੀ ਕੋਈ ਕਿਆ ਕਰੇ ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ ਹਰ ਹਰ ਧਿਆਏ ਮਨ ਮੇਰੇ ਮਨ ਧਿਆਏ ਹਰ ਜਨਮ ਜਨਮ ਕੇ ਸਭ ਦੁੱਖ ਨਿਵਾਰਨ ਹਾਰਾ ਰਹਾਓ ਤੁਰ ਭਗਤ ਜਨਾ ਕੋ ਬਖਸ਼ਿਆ ਹਰ ਅੰਮ੍ਰਿਤ ਭਗਤ ਭੰਡਾਰਾ ਮੂਰਖ ਹੋਵੈ ਸੋ ਉਨਕੀ ਰੀਸ ਕਰੇ ਤਿਰ ਹਲਤ ਤੇ ਸਹਾਲਤ ਭਗਤ ਸਮੋਕਾਰਾ ਸੇ ਭਗਤ ਸੇ ਸੇਵਕਾ ਜਿਨ੍ਹਾਂ ਹਰ ਨਾਮ ਪਿਆਰਾ ਤਿਨ ਕੀ ਸੇਵਾ ਤੇ ਹਰ ਪਾਈ ਐਸਰ ਨਿੰਦਕ ਕੈ ਭਵੈ ਇਸ਼ਾਰਾ ਜਿਸ ਕਰ ਬਿਰਤੀ ਸੋਈ ਜਾਣੈ ਜਗਤ ਗੁਰੂ ਨਾਨਕ ਪੂਛ ਕਰੋ ਵਿਚਾਰਾ ਚੋਂ ਪੀੜੀ ਆ ਜਗਾ ਦੀ ਵਕੀਲੀ ਕਿਨੇ ਨਾ ਪਾਇਓ ਹਰ ਸੇਵਕ ਪਾਏ ਨਿਸਤਾਰਾ ਸੂਹੀ ਮੱਲਾ ਚੌਥਾ ਜਿੱਥੇ ਹਰ ਆਰਾਧਿਆ ਤਿੱਥੇ ਹਰ ਮਿੱਥ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੈ ਹੋਰ ਤਬਿਧ ਲਿਆ ਨਾ ਜਾਈ ਹਰ ਤਨ ਸੰਚੀਐ ਪਾਈ ਜੇ ਹਲਤ ਪਲਤ ਹਰ ਹੋਏ ਸਖਾਈ ਰਹਾਓ ਸਤ ਸੰਗਤੀ ਸੰਗ ਹਰ ਤਨ ਖੱਟੀਐ ਹੋਰ ਥੈ ਹੋਰ ਤੋਂ ਪਾਏ ਹਰ ਤਨ ਕਿਤੇ ਨਾ ਪਾਈ ਹਰ ਰਤਨੇ ਕਾ ਵਾਪਾਰੀਐ ਹਰ ਰਤਨ ਤਨ ਵਿਹਾਜੇ ਕੱਚੇ ਕੈ ਵਾਪਾਰੀਐ ਵਾਹ ਕਰ ਤਨ ਲਿਆ ਨਾ ਜਾਈ ਹਰ ਤਨ ਰਤਨ ਜਿਵੇ ਰਮਾਣਕ ਹਰ ਧਨੇ ਨਾਲ ਅੰਮ੍ਰਿਤ ਵੇਲੇ ਵੱਤੇ ਹਰ ਭਗਤੀ ਹਰ ਲਿਵਲਾਈ ਹਰ ਤਨ ਅੰਮ੍ਰਿਤ ਵੇਲੇ ਵੱਤੇ ਬਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਾਹੀ ਹਲਤ ਪਲਤ ਹਰ ਧਨੇ ਕੀ ਭਗਤਾਂ ਕੋ ਮਿਲੀ ਵਡਿਆਈ ਹਰ ਤਨ ਨਿਰਪੋ ਸਦਾ ਸਦਾ ਅਸਥਰ ਹੈ ਸਾਚਾ ਇਹੋ ਹਰ ਤਨ ਅਗਨੀ ਤਸਕਰੈ ਪਾਣੀਐ ਜਮ ਦੂਤੈ ਕਿਸੈ ਕਾ ਗਵਾਇਆ ਨਾ ਜਾਈ ਹਰ ਧਨ ਕੋ ਉਚੱਕਾ ਨੇੜ ਨਾ ਆਵਈ ਜਮ ਜਾ ਗਾਤੀ ਡੰਡ ਨਾ ਲਗਾਈ ਸਾਖਤੀ ਪਾਪ ਕਰਕੇ ਵਿਖਿਆ ਧਨ ਸੰਚਿਆ ਤਿੰਨਾ ਇੱਕ ਵਿਖ ਨਾਲ ਨਾ ਜਾਈ ਹਲਤੈ ਵਿੱਚ ਸਾਖਤ ਦਹੇਲੇ ਪਏ ਹੱਥੋਂ ਛੁੜਕ ਗਿਆ ਅੱਗੇ ਪਲਤ ਸਾਖਤ ਹਰ ਦਰਗਹਿ ਟੋਈ ਨਾ ਪਾਈ ਇਸ ਹਰ ਧਨ ਕਾ ਸਾਹੁ ਆਪ ਹਰ ਆਪ ਹੈ ਸੰਤੋ ਜਿਸਨੂੰ ਦੇ ਹਰ ਸੋ ਹਰ ਧਨ ਲੱਦ ਚਲਾਈ ਇਸ ਹਰ ਧਨੇ ਕਾ ਤੋਟਾ ਕਦੇ ਨਾ ਆਵੇ ਜਨ ਨਾਨਕ ਕੋ ਗੁਰ ਸੋਜੀ ਪਾਈ ਸੋਈ ਮੱਲਾ ਚੌਥਾ ਜਿਸਨੂੰ ਹਰ ਸੋ ਪ੍ਰਸੰਨ ਹੋਏ ਸੋ ਹਰ ਗੁਣਾ ਰਵੈ ਸੋ ਭਗਤ ਸੋ ਪ੍ਰਵਾਨ ਤਿਸਕੀ ਮਹਿਮਾ ਕਿਆ ਵਰਣੀਆ ਜਿਸਕੇ ਹਿਰਦੇ ਵਸਿਆ ਹਰ ਪੁਰਖ ਭਗਵਾਨ

ਮੱਥੇ ਪਾਈਐ ਪਰਮ ਨਿਧਾਨ। ਜੋ ਦੂਜੇ ਭਾਏ ਸਾਖਤ ਕਾਮਨਾ ਅਰਥ ਦੁਰਗੰਧ ਸਰੇਮ ਦੇ, ਸੋ ਨਿਫਲ ਸਭ ਅਗਿਆਨ। ਜਿਸਨੂੰ ਪ੍ਰਤੀਤ ਹੋਵੇ ਤਿਸਕਾ ਗਾਵਿਆ ਥਾਂ ਪਵੈ, ਸੋ ਪਾਵੈ ਦਰਗਹਿ ਮਾਨ। ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ, ਉਨਕਾ ਉਤਰ ਜਾਏਗਾ ਝੂਠ ਗੁਮਾਨ।

ਸਾਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰਸੋਈ ਜਿਉਂ ਭਾਵੈਂ ਤੂੰ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰਨਾ ਕੋਈ ਰਹਾਉ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ ਮੈਂ ਤੁਧੇ ਅੱਗੇ ਅਰਦਾਸ ਮੈਂ ਹੋਰ ਥਾਉ ਨਾ ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਤ ਅਗਨ ਧਰੀਜੈ ਬੱਕਰੀ ਸਿੰਘ ਇੱਤੇ ਥਾਈ ਰਾਖੈ ਮਨ ਹਰ ਜਾ ਪਰੰਪੋ ਦੂਰ ਕੀਜੈ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦਿਵਾਏ ਜਿਉਂ ਧਰਤੀ ਚਲਨ ਤੜੇ ਤੇ ਉੱਪਰ ਆਵੈ ਤੂੰ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ ਸੂਹੀ ਮੱਲਾ ਚੋਤਾ ਤੂੰ ਕਰਤਾ ਸਭ ਕੁਛ ਆਪੇ ਜਾਣੈ ਕਿਆ ਤੁਧ ਪੈ ਆਖ ਸੁਣਾਈਐ ਬੁਰਾ ਭਲਾ ਤੂੰ ਸਭ ਕੁਛ ਸੂਝੈ ਜੇ ਹਾ ਕੋ ਕਰੇ ਤੇ ਹਾ ਕੋ ਪਾਈਐ ਮੇਰੇ ਸਾਹਿਬ ਤੂੰ ਅੰਤਰ ਕੀਪਤ ਜਾਣੈ ਬੁਰਾ ਭਲਾ ਤੂੰ ਸਭ ਕੁਛ ਸੂਝੈ ਤੁਧ ਭਾਵੇਂ ਤਿਵੇਂ ਬੁਲਾਵੇਂ ਰਹਾਓ ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹੀ ਨਾਨਕ ਭਗਤ ਕਰਾਈ ਇੱਕ ਨਾ ਸਤਿਗੁਰ ਮਿਲ ਸਕਦੇ ਮੈਂ ਇੱਕ ਮੰਗ ਮਨਮੁਖ ਧੰਦ ਪਟਾਈ ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਧ ਸਭਨਾ ਸਿਰ ਲਿਖਿਆ ਲੇਖ ਜੇਹੀ ਤੂੰ ਨਦਰ ਕਰੈ ਤੇਹਾ ਕੋ ਹੋਆ ਬਿਨ ਨਦਰੀ ਨਾਹੀ ਕੋ ਭੇਖ ਤੇਰੀ ਵਡਿਆਈ ਤੂੰ ਐ ਜਾਣੈ ਸਭ ਤੁਧ ਨੂੰ ਨਿਤ ਧਿਆਏ ਜਿਸ ਨੂੰ ਤੁਧ ਭਾਵੈ ਤਿਸ ਨੂੰ ਤੂੰ ਮਿਲਨੇ ਜਿਨ ਨਾਨਕ ਸੋ ਥਾਏ ਪਾਏ ਸੂਈ ਮੱਲਾ ਚੌਥਾ ਜਿਨ ਕੇ ਅੰਤਰ ਵਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ ਤੇ ਮੁਕਤ ਪਏ ਜਿਨ ਹਰ ਨਾਮ ਤੇ ਆਇਆ ਤਿੰਨ ਪਵਿੱਤ ਪਰਮ ਪਦ ਪਾਏ ਮੇਰੇ ਰਾਮ ਹਰ ਜਨ ਆਰੋਗ ਭਏ ਗੁਰਬਚਨੇ ਜਿੰਨਾ ਜਪਿਆ ਮੇਰਾ ਹਰ ਹਰ ਤਿਨਕੇ ਹੋ ਮੈਂ ਰੋਗ ਗਏ ਰਹਾਓ ਬ੍ਰਹਮਾ ਵਿਸ਼ਨੁ ਮਹਾਂਦੇਵ ਤ੍ਰੈ ਗੁਣ ਰੋਗੀ ਵਿੱਚ ਹੋ ਮੈਂ ਕਾਰ ਕਮਾਈ ਜਿਨ ਕੀਏ ਕਿਸ ਨਾ ਚੇਤੇ ਬਪੜੇ ਗਰ ਗੁਰਮੁਖ ਸੋ ਜੀ ਪਾਈ ਹੋ ਮੈਂ ਰੋਗ ਸਭ ਸਭ ਕੋ ਆਪਿਆ ਤਿਨ ਕੋ ਜਨਮ ਮਰਨ ਦੁਖ ਭਾਰੀ ਗੁਰਪ੍ਰਸਾਦੀ ਕੋ ਬਿਰਲਾ ਝੂਟੈ ਤੇ ਜਿਨ ਕੋ ਹੋ ਬਲਿਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾਂ ਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਵਿਖਸੈ ਗੁਰਮੁਖ ਬ੍ਰਹਮ ਵਿਚਾਰੋ ਸੂਹੀ ਮੱਲਾ ਚੌਥਾ ਕੀਤਾ ਕਰਨਾ ਸਰਬ ਰਜਾਈ ਕਿਸੀ ਕੀਚਾ ਜੋ ਜੇ ਕਰ ਸਕੀਐ ਆਪਣਾ ਕੀਤਾ ਕੁਛ ਨਾ ਹੋਵੇ ਜਿਉਂ ਹਰ ਭਾਵੈ ਤਿਉਂ ਰੱਖੀਐ ਮੇਰੇ ਅਰਜੀ ਉਹ ਸਭ ਕੋ ਤੇਰਾ ਵਸ ਅਸਾਂ ਜੋ ਰਣਾਈ ਜੇ ਕਿਛ ਕਰ ਹਮ ਸਾਕੈ ਜਿਉਂ ਭਾਵੈ ਤਿਵੇਂ ਬਖਸ਼ ਰਹਾਓ ਸਭ ਜੀਉ ਪਿੰਡ ਦੀਆ ਤੁਧ ਆਪੇ ਤੁਧ ਆਪੇ ਕਾਰੈ ਲਾਇਆ ਜੇ ਹਾ ਤੂੰ ਹੁਕਮ ਕਰੇ ਤੇ ਹੇ ਕੋ ਕਰਮ ਕੁਮਾਰੈ ਜੇ ਹਾ ਤੂੰ ਧਰ ਲਿਖ ਪਾਇਆ ਪੰਚ ਤਦ ਕੁਰ ਤੁਧ ਸ੍ਰਿਸ਼ਟ ਸਭ ਸਾਜੀ ਕੋਈ ਛੇਵਾਂ ਕਰਿਓ ਜੇ ਕੁਛ ਕੀਤਾ ਹੋਵੈ ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੈ ਇੱਕ ਮਨਮੁਖ ਕਰੈ ਸਰੋਵੈ ਹਰ ਕੀ ਵਡਿਆਈ ਹੋ ਆਖ ਨਾ ਸਾਕਾਂ ਹੂੰ ਮੂਰਖ ਮੁਗਧ ਨਿਚਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸਵਾਮੀ ਸਰਨਾਗਤ ਪਿਆ ਅਜਾਣ ਰਾਗ ਸੂਹੀ ਮੱਲਾ ਪੰਜਵਾਂ ਘਰ ਪਹਿਲਾ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਬਾਜੀ ਗਰ ਜੈਸੇ ਬਾਜੀ ਪਾਈ ਨਾਨਾ ਰੂਪ ਵੇਖ ਦਿਗਲਾਈ ਸਾਂਗੋ ਤਰਤਮਿਓ ਪਸਾਰਾ ਤਬ ਏਕੋ ਏਕੰਕਾਰਾ

ਸਪਨੇ ਕੀ ਰੱਖੋ ਲਾਜ ਤੇਰੀ ਸਰਣ ਪੂਰਨ ਦਿਆਲਾ ਤਿਸ ਬਿਨ ਕਵਣ ਕਰੇ ਪ੍ਰਤਪਾਲਾ ਰਹਾਉ ਜਲ ਥਲ ਮਹੀ ਅਲ ਰਿਹਾ ਭਰਪੂਰ ਨਿਕਟ ਵਸੈ ਨਾਹੀ ਪ੍ਰਭ ਦੂਰ ਲੋਕ ਪਤਿਆਰੇ ਕਛੂ ਨ ਪਾਈਐ ਸਾਚ ਲੱਗੇ ਤਾਂ ਹੋ ਮੈਂ ਜਾਈਐ ਜਿਸਨੂੰ ਲਾਏ ਲੈ ਸੋ ਲਾਗਿਆ ਗਿਆਨ ਰਤਨ ਤਿਨ ਤਿਸ ਅੰਤਰ ਤਿਸ ਜਾਗੈ ਦੁਰਮਤ ਜਾਏ ਪਰਮ ਪਦ ਪਾਏ ਗੁਰ ਪ੍ਰਸਾਦੀ ਨਾਮ ਤੇ ਆਏ ਦੁਖ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ

ਧਨ ਸੁਹਾਗਣ ਜੋ ਪ੍ਰਭੂ ਸਮਾ ਪਛਾਣੈ ਮਾਨੈ ਹੁਕਮ ਤਜੈ ਅਭਿਮਾਨੈ ਪੈਸੋ ਰਾਤੀ ਰਲੀਆਂ ਮਾਨੈ ਸੁਣ ਸਕੀਏ ਪ੍ਰਭ ਮਿਲਣ ਨਿਸ਼ਾਨੀ ਮਨ ਤਨ ਅੰਤਰ ਤਾਜ ਲਾਜ ਲੁਕਾਨੀ ਰਹਾਉ ਸਖੀ ਸਹੇਲੀ ਕੋ ਸਮਝਾਵੈ ਸੋਈ ਕਮਾਵੈ ਜੋ ਪ੍ਰਭ ਪਾਵੈ ਸਾ ਸੁਹਾਗਣ ਅੰਕ ਸਮਾਵੈ ਗਰਭ ਗੇਲੀ ਮੈਲ ਨਾ ਪਾਵੈ ਫਿਰ ਪਛਤਾਵੈ ਜਬ ਰਹਿਣ ਵਿਹਾਵੈ ਕਰਮਹੀਣ ਮਨ ਮੁਖ ਰੂਪਾ

ਪਾਇਆ ਅੰਮ੍ਰਿਤ ਨਾਮ ਤੰਬੋਲ ਮੁਖ ਖਾਇਆ ਕੰਗਨ ਵਸਤਰ ਗਹਿਣੇ ਬਣੇ ਸੁਹਾਵੇ ਧਨ ਸਭ ਕੁਛ ਸੁਖ ਪਾਵੇ ਜਾਂ ਫਿਰ ਕਰ ਆਵੇ ਗੁਣ ਕਾਮਣ ਕਰਕੰਤਰ ਜਾਇਆ ਵਸ ਕਰ ਦੀਨਾ ਗੁਰ ਭਰਮ ਚੁਕਾਇਆ ਸਭ ਤੇ ਉੱਚਾ ਮੰਦਰ ਮੇਰਾ ਸਭ ਕਾਮਣ ਤਿਆਗੀ ਪ੍ਰਿਉ ਪ੍ਰੀਤਮ ਮੇਰਾ ਪ੍ਰਗਟਿਆ ਸੂਰ ਜੋਤ ਉਜਿਆਰਾ ਸੇਜ ਵਿਛਾਈ ਸਰਦ ਅਪਾਰਾ ਨਾਵ ਰੰਗ ਲਾਲ ਸੇਜ

ਕਿਨ ਬਿਧੀਰੋ ਤੀਰਨ ਮਾਨੈ ਮਿਲ ਸਾਜਨ ਹੋ ਤੁਜ ਕੁਰਬਾਨੋ ਰਹਾਓ। ਏ ਕਾਸੇਜ ਵਸੀ ਤਨ ਕੰਤਾ ਧਨ ਸੂਤੀ ਫਿਰ ਸਤ ਜਾਗੰਤਾ ਪੀਓ ਮਧੁਰੋ ਧਨ ਮਤਵੰਤਾ ਧਨ ਜਾਗੇ ਜੇ ਫਿਰ ਬੋਲੰਤਾ। ਪਈ ਨਿਰਾਸੀ ਬਹੁਤ ਦਿਨ ਲਾਗੇ ਦੇਸ਼ ਤੇ ਸੰਤਰ ਮੈਂ ਸਗਲੇ ਝਾਗੇ ਖਿਣ ਰਹਿਣ ਨ ਪਾਵੋ ਬਿਨ ਪਗ ਪਾਗੇ। ਹੋਏ ਕਿਰਪਾਲ ਪ੍ਰਮਲੈ ਸੁਭਾਗੇ ਪਿਓ ਕਿਰਪਾਲ ਸਤਸੰਗ ਮਿਲਾਇਆ ਬੂਝੀ ਤਬਤ ਕਰੈ ਫਿਰ ਪਾਇਆ ਸਗਲ ਸਿੰਗਾਰ ਹੁਣ ਮੁਝੇ ਸੁਆਇਆ। ਕਹੋ ਨਾਨਕ ਗੁਰ ਪਰਮ ਚੁਕਾਇਆ ਜਾ ਦੇਖਾਂ ਤੈਂ ਫਿਰ ਹੈ ਪਾਈ ਖੋਲਿਓ ਕਪਾਟ ਤਮਾ ਠਹਿਰਾਈ ਰਹਾਓ ਦੂਜਾ ਸੂਹੀ ਮੱਲਾ।

ਪ੍ਰਭ ਦਾਤਾ ਮੋਇ ਦੀਨ ਭਿਖਾਰੀ ਤੁਮ ਸਦਾ ਸਦਾ ਉਪਕਾਰੇ ਸੋ ਕੁਛ ਨਾਹੀ ਜੇ ਮੈਂ ਤੇ ਹੋਵੈ ਮੇਰੇ ਠਾਕੁਰ ਅਗਮ ਪਾਰੇ ਕਿਆ ਸੇਵ ਕਮਾਵੋ ਕਿਆ ਕਹਿ ਰਿਝਾਵੋ ਬਿਦ ਕਿਰ ਪਾਵੋ ਦਰ ਸਾਰੇ ਮਿਤਨੀ ਪਾਈਐ ਅੰਤ ਨ ਲਈਐ ਮਨ ਤਰਸੈ ਚਰਣਾਰੇ ਪਾਵੋ ਦਾਨ ਟੀਠ ਹੋਏ ਮਾਂਗੋ ਮੁਖ ਲਾਗੇ ਸੰਤਰਣਾਰੇ ਜਿਨ ਨਾਨਕ ਕੋ ਗੁਰ ਕਿਰਪਾ ਤਾਰੀ ਪਰ ਹਾਥ ਦੇ ਨਿਸਤਾਰੇ ਸੂਈ ਮੱਲਾ ਪੰਜਵਾਂ ਕਰਤੀ ਜਾਇ ਕੋ ਓਂਕਾਰ ਸਤਿਗੁਰ ਪ੍ਰਸਾਦ ਸੇਵਾ ਤੋਰੀ ਮਾਂਗਨ ਬਹੁਤਾ ਬੈਲ ਨ ਪਾਵੈ ਕਹਿ ਤੂ ਪਉਤਾ ਜੋ ਪ੍ਰੈਮਾਨੈ ਤਿਨ ਕੀ ਰੇ ਸਾ ਕੂੜੇ ਮੂਰਖ ਕੀ ਆਠੀ ਸਾਰਾ ਹੋ ਭੇਖ ਦਿਖਾਵੈ ਸੱਚ ਨਾ ਕਮਾਵੈ ਕਹਿ ਤੋ ਮੈਲੀ ਨਿਟ ਨ ਆਵੈ ਅਤੇ ਸਦਾ ਮਾਇਆ ਕਾ ਮਾਤਾ ਮਨੇ ਪੀਤ ਕਹਿ ਮੁਕਰਾਤਾ ਕਹੋ ਨਾਨਕ ਪ੍ਰਭ ਨੂੰ ਸੁਨੀ ਜੈ ਕੁਚਲ ਕਠੋਰ ਕਾਮੀ ਮੁਕਤ ਕੀ ਜੈ ਦਰਸ਼ਨ ਦੇਖੇ ਕੀ ਵਡਿਆਈ ਤੁਮ ਸੁਖਦਾਤੇ ਪੁਰਖ ਸੁਭਾਈ ਰਹਾਓ ਦੂਜਾ ਸੂਈ ਮੱਲਾ ਪੰਜਵਾਂ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਅਵਸਰ ਆਪਣਾ ਬੁਜਨ

ਸੁਹਬ ਸੁਹਬ ਸੂਵੀ ਆਪਣੇ ਪ੍ਰੀਤਮ ਪ੍ਰੀਤਮ ਕੇ ਰੰਗ ਰਤੀ ਰਹਾਓ ਭਾਵ ਮਲੋਮੋ ਸੰਗ ਨੈਨ ਪਤੀਰੀ ਜਹਾਂ ਪਠਾਵੋ ਜਾਉ ਤਤੀਰੀ ਜਬ ਤਬ ਸੰਜਮ ਦਿਉ ਜਤੀਰੀ ਇੱਕ ਨਿਮਖ ਮਿਲਾਵੋ ਮੋਏ ਪ੍ਰਾਣ ਪਤੀਰੀ ਮਾਣ ਤਾਨ ਅੰਗ ਬੁੱਧ ਹਤੀਰੀ ਨਾ ਸਾ ਨਾਨਕ ਸੋਹਾਗ ਵਰਤੀਰੀ ਸੂਈ ਮੱਲਾ ਪੰਜਵਾਂ

ਐ ਖਰੀਦ ਹੋਂ ਦਾਸ ਰੋ ਤੇਰਾ ਤੂੰ ਭਾਰੋ ਠਾਕੁਰ ਗੁਣੀ ਗਿਹੇਰਾ ਖੋਟ ਦਾਸ ਜਾਂ ਕੇ ਦਰਬਾਰੇ ਨਿਮਕ ਨਿਮਕ ਵਸੈ ਤਿਨਕਾਰੇ ਨਾਲੇ ਹੋਂ ਕਿਸ਼ਨਾਈ ਸਭ ਕਿਸ ਤੇਰਾ ਓਤ ਪੋਤ ਨਾਨਕ ਸੰਗ ਬਸੇਰਾ ਸੋਈ ਮੱਲਾ ਪੰਜਵਾਂ ਸੂਖ ਮਹਿਲ ਜਾਂ ਕੇ ਊਸ ਦੁਆਰੇ ਤਾਂ ਮੈਂ ਵਾਸੈ ਭਗਤ ਪਿਆਰੇ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ ਬਿਰਲੇ ਕਾਹੂ ਨੇਤਰੋਂ ਡੇਠੀ ਰਾਉ ਤੈ ਗੀਤ ਨਾਦ ਖਾਰੇ ਸੰਗਾ ਊਹਾਂ ਸੰਤ ਕਰੇ ਹਰ ਰੰਗਾ ਤੈ ਮਰਨ ਨ ਜੀਵਨ ਸੋਗਨ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਗੋਹਜ ਕਥਾਏ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਸੂਈ ਮੱਲਾ ਪੰਜਵਾਂ ਜਾਂ ਕੇ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਏ ਭਵਜਲ ਤਾਰੇ ਓ ਸਾਜਨ ਓ ਮੀਤ ਪਿਆਰੇ ਜੋ ਹਮ ਕੋਹਰ ਨਾਮ ਚ ਤਾਰੇ ਰਹਾਓ ਜਾਂ ਕਾ ਸਬਦ ਸੁਣ ਸੁਖ ਸਾਰੇ ਜਾਂ ਕੀ ਟੀਲ ਟਹਿਲ ਜਮਦੂਤ ਬਿਦਾਰੇ ਜਾਂ ਕੀ ਧੀਰ ਇਸਮਨੇ ਸਦਾਰੇ ਜਾਂ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤਿਨ ਸਭ ਬਲਹਾਰੇ ਸੂਹੀ ਮੱਲਾ ਪੰਜਵਾਂ ਰਹਿਣ ਨ ਪਾਵੈ ਸੁਰ ਨਰ ਦੇਵਾ ਊੜ ਸੁਧਾਰੇ ਕਰਮੁਨ ਜਨ ਸੇਵਾ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ ਸਾਧ ਸੰਗ ਤਿਨ ਦਰਸਨ

ਕਰਨਾ ਕੂੜੇ ਮੋਹ ਲਪਟ ਲਪਟਾਨਾ ਛੋੜ ਚਲਿਆ ਤਾਂ ਫਿਰ ਪਛਤਾਨਾ ਕਿਰਪਾ ਨਿਦਾਨ ਨਾਨਕ ਕੋ ਕਰੋ ਦਾਤ ਨਾਮ ਤੇਰਾ ਜਪੇ ਦਿਨ ਰਾਤ ਸੂਈ ਮੱਲਾ ਪੰਜਵਾਂ ਘੜ ਘੜ ਅੰਤਰ ਤੁਮੇ ਵਸਾਰੇ ਸਗਲ ਸਮਗਰੀ ਸੂਤ ਤੁਮਾਰੇ ਤੂੰ ਪ੍ਰੀਤਮ ਤੂੰ ਪ੍ਰਾਣ ਦਾਰੇ ਤੁਮ ਹੀ ਪੇਖ ਪੇਖ ਮਨ ਬਖਸਾਰੇ ਰਹਾਓ ਅਨਕ ਜੋਨ ਪਰਮ ਪਰਮ ਪਰਮ ਹਾਰੇ ਓਟ ਗਈ ਅਵਸਾ ਸਿੰਘਾਰੇ ਅਗਮ ਗੋਚਰ ਅਲਖ ਪਾਰੇ ਨਾਨਕ ਸਿਮਰੇ ਦਿਨ ਰਹਿ ਨਾਰੇ ਸੂਈ ਮੱਲਾ ਪੰਜਵਾਂ ਕੌਣ ਕਾਜ ਮਾਇਆ ਵਡਿਆਈ ਜਾਂ ਕੋ ਬਿਨਸਤ ਬਾਰ ਨਾ ਕਾਈ ਇਹ ਸੁਪਨਾ ਸੋਭਤ ਨਹੀਂ ਜਾਣਿਆ ਇਹ ਅਚੇਤ ਵਿਵਸਥਾ ਮੈਂ ਲਪਟਾਨੈ ਰਾਉ ਮਹਾ ਮੋਹ ਮੋਯੋ ਗਾਵਾਰਾ ਪੇਖਤ ਪੇਖਟ ਊਰਚ ਦਾਰਾ ਊਚ ਤੇ ਊਚ ਤਾਂ ਕਾ ਦਰਬਾਰਾ ਕਈ ਜੰਤ ਬਿਨਾਏ ਉਪਾਰਾ

ਮੀਤ ਸਾਜਨ ਸੁਤ ਬੰਧ ਪਾਏ ਜਿਤ ਤਤ ਦੇਖੋ ਹਰ ਰਾਸਾਂਗ ਸਹਾਏ ਜਤ ਮੇਰੀ ਪਤ ਮੇਰੀ ਤਨ ਹਰ ਨਾਮ ਸੂਖ ਸਹਿਜ ਆਨੰਦ ਵਿਸਰਾਮ ਰਹਾਓ ਪਾਰ ਬ੍ਰਹਮ ਜਪ ਪਹਿਰ ਸੰਨਾ ਕੋਟ ਆਵਤ ਤਿਸ ਬੇਦ ਤਨਾਹੇ ਹਰ ਚਰਨ ਸਰਨ ਗੜ ਕੋਟ ਹਮਾਰੇ ਕਾਲ ਕੰਟਕਤ ਜਮ ਤਿਸ ਨ ਬਤਾਰੇ ਨਾਨਕ ਦਾਸ ਸਦਾ ਬਲਿਹਾਰੀ ਸੇਵਕ ਸੰਤ ਰਾਜਾ ਰਾਮ ਵਰਾਰੀ ਸੂਈ ਮੱਲਾ ਪੰਜਵਾਂ ਗੁਣ ਗੋਪਾਲ ਪ੍ਰਭ ਕੇ ਨਿਤ ਨਾਹਾਂ ਅਨੰਤ ਅਨੰਤ ਪ੍ਰਭ ਕੇ ਨਿਤ ਗਾਹਾਂ ਅਨੰਤ ਵਿਨੋਦ ਮੰਗਲ ਸੁਗਤਾਹਾ ਚੱਲ ਸਖੀਏ ਪ੍ਰਭ ਰਾਵਣ ਜਾਹਾ ਸਾਧ ਜਨਾ ਕੀ ਚਰਣੀ ਪਾਹਾਂ ਰਹਾ ਕਰ ਬੇਨਤੀ ਸਾ ਜਨ ਤੂਰ ਮਸ਼ਾਹਾਂ ਜਨਮ ਜਨਮ ਕੇ ਕਿਲ ਵਿਖਲਾਹਾਂ ਮੰਤਰ ਪ੍ਰਾਣ ਜੀਓ ਅਰਪਾਹਾਂ ਸਿਮਰ ਸਿਮਰਨ ਮਾਨ ਮੋਹ ਕਟਾਹਾਂ ਦੀਨ ਦਿਆਲ ਕਰੋ ਤੁਸਾ ਨਾਨਕ ਦਾ ਸਰਸਰਨ ਸਮਾ ਸੂਹੀ ਮੱਲਾ ਪੰਜਵਾਂ ਪੈ ਕੁੰਠ ਨਗਰ ਜਹਾਂ ਸਦਵਾਸਾ ਪ੍ਰਭ ਕਰਨ ਚਰਨ ਕਮਲ ਰਿਦ ਮਾਏ ਨਿਵਾਸਾ ਸੁਣ ਮਨ ਤਨ ਤੁਝ ਸੁਖ ਦਿਖ ਲਾਵੋ ਹਰ ਅਨਕ ਪੰਜਨ ਤੁਝ ਭੋਗ ਪੁੰਚਾਓ ਰਹਾਓ ਅੰਮ੍ਰਿਤ ਨਾਮ ਪੁੰਚ ਮਨ ਮਾਈ ਅਚਰੇ ਸਾਧ ਤਾਂ ਕੇ ਵਰਨੇਨਾ ਜਾਈ ਲੋਭ ਮੂਆ ਤ੍ਰਿਸ਼ਨਾ ਬੁਝ ਤਾਕੀ ਪਾਰ ਬ੍ਰਹਮ ਕੀ ਸਰਨ ਜਨ ਤਾਕੀ ਜਨਮ ਜਨਮ ਕੇ ਭੈ ਮੋਹ ਨਿਵਾਰੇ ਨਾਨਕ ਦਸ ਪ੍ਰਭ ਕਿਰਪਾ ਤਾਰੇ ਸੂਈ ਮੱਲਾ ਪੰਜਵਾਂ ਅਨਕ ਬੀਂਗ ਦਾਸ ਕੇ ਪਰੈ ਰਿਆ ਕਰ ਕਰ ਪ੍ਰਪਨਾ ਕਰੇ ਅਸਡਾਇ ਤੁਮੇ ਛਡਾਇ ਲਿਓ ਜਨ ਆਪਣਾ ਉਰਜ ਪਰਿਓ ਜਾਲ ਜਗ ਸੁਪਨਾ ਰਹਾ ਪਰਬਤ ਦੋਖ ਮਹਾਂ ਬਿਕਰਾਲਾ ਖਿਣਮੈ ਦੂਰ ਕੀਏ ਦਿਆਲਾ ਸਲੋਕ ਰੋਗ ਬਿਪਤ ਪਾਰੀ ਦੂਰ ਪਈ ਜਬ ਨਾ ਮੁਰਾਰੀ ਦ੍ਰਿਸ਼ਧਾਰ ਲੀਨੋ ਲੜ ਲਾਏ ਚਰਨ ਹਰ ਚਰਨ ਗਹੇ ਨਾਨਕ ਸਰਣ ਆਏ ਸੂਈ ਮੱਲਾ ਪੰਜਵਾਂ ਦੀਨ ਛਡਾਏ ਦੁਨੀ ਜੋ ਲਾਏ ਦੁਹੀ ਸਰਾਨੀ ਸਰਾਈ ਖੁਨਾਮੀ ਕਹਾਏ ਜੋ ਤੁਸ ਪਾਵੈ ਸੋ ਪ੍ਰਵਾਨ ਆਪਣੀ ਕੁਦਰਤ ਆਪੇ ਜਾਣ ਰਹਾ ਸੱਚਾ ਧਰਮ ਪੁੱਲ ਭਲਾ ਕਹਾਏ ਦੀਨ ਕੇ ਤੋਸੈ ਦੁਨੀ ਨ ਜਾਏ ਸਰਬ ਨਿਰੰਤਰ ਏਕੋ ਜਾਗੈ ਜਿਤ ਜਿਤ ਲਾਇਆ ਤਿਤ ਤਿਤ ਕੋ ਲਾਗੈ ਅਗਮ ਗੋਚਰ ਸਭ ਸਾਹਿਬ ਮੇਰਾ ਨਾਨਕ ਬੋਲੈ ਬੁਲਾਇਆ ਤੇਰਾ ਸੂਹੀ ਮੱਲਾ ਪੰਜਵਾਂ ਪ੍ਰਾਤਹ ਕਾਲ ਹਰ ਨਾਮ ਉਚਾਰੀ ਈਤ ਉਤ ਕੀ ਓਟ ਸਵਾਰੀ ਸਦਾ ਸਦਾ ਜਪਿਆ ਹਰ ਨਾਮ ਪੂਰਨ ਹੋਵੇ ਮਨ ਕੇ ਕਾਮ ਰਹਾਉ ਪ੍ਰਭ ਅਵਿਨਾਸੀ ਰਹਿਣ ਦਿਨ ਗਾਉ ਜੀਵਿਤ ਮਰਤ ਨਿਸ਼ਚਲ ਪਾਵੈ ਥਾਉ ਸੋ ਸਾਹ ਸੇਵ ਜਿਤ ਤੋਟ ਨਾ ਆਵੈ ਖਾਤ ਖਰਚਤ ਸੂਖ ਅਨੰਦ ਵਿਹਾਵੈ ਜਗ ਜੀਵਨ ਪੁਰਖ ਸਾਧ ਸੰਗ ਪਾਇਆ ਗੁਰਪੁਰ ਸਾਧ ਨਾਨਕ ਨਾਮ ਪਿਆਇਆ ਸੂਹੀ ਮੱਲਾ ਪੰਜਵਾਂ ਗੁਰਪੂਰੇ ਜਪਹਿ ਦਿਆਲ ਦੁਖ ਬੰਸਿਆ ਪੂਰਨ ਪਈ ਘਾਲ ਪੇਖ ਪੇਖ ਜੀਵਾਂ ਦਰਸਤ ਮਾਰਾ ਚਰਨ ਕਮਲ ਜਾਈ ਬਲਿਹਾਰਾ ਤੁਝ ਬਿਨ ਠਾਕੁਰ ਕਵਨ ਹਮਾਰਾ ਰਹਾ ਸਾਧ ਸੰਗ ਸਿਉ ਪ੍ਰੀਤ ਬਣ ਆਏ ਪੂਰਵ ਕਰਮ ਲਿਖਤ ਗੁਰ ਪਾਏ ਜਪ ਜਪ ਜਪ ਹਰ ਹਰ ਨਾਮ ਅਚਰ ਪ੍ਰਤਾਪ ਜਾਲ ਨਾ ਸਾਕੇ ਤੀਨੇ ਤਾਪ ਨਿਮਕ ਨ ਬਿਸਰੇ ਹਰ ਚਰਨ ਤੁਮਾਰੇ ਨਾਨਕ ਮਾਂਗੇ ਦਾਨ ਪਿਆਰੇ ਸੋਈ ਮੱਲਾ ਪੰਜਵਾਂ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸੁਣ ਬੇਨਤੀ ਪ੍ਰਭ ਦੀਨ ਦਿਆਲਾ ਸਾਧ ਗਾਵੈ ਗੁਣ ਸਦਾ ਰਸਾਲਾ ਰਹਾਉ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸੈ ਤਿਸ ਨੇਰਾ ਜਨ ਕੀ ਭੂਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨਹਾਰ ਰਾਮ ਰਮਤ ਸੰਤਨ ਸੁਖਮਾਨਾ ਨਾਨਕ ਦੇਵਨਹਾਰ ਸੁਜਾਨਾ ਸੂਹੀ ਮੱਲਾ ਪੰਜਵਾਂ ਬੈਤੀ ਜਾਤ ਕਦੇ ਦ੍ਰਿਸ਼ਟ ਨ ਧਾਰਤ ਮਿਥਿਆ ਮੋਹ ਬੰਦੈ ਨਿਤ ਪਾਰਚ ਮਾਧਵੇ ਭਜ ਦਿਨ ਦਿਤਰੈਣੀ ਜਨਮ ਪਦਾਰਥ ਜੀ ਤਸਣੀ ਰਹਾਉ ਕਰਤ ਬਿਕਾਰ ਦੋ ਕਰ ਝਾਰਤ ਰਾਮ ਰਤਨ ਤਿਲਨੀ ਧਾਰਤ ਪਣ ਭੁੱਖ ਭਾਰਣ ਭੁੱਖਣ ਸੰਗ ਔਧ ਵਿਹਾਣੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਸਰਨ ਸਮਰਾਥਾ ਗੋਚਰ ਸੁਆਮੀ ਉਦਰ ਨਾਨਕ ਪ੍ਰਭ ਅੰਤਰ ਜਾਮੀ ਸੂਈ ਮੱਲਾ ਪੰਜਵਾਂ ਸਾਧ ਸੰਗ ਤਰੈ ਪੈਸਾਗਰ ਹਰ ਹਰ ਨਾਮ ਸਿਮਰਤ ਨਾਗਰ ਸਿਮਰ ਸਿਮੀ ਜਾਨ ਜੀਵਾ ਨਾਰਾਇਣ ਦੁਖ ਰੋਗ ਸੋਗ ਸਭਨ ਸੇ ਗੁਰਪੂਰੇ ਮਿਲ ਪਾਵਤ ਜਾਣ ਰਹਾਉ ਜੀਵਨ ਪਦਵੀ ਹਰ ਖਾ ਨਾਉ ਮਨ ਤਨ ਨਿਰਮਲ ਸਾਧ ਸੁਭਾਉ ਆੜ ਪੈ ਪ੍ਰਭਮ ਤਿਆਈਆ ਪੂਰਵ ਲਿਖਤ ਹੋਏ ਤਾਂ ਪਾਈਆ ਸਰਨ ਪਏ ਜਪ ਦੀਨ ਦਿਆਲਾ ਨਾਨਕ ਜਾਚਿਆ ਸੰਤਰ ਵਾਲਾ ਸੂਹੀ ਮੱਲਾ ਪੰਜਵਾਂ
ਘਰ ਕਾ ਕਾਜ ਨਾ ਜਾਣੀ ਰੂੜਾ ਝੂਠੇ ਧੰਦੇ ਰਚੇ ਮੂੜਾ ਜਿਸ ਤੂੰ ਲਾਵੈ ਤਿਤ ਤਿਤ ਲਗਣਾ ਜਾਂ ਤੂੰ ਦੇ ਤੇਰਾ ਨਾਮ ਜਪਣਾ ਰਹਾਉ ਹਰ ਕੇ ਦਾਸ ਹਰ ਸੇ ਤੀਰਾ ਤੇ ਰਾਮ ਸਾਇਣ ਅੰਦਰ ਮਾਤੇ ਬਾਂਹ ਪਕੜ ਪ੍ਰਭ ਆਪੇ ਕਾਢੇ ਜਨਮ ਜਨਮ ਕੇ ਟੂਟੇ ਗਾਂਢੇ ਉਧਰ ਸਵਾਇਣ ਪ੍ਰਭ ਕਿਰਪਾ ਤਾਰੇ ਨਾਨਕ ਦਾਸ ਅਸਰ ਗੁਵਾਰੇ ਸੂਈ ਮੱਲਾ ਪੰਜਵਾਂ ਸੰਤ ਪ੍ਰਸਾਦ ਨੇ ਚਲ ਕਰ ਪਾਇਆ ਸਰਬ ਸੁਖ ਪਰ ਨਹੀਂ ਡੋਲਾਇਆ ਗੁਰੂ ਤਿਆ ਹਰ ਚਰਨ ਮਨ ਝੀਨੇ ਤਾਂ ਤੇ ਕਰਤੇ ਸਤਰ ਕੀਨੇ ਰਹਾਓ ਗੁਣ ਗਾਵਤ ਅਚੁਤ ਬਨਾਸੀ ਤਾਂ ਤੇ ਕਾਟੇ ਜਮਕੀ ਫਾਸੇ ਕਰ ਕਿਰਪਾ ਲੀਨੇ ਲੜ ਲਾਏ ਸਦਾ ਆਨੰਦ ਨਾਨਕ ਗੁਣ ਗਾਏ ਸੂਈ ਮੱਲਾ ਪੰਜਵਾਂ ਅੰਮ੍ਰਿਤ ਬਚਨ ਸਾਧ ਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੇ ਹਰ ਹਰ ਨਾਮ ਨਿਤ ਰਸਨ ਬਖਾ ਨੀ ਰਹਾਓ ਕਲੀ ਕਾਟ ਕੇ ਮਿਲੇ ਕਲੀ ਕਾਲ ਕੇ ਮਿਟੇ ਕਲੇਸਾ ਏਕੋ ਨਾ ਮਨ ਮੈਂ ਪਰਵੇਸਾ ਸਾਧੂ ਧੂਰ ਮੁਖ ਮਸਤਕ ਲਾਈ ਨਾਨਕ ਉਧਰੇ ਹਰ ਗੁਰ ਸਰਣ ਆਈ ਸੂਹੀ ਮੱਲਾ ਪੰਜਵਾਂ ਘਰ ਤੀਜਾ ਗੋਵਿੰਦਾ ਗੁਣ ਗਾਓ ਦਿਆਲਾ ਦਸਣ ਦੇਵ ਪੂਰਨ ਕਿਰਪਾਲਾ ਰਾਓ ਕਰ ਕਿਰਪਾ ਤੁਮੀ ਪ੍ਰਤਪਾਲਾ ਜੀਉ ਪਿੰਡ ਸਭ ਤੁਮਰਾ ਬਾਲਾ ਅੰਮ੍ਰਿਤ ਨਾਮ ਚੱਲੇ ਜਪਨਾਲਾ ਨਾਨਕ ਜਾਂਚਿਆ ਸੰਤਰ ਵਾਲਾ ਸੂਹੀ ਮੱਲਾ ਪੰਜਵਾਂ ਕਿਸ ਬਿਨ ਦੂਜਾ ਔਰ ਨਾ ਕੋਈ ਆਪੇ ਥੰਮੇ ਸੱਚਾ ਸੋਈ ਹਰ ਹਰ ਨਾਮ ਮੇਰਾ ਆਧਾਰ ਕਰਨ ਕਰਨ ਸਮਰੱਥ ਭਰ ਰਹਾਉ ਸਭ ਰੋਗ ਮਿਟਾਵੇ ਨਵਾਂ ਨਰੋਵਾ ਨਾਨਕ ਰੱਖਾ ਆਪੇ ਹੋਵਾ ਸੂਹੀ ਮੱਲਾ ਪੰਜਵਾਂ ਦਰਸ਼ਨ ਕੋ ਲੋਚੈ ਸਭ ਕੋਈ ਪੂਰੇ ਭਾਗ ਪ੍ਰਾਪਤ ਹੋਈ ਰਹਾਉ ਸਿਆਮ ਸੁੰਦਰਤਾ ਨੀਂਦ ਕਿਉਂ ਆਈ ਮਹਾਮੋਹਣੀ ਦੂਤਾਂ ਲਾਈ ਪ੍ਰੇਮ ਵਿਸ਼ੋਹਾ ਕਰਤ ਕਸਾਈ ਨਿਰਤੈ ਜੰਤਰ ਦਇਆ ਨ ਪਾਈ ਅਨਕ ਜਨਮ ਬੀਤਿਨ ਭਰਮਾਈ ਕਰ ਵਾਸਤਾ ਦੇਵੈ ਦੁੱਤਰ ਮਾਈ ਦਿਨ ਰਹਿਣ ਆਪਣਾ ਕੀਆ ਪਾਏ ਕਿਸ ਦੋਸ ਨ ਦੀਜੈ ਕਿਰਤ ਪਵਾਏ ਸੁਣ ਸਾਜਨ ਸੰਤ ਜਨ ਪਾਏ ਚਰਨ ਸਰਣ ਨਾਨਕਤ ਪਾਈ ਰਾਗ ਸੂਈ ਮੱਲਾ ਪੰਜਵਾਂ ਕਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਲੀ ਸੁਆਵੀ ਛਾਪਰੀ ਜਾ ਮੈਂ ਗੁਣ ਗਾਏ ਕਿਤੇ ਕੰਮ ਨ ਧੌਲਾ ਰਜਿਤ ਹਰ ਵਿਸਰਾਏ ਰਹਾਉ ਅਣਦ ਗਰੀਬੀ ਸਾਧ ਸੰਗ ਜਿਤ ਪ੍ਰਚਿਤ ਆਏ ਜਲ ਜਾਓ ਏ ਬਟਪਣਾ ਮਾਇਆ ਲਪਟਾਏ ਪੀਸਨ ਪੀਸ ਓੜ ਕਾਮਰੇ ਸੁਖ ਬਨ ਸੰਤੋਖ ਆਏ ਐਸੋ ਰਾਜ ਨ ਕਿਤੇ ਕਾਜ ਨੈ ਤ੍ਰਿਪਤਾਏ ਨਗਰ ਫਿਰਤ ਰੰਗ ਏਕੈ ਉਹ ਸੋਭਾ ਪਾਏ ਪਾਟਕ ਤੰਬਰ ਬਿਰਤਿਆ ਜੇ ਰਸ ਲੋਭਾਏ ਸਭ ਕੁਛ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ ਸਾ ਸਾ ਸਿਮਰਤ ਰਹਾ ਨਾਨਕ ਦਿਨ ਪਾਏ ਸੋਈ ਮੱਲਾ ਪੰਜਵਾਂ ਹਰ ਕਾ ਸੰਤ ਪ੍ਰਾਣ ਧਨ ਤਿਸਕਾ ਪਨਿਹਾਰਾ ਭਾਈ ਮੀਤ ਸੋ ਸੁੱਤ ਸਗਲ ਤੇ ਜੀ ਹੂੰ ਤੇ ਪਿਆਰਾ ਰਹਾ ਕੇ ਸੰਕਾ ਕਰ ਬੀਜਣਾ ਸੰਤ ਚੌਰ ਟੁਲਾਵੋ ਸੀਸ ਨਾਰੋ ਚਰਨ ਤਲ ਧੂਰ ਮੁਕਲਾਮ ਮਿਸ਼ਟ ਬਚਨ ਬੇਨਤੀ ਕਰੋ ਦੀਨ ਕੀ ਨਿਆਈ ਤਜ ਅਭਿਮਾਨ ਸਰਣੀ ਪਰੋ ਹਰ ਗੁਣ ਨਿਰਗਾ ਪਾਈ ਅਵਲੋਕਨ ਪੁਣੇ ਪੁਣੇ ਕਰੋ ਜਨ ਕਾ ਦਰਸਾ ਅੰਮ੍ਰਿਤ ਬਚਨ ਮਨ ਮੈਂ ਸਿੰਚੋ ਬੰਦੋ ਬਾਰ ਬਾਰ ਚਿਤਵੋ ਮਨ ਆਸਾ ਕਰੋ ਜਨ ਕਾ ਸੁਖ ਮਾਂਗੋ ਨਾਨਕ ਪ੍ਰਭ ਦਇਆ ਕਰ ਦਾਸ ਚਰਨੀ ਲਾਗੋ ਸੂਹੀ ਮੱਲਾ ਪੰਜਵਾਂ ਜਿਨ ਮੋਹੇ ਬ੍ਰਹਮੰਡ ਖੰਡ ਤਾਹੂ ਕੋ ਤਾਹੂ ਮੈਂ ਪਾਉ ਰਾਖ ਲੇ ਉਹ ਬਿਖੇ ਜੀਉ ਦੇ ਆਪਣਾ ਨਾ ਰਹਾਉ ਜਾਂ ਤੇ ਨਾਹੀ ਕੋ ਸੁਕੀ ਤਾਂ ਕੈ ਪਾਸੇ ਜਾਉ ਛੋੜ ਜਾਏ ਜੋ ਸਗਲ ਕੋ ਫਿਰ ਲਪਟਾਓ ਕਰੋ ਕਿਰਪਾ ਕਰੁਣਾਵ ਤੇ ਤੇਰੇ ਅਰ ਗੁਣ ਗਾਓ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਉ ਰਾਗ ਸੂਹੀ ਮੱਲਾ ਪੰਜਵਾਂ ਘਰ ਪੰਜਵਾਂ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਣਾ ਜਪਨ ਗੋਬਿੰਦ ਏਕਿਆ ਔਰ ਨਾਈ ਕੋ ਲੇਖਿਆ ਸੰਤ ਲਾਗ ਮਨਾ ਸਾਠ ਦੁਬਦਾ ਕੀ ਕੁਰੀਆ ਰਹਾਓ ਨਿਰਗੁਣ ਹਰੀਆ ਸਰਗੁਣ ਤਰੀਆ ਅਨਕ ਕੋਠਰੀਆ ਭਿਨ ਭਿਨ ਭਿਨ ਭਿਨ ਕਰੀਆ ਵਿੱਚ ਮਨ ਕੋਟ ਵਰੀਆ ਨਿਜ ਮੰਦਰ ਪ੍ਰਿਆ ਤਹਾਂ ਆਨੰਦ ਕਰੀਆ ਨਾ ਮਰੀਆ ਨਾ ਜਰੀਆ ਕੀਰਤਨ ਜੁਰੀਆ ਬਹੁ ਬਿਰ ਪ੍ਰਿਆ ਪਰ ਕੋ ਹਰੀਆ ਬਿਤ ਨ ਕਰੀਆ ਅਵ ਸਾਧੂ ਸਿੰਘ ਪਰਿਆ ਹਰ ਦੁਆਰੇ ਕਰੀਆ ਦਰਸ਼ਨ ਕਰੀਆ ਨਾਨਕ ਗੁਰ ਮਿਰੀਆ ਬਹੁ ਨ ਕਰੀਆ ਸੂਈ ਮੱਲਾ ਪੰਜਵਾਂ ਰਾਸ ਮੰਡਲ ਕੀਨੋ ਆਕਾਰਾ ਸਗਲੋ ਸਾਜ ਰੱਖਿਓ ਪਾਸਾਰ ਰਹਾਓ
ਬੋਬਦ ਰੂਪ ਰੰਗ ਅਪਾਰਾ, ਪੇਖੇ ਖੁਸ਼ੀ ਭੋਗ ਨਿਆਰਾ, ਸਭ ਰਸ ਲਹਿਤ ਵਸਤ ਨਾਰਾ, ਵਰਨ ਚੇਣ ਨੇ ਮੁਕਮ ਸਾਰਾ, ਕਹਿਣ ਜਾਈ ਖੇਰ ਤੁਮਾਰਾ, ਨਾਨਕ ਦੇਣ ਸੰਚਰਨਾਰਾ, ਸੂਹੀ ਮੱਲਾ ਪੰਜਵਾਂ। ਤੋ ਮੈਂ ਆਇਆ ਸਰਣੀ ਆਇਆ, ਪਰੋਸੈ ਆਇਆ ਕਿਰਪਾ ਆਇਆ, ਜਿਉਂ ਪਵੇ ਤਿਉ ਰਾਖੋ ਸਵਾਮੀ, ਮਾਰੇ ਬੁਰੇ ਪਠਾਇਆ ਰਹਾਓ। ਮਹਾਂ ਦੁੱਤਰ ਮਾਇਆ ਤੈ ਜੈਸੇ ਪਹੁੰਚ ਲਾਇਆ, ਸੁਨ ਸੁਨ ਹੀ ਡਰਾਇਆ, ਕਰੋ ਤਨ ਰਾਇਆ ਤੇ ਅੰਧ ਗੁਪਾਇਆ, ਭਾਵਕ ਸਗਰਾਇਆ, ਗਈ ਓਟ ਸਦਾਇਆ, ਨਾਨਕ ਕਰ ਧਿਆਇਆ, ਆ ਮੈਂ ਪੂਰਾ ਪਾਇਆ, ਰਾਗ ਸੂਈ ਮੱਲਾ ਪੰਜਵਾਂ, ਕਰ ਛੇਵਾਂ ਏਕੋ ਓਂਕਾਰ, ਸਤਿਗੁਰ ਪ੍ਰਸਾਦ ਸਤਿਗੁਰ ਪਾਸ ਬੇਨੰਤੀਆਂ, ਮਿਲੈ ਨਾਮ ਆਧਾਰਾ, ਤੁੱਠਾ ਸੱਚਾ ਪਾਤਸ਼ਾਹ, ਤਾਪ ਗਿਆ ਸੰਸਾਰਾ, ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਸੱਚਾ ਸਿਰਜਣਹਾਰਾ ਰਾਵ, ਸੱਚ ਤੇਰੀ ਸਮੱਗਰੀ, ਸੱਚ ਤੇਰਾ ਦਰਬਾਰਾ, ਸੱਚ ਤੇਰੇ ਖਾਜੀ ਮਿਆ, ਸੱਚ ਤੇਰਾ ਪਸਾਰਾ, ਤੇਰਾ ਰੂਪ ਅਗੰਮ ਹੈ ਅਨੂਪ, ਤੇਰਾ ਦਰਸਾਰਾ, ਹੋ ਕੁਰਬਾਨੀ ਤੇਰਿਆਂ ਸੇਵਕਾਂ ਜਿਹਰ ਨਾ ਪਿਆਰਾ, ਸਭੇ ਇੱਛਾ ਪੂਰੀਆਂ ਜਾ ਪਾਇਆ, ਅਗਮ ਪਾਰਾ ਗੁਰੂ ਨਾਨਕ ਮਿਲਿਆ, ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਹਾਰਾ, ਰਾਗ ਸੂਹੀ ਮੱਲਾ ਪੰਜਵਾਂ, ਕਰ ਸਤਵਾਂ ਏਕੋ ਓਂਕਾਰ, ਸਤਿਗੁਰ ਪ੍ਰਸਾਦ ਤੇਰਾ ਭਾਣਾ ਤੂੰ ਮਨਾਏ, ਜਿਸਨੂੰ ਹੋਏ ਦਿਆਲਾ, ਸਾਈ ਭਗਤ ਜੁਗਤ ਪਾਵੈ ਤੂੰ ਸਰਬ ਜੀਆਂ ਪ੍ਰਤਪਾਲਾ, ਮੇਰੇ ਰਾਮ ਰਾਏ ਸੰਤਾਂ ਟੇਕ ਤੁਮਾਰੀ, ਜੋ ਤੁਧ ਪਾਵੈ ਸੋ ਪ੍ਰਵਾਨ, ਮੰਤਰ ਤੂੰ ਆਧਾਰੀ ਰਹਾਓ, ਤੂੰ ਦਿਆਲ ਕਿਰਪਾ ਕਿਰਪਾ ਨਿਧ ਮਨਸਾ ਪੂਰਨ ਹਾਰਾ, ਭਗਤ ਰੇ ਸਭ ਪ੍ਰਾਣ ਪ੍ਰਤ ਪ੍ਰੀਤਮ ਤੂੰ ਭਗਤਿੰਗਾ ਪਿਆਰਾ, ਤੂੰ ਅਥਾ ਪਾਰਤ ਉੱਚਾ ਕੋਈ, ਔਰ ਨਾ ਤੇਰੇ ਪਾਤੇ ਕਹਿ ਰਵਿਦਾਸ, ਕਹਿਆ ਇਹ ਅਰਦਾਸ ਮਾਰੀ, ਸਵਾਮੀ ਵਿਸਰਣਾ ਏ ਸੁਵਿਧਾ ਤੇ, ਦਿਨ ਰਹਿਣ ਸਾਸ ਸਾਸ ਗੁਣ ਗਾਵਾਂ, ਜੇ ਸਵਾਮੀ ਤੂੰ ਪਾਵਾਂ, ਨਾਮ ਤੇਰਾ ਸੁਖਨਾਨਕ ਮੰਗੈ, ਸਾਹਿਬ ਕਿੱਥੇ ਪਾਵਾਂ, ਸੂਹੀ ਮੱਲਾ ਪੰਜਵਾਂ, ਵਿਸਰੈ ਨਾਹੀਂ ਜਿਤ ਤੂੰ ਕਬੂ, ਸੋ ਥਾਨ ਤੇਰਾ ਕਿਹਾ, ਆਠ ਪੈਰ ਜਿਤ ਤੂੰ ਧਿਆਈ, ਨਿਰਮਲ ਹੋਵੈ ਦੇਹਾ, ਮੇਰੇ ਰਾਮ ਹੋ ਸੋ ਥਾਨ ਪਾਲਣ ਆਇਆ, ਖੋਜਤ ਖੋਜਤ ਭਇਆ ਸਾਧ ਸੰਗਤ, ਇੰਦਰ ਲਾਈ ਪਾਇਆ ਰਹਾਉ, ਵੇਦ ਪੜੇ ਪ੍ਰਭ ਮੇ ਹਰ ਇੱਕ ਤਿਲ ਨੀ ਕੀਮਤ ਪਾਏ, ਸਾਧਕ ਸਿੱਧ ਫਰੈ ਬੱਲਾ ਤੇ ਵੀ ਮੋਹੇ ਮਾਹੀ, ਜਸ ਦਸ ਉਤਾਰਾ ਜੇ ਉਵਰ ਤੈ ਮਾਂ ਦੇਹੋ, ਦੂਤਾ ਤਿਰ ਵੀ ਅੰਤ ਨਾ ਪਾਇਓ ਤੇਰਾ, ਲਾਏ ਥੱਕੇ ਵਿਭੂਤਾ ਸਹਿਜ ਸੂਖ ਆਨੰਦ ਨਾਮ ਰਸ, ਹਰ ਸੰਤੀ ਮੰਗਲ ਗਾਇਆ, ਸਫਲ ਜਨਮ ਭੇਟਿਓ ਗੁਰੂ ਪੂਰਾ, ਤਾਂ ਮੰਤਨ ਹਰ ਹਰ ਧਿਆਇਆ, ਸੂਹੀ ਮੱਲਾ ਪੰਜਵਾਂ, ਕਰਮ ਧਰਮ ਪਾਖਣ ਜੋਦੀ ਸਹਿਤਨ ਜਮਜਾ, ਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮੁਖ ਸਿਮਰਤ ਜਿਤ ਛੂਟੈ, ਸੰਤੋ ਸਾਗਰ ਪਾਰ ਉਤਰਿਆ, ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰੂ ਪ੍ਰਸਾਦੀ ਤਰੀਆ ਰਾਓ, ਕੋਟ ਤੀਰਥ ਮੱਧ ਇਸ ਨਾਨਾ, ਇਸ ਕਲਮੈ ਮਹਿਲ ਤਰੀ, ਜੈਸਾ ਸੰਗੁਰ ਹਰ ਗੁਣ ਗਾਵੈ, ਸੋ ਨਿਰਮਲ ਕਲਰੀ ਜੈ, ਵੇਦ ਕਤੇਵ ਸਿਮਰਤ ਸਭ ਸਾਥ, ਇਨ ਪੜਿਆ ਮੁਕਤ ਨਾ ਹੋਈ, ਏਕ ਅੱਖਰ ਜੋ ਗੁਰਮੁਖ ਜਪੈ, ਤਿਸ ਕੀ ਨਿਰਮਲ ਸੋਈ, ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਸੋਂ ਵਰਣਾ ਕੋ ਸਾਂਝਾ, ਗੁਰਮੁਖ ਨਾਮ ਜਪੈ ਉਦਰੈ ਸੋ ਕਲਮੈ, ਘਟ ਘਟ ਨਾਨਕ ਮਾਂਝਾ, ਸੂਹੀ ਮੱਲਾ ਪੰਜਵਾਂ, ਜੋ ਕੁਛ ਕਰੈ ਸੋਈ ਪਲ ਪ੍ਰਮਾਨੈ, ਓਏ ਰਾਮ ਨਾਮ ਰੰਗਰਾਤੇ, ਤਿਨ ਕੀ ਸੋਭਾ ਸਭਨੀ ਥਾਈ, ਜਿਨ ਪ੍ਰਭ ਕੇ ਚਰਨ ਪਰਾਤੇ, ਮੇਰੇ ਰਾਮ ਹਰ ਸੰਤਾਂ ਜੇਵਣ ਨਾ ਕੋਈ, ਭਗਤਾਂ ਬਣ ਆਏ ਪ੍ਰਭ ਆਪਣੇ ਸਿਉਂ, ਜਲ ਥਲ ਮਈ ਅਲ ਸੋਈ ਰਹਾਓ, ਕੋਟ ਪਰਾਦੀ ਸੰਤ ਸੰਗ ਉਦਰੈ, ਜਮਤਾ ਕੇ ਨੇੜ ਨ ਆਵੈ, ਜਨਮ ਜਨਮ ਕਾ ਵਿਛਲਿਆ ਹੋਵੈ, ਤਿਨ ਆਰ ਸਿਉਂ ਆਣ ਮਿਲਾਵੈ, ਮਾਇਆ ਮੋਹ ਪਰਮ ਪੁਖ ਸੰਤ ਸੰਤ ਜੋ ਆਵੈ, ਜਿਹਾ ਮਨੋਰਥ ਕਾਰਾ, ਦੇਸੋ ਸੰਤਨ ਤੇ ਪਾਵੈ, ਜਨ ਕੀ ਮੈਂ ਮਾਂ ਕੇਤਕ ਵਰਣੋ, ਜੋ ਪ੍ਰਭ ਆਪਣੇ ਭਾਣੇ ਕੋ ਨਾਨ, ਜਨ ਸਭ ਭੇਟਿਆ ਤੇ ਸਭ ਤੇ ਪਏ ਨਿਕਾਣੇ, ਸੂਹੀ ਮੱਲਾ ਪੰਜਵਾਂ, ਮਾਂ ਅਗਮ ਤੇ ਦਹਾ ਦੇ ਰਾਖੇ ਪਏ ਤੇਰੀ ਸਰਣ ਆਈ, ਤੇਰਾ ਮਾਣ ਤਾਂ ਮੇਰੇ ਅੰਤਰ ਹੋ ਦੂਜੇ ਆਸ ਚੁਕਾਈ, ਮੇਰੇ ਰਾਮ ਰਾਏ ਤੁਧ ਇੱਛਿਤ ਆਇਆ ਉਭਰੇ, ਤੇਰੀ ਟੇਕ ਪਰਵਾਸਾ ਤੁਮਰਾ, ਜਬ ਦਾਮ ਤੁਮਾਰਾ ਉਧਰੇ ਰਹਾਓ, ਅੰਧਕੂਪ ਤੇ ਖੜ ਰਹੀ ਹੈ ਤੁਮ, ਆਪੇ ਕਿਰਪਾਲਾ ਜਾਤ ਸਾਰ ਸੰਭਾਲ ਸਰਬ ਸੁਖ ਦੀਏ, ਆਪ ਕਰੇ ਪਰਪਾਲਾ ਆਪਣੀ ਨਦਰ ਕਰੇ ਪਰਮੇਸ਼ਰ, ਬੰਧਨ ਕਾਟ ਛਡਾਏ,
ਆਪਣੀ ਭਗਤ ਪ੍ਰਾਵੇ ਆਪ ਕਰਾਈ ਆਪੇ ਸੇਵਾ ਲਾਏ ਪਰਮ ਗਿਆ ਪੈ ਮੋਹ ਬਿਨਾਸੇ ਮਿਟਿਆ ਸਗਲ ਵਿਸੂਰਾ ਨਾਨਕ ਦਇਆ ਕਰੀ ਸੁਖਦਾ ਤੈ ਭੇਟਿਆ ਸਤਿਗੁਰ ਪੂਰਾ ਸੂਹੀ ਮੱਲਾ ਪੰਜਵਾਂ ਜਬ ਕਛ ਨਾ ਸੀ ਉਹ ਤਬ ਕਿਆ ਕਰਤਾ ਕਵਨ ਕਰਮ ਕਰ ਆਇਆ ਆਪਣਾ ਖੇਲ ਆਪ ਕਰ ਦੇਖੈ ਠਾਕੁਰ ਰਚਨਾ ਚਾਇਆ ਮੇਰੇ ਰਾਮ ਰਾਏ ਮੁਤੇ ਕਿਛੁ ਨਾ ਹੋਈ ਆਪੇ ਕਰਤਾ ਆਪ ਕਰਾਏ ਸਰਬ ਨਿਰੰਤਰ ਸੋਈ ਰਹਾਉ ਗਣਤੀ ਗਣਿਆ ਛੁੱਟੈ ਕਥੂ ਕਾਚੀ ਦੇਆਣੀ ਕਿਰਪਾ ਕਰੋ ਪ੍ਰਭ ਕਰਣੇ ਹਾਰੇ ਤੇਰੀ ਬਖਸ਼ ਨਿਰਾਲੀ ਜੀ ਜਨ ਸਭ ਤੇਰੇ ਕੀਤੇ ਖੜਖੜ ਤੂੰ ਤੇ ਆਈ ਆ ਤੇਰੀ ਗਰਬੇ ਤੂੰ ਜਾਣੇ ਕੁਦਰਤ ਕਿਉਂ ਨਾ ਪਾਈ ਹੈ ਨਿਰਗੁਣ ਮੁਕਦਾ

ਸੋਹੀ ਮੱਲਾ ਪੰਜਵਾ ਭਾਗ ਠੜੇ ਹਰ ਚਰਨ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਪ੍ਰਵਾਨ ਗਣੀ ਸੇ ਆਏ ਸਬਕ ਨਾ ਕੇ ਕਾਮਾ ਮੇਰੇ ਰਾਮ ਹਰ ਜਨ ਕਿਉਂ ਬਲ ਜਾਈ ਕਿਸਾ ਕਾ ਕਰ ਚਰਨ ਟਲਾਵਾ ਚਰਨ ਧੂੜ ਮੁਗਲਾਈ ਰਾਓ ਜਨਮ ਮਰਨ ਦੋਹ ਮੈਂ ਨਾਈ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸੁ ਲੈਣ ਮਿਲਾਏ ਸੱਚਾ ਵਰ ਸੱਚੀ ਪਸਾਏ ਸੱਚੇ ਛੇਤੀ ਰਾਤੇ ਸੱਚਾ ਸੁਖ ਸੱਚੀ ਵਡਿਆਏ ਜਿਸਕੇ ਸੇਤ ਨਾਤੇ ਪੱਖਾ ਫੇਰੀ ਪਾਣੀ ਟੋਵਾ ਹਰ ਜਨ ਕੇ ਪੀਸ ਨੂੰ ਪੀਸ ਪਕਾਵਾਂ ਨਾਨਕੀ ਪ੍ਰਪਾਤ ਬੇਨਤੀ ਤੇਰੇ ਜਨ ਦੇਖਣ ਪਾਵਾਂ ਸੋਹੀ ਮੱਲਾ ਪਜਣਾ ਪਾਰ ਬ੍ਰਹਮ ਪਰਮੇਸ਼ਰ ਸਦੋ ਆਪੇ ਪ੍ਰਣੇ ਹਾਰਾ ਚਰਨ ਤੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਿਆਰਾ ਮੇਰੇ ਰਾਮ ਰਾਏ ਜੇ ਉਤਰ ਰੱਖਿਆ ਤੂੰ ਰਹੀ ਹੈ ਤੂੰ ਭਾਵੇ ਤਾਂ ਨਾ ਹੋ ਪਾ ਸਕ ਤੇਰਾ ਦਿੱਤਾ ਲੈ ਰਹਾ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਾਂ ਬਿਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਸਿਮਰ ਸਿਮਰ ਸਿਮਰ ਨਾਮ ਜੀਵਾਂ ਮਨ ਤਨ ਮਨ ਹੋਏ ਨਿਆਲਾ ਚਰਨ ਕਮਲ ਤੇਰੇ ਤੋਤੇ ਪੀਵਾਂ ਮੇਰੇ ਸਤਿਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵੇਲਾ ਸਹਾਈ ਜਿ ਤੁਮਰੇ ਦੁਆਰੇ ਆਇਆ ਨਾਨਕ ਪ੍ਰਭ ਕਿਰਪਾਲਾ ਸਤਿਗੁਰ ਪੂਰਾ ਪਾਇਆ ਸੂਹੀ ਮਹਲਾ ਪੰਜਵਾਂ ਤੁਧ ਚਿਤ ਆਏ ਮਹਾ ਆਨੰਦਾ ਜਿਸ ਵਿਸਰਹਿ ਸੋ ਮਰ ਜਾਏ ਦਿਆਲ ਹੋਵੈ ਜਿਸ ਉਪਰ ਕਰਤੇ ਸੋ ਤੁਧ ਸਦਾ ਧਿਆਏ ਮੇਰੇ ਸਾਹਿਬ ਤੂੰ ਮੈਂ ਮਾਣਨ ਮਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾਓ ਚਰਨ ਤੂੜ ਤੇਰੇ ਜਨਕੀ ਹੋਵਾਂ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਬਚਨ ਦਿਆਵਰ ਧਾਰੀ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੀ ਕਹਿ ਤੁਧ ਪੈ ਸਾਰੀ ਤੁਧ ਜੀਵਨ ਔਰਣਾ ਕੋ ਜਿਸ ਨੂੰ ਲਾਇ ਲੈ ਸੋ ਲਾਗੈ ਭਗਤ ਤੁਹਾਰਾ ਸੋਈ ਦੋਏ ਕਰ ਜੋੜ ਮੰਗੋ ਇੱਕ ਦਾਨਾ

0: ਪਾਏ। ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੁਖ ਸੇਵਕ ਕੋ ਪੁੱਛ ਨਾਹੀ ਜਮਨੀ ਆਵੈ ਨਿਰਹਾਉ। ਜੋ ਤੇਰੇ ਰੰਗ ਰਾਤੇ ਸੁਆਮੀ ਤਿਨ ਕਾ ਜਨਮ ਮਰਨ ਦੁੱਖ ਨਾ ਸਾ ਤੇਰੀ ਬਖਸ਼ ਨਾ ਮਿਟੇ ਕੋਈ ਸਤਿਗੁਰ ਕਾ ਦਿਲਾਸਾ। ਨਾਮ ਤੇ ਆਇਨ ਸੁਖ ਸੁਖ ਪਲ ਪਾਇਨ ਆਠ ਪੈਰ ਆਰਾਧ ਹੈ ਤੇਰੀ ਸਰਨ ਤੇਰੇ ਪਰਵਾਸ ਹੈ ਪੰਚ ਦੁਸ਼ਟ ਲੈ ਸਾਧ ਹੈ। ਗਿਆਨ ਧਿਆਨ ਕਿਛ ਕਰੋਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨਕੜ ਰਾਖੀ ਮੇਰੀ ਸੂਈ ਮੱਲਾ ਪਰਿਵਾਰ ਸਗਲ ਦਿਆ ਗੁਰ ਸਰਣੀ ਆਇਆ ਸਗਲ ਤਿਆਗ ਗੁਰ ਸਰਣੀ ਆਇਆ ਰਾਖੋ ਰਾਖਣ ਹਾਰੇ ਜਿਤ ਤੂੰ ਲਾਵੈ ਤਿਤ ਹਮ ਲਾਗੈ ਕਿਆ ਏ ਜਾਣਤ ਵਿਚਾਰੇ। ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਨ ਸਵਾਮੀ ਰਾਮ। ਆੜ ਪੈਰ ਆਪਣਾ ਆੜ ਪੈਰ ਪ੍ਰਭ ਆਪਣਾ ਧਿਆਈ ਹੈ ਗੁਰਪ੍ਰਸਾਦ ਪੁੱਤਰੀਐ ਆਪ ਤਿਆਗ ਹੋਇਆ ਸਰੇ ਨਾ ਜੀਵ ਤਿਆਉ ਮਰੀਐ ਸਬਰ ਜਨੁ ਤਿਸਕਾ ਜਗ ਪੀਤਰ ਸਾਧ ਸਗਨਾਉ ਜਾਪੈ ਸਗਲ ਬਨੋਰ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ। ਦੀਨ ਦਿਆਲ ਕਿਰਪਾਲ ਪ੍ਰਭ ਸਵਾਮੀ ਤੇਰੀ ਸਰਨ ਦਿਆਲਾ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧਰ ਵਾਲਾ ਰਾਗ ਸੂਈ ਅਸ਼ਟਰੀਆਂ ਮੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਕਿਉਂ ਕਰਕੰਤ ਮਿਲਾਵਾ ਹੋਈ ਨਾ ਮੈਂ ਰੂਪ ਨਾ ਬੰਕੇ ਨੈਣਾ ਨਾ ਕੁਰਟੰਗ ਨਾ ਮਿੱਠੇ ਬੈਣਾ ਰਾਓ ਸਹਿਜ ਸਿੰਗਾਰ ਕਾਮਣ ਕਰ ਆਵੈ ਤਾਂ ਸੁਹਾਗਣ ਜਾਂ ਕੰਤੇ ਭਾਵੈ ਨਾ ਤਿਸ ਰੂਪ ਨ ਦੇਖਿਆ ਕਾਏ ਅੰਤਨਾ ਸਾਹਿਬ ਸਿਮਰਿਆ ਜਾਏ ਸੁਰਤ ਮਤ ਨਾ ਇੰਚਤਰਾਏ ਕਰ ਕਿਰਪਾ ਪ੍ਰਭਲਾਵੋਂ ਪਾਈ ਖਰੀ ਸਿਆਣੀ ਕੰਤ ਨ ਪਾਈ ਨ ਪਾਣੀ ਮਾਇਆ ਮੋਹ ਪਰਮ ਪੁਲਾਣੀ ਹੋਮੈ ਜਾਈ ਤਕੰਤ ਸਮਾਈ ਤੋ ਕਾਮਣ ਪਿਆਰੇ ਨਵਨ ਪਾਈ ਅਨਕ ਜਨਮ ਵਿਸ਼ਵ ਦੁੱਖ ਪਾਇਆ ਕਰ ਗਹਿ ਲਿਓ ਪ੍ਰੀਤਮ ਹਰਾਇਆ ਪੰਡਤ ਨਾਨਕ ਸੱਚਾ ਪੀ ਸੋਸੀ ਜੈ ਭਾਵੈ ਪਿਆਰਾ ਤੈ ਰਾਵੇ ਸੀ ਰਾਗ ਸੂਈ ਮੱਲਾ ਪਹਿਲਾ ਘਰ ਨਵਾਏ ਕੋ ਓਅੰਕਾਰ ਸਤਿਗੁਰ ਪ੍ਰਸਾਦ ਕੱਚਾ ਰੰਗ ਕੁਸੰਭ ਕਾ ਥੋੜੜਿਆ ਦਿਨ ਚਾਰ ਜੀਉ ਮਿਲਣਾ ਮੈਂ ਪਰਮ ਭੁੱਲੀਆ ਠੱਗ ਮੁੱਠੀ ਕੁੜਿਆ ਜੀਉ ਸੱਚੇ ਸੇਤੀ ਹੱਥੇ ਜਨਮ ਦੂਜੀ ਵਾਰ ਜੀਉ ਰੰਗੇ ਕਾ ਕਿਆ ਰੰਗੀਐ ਜੋ ਰਤੇ ਰੰਗ ਲਾਏ ਜੀਉ ਰੰਗਣ ਵਾਲਾ ਸੇਵੈ ਸੱਚੇ ਸਿਉ ਚਿਤ ਲਾਏ ਜੀਉ ਰਹਾ ਚਾਰੇ ਕੁੰਡਾਂ ਜੇ ਪਵੈ ਬਿਨ ਭਾਗਾਂ ਤਨ ਲਾਏ ਜੀਉ ਅਗਣ ਮੁੱਠੇ ਜੇ ਫਿਰੈ ਬਦਕ ਥਾਏ ਨਾ ਪਾਏ ਜੀਉ ਗੁਰ ਰਾਖੇ ਸੇ ਉਭਰੇ ਸਬਦਰ ਤੇ ਮਨ ਮਾਏ ਜੀਉ ਚਿੱਟੇ ਜਿਨਕੇ ਕੱਪੜੇ ਮੈਲੇ ਚਿਤ ਕਠੋਰ ਜੀਉ ਤਿਨ ਮੁਖ ਨਾਮ ਨਾ ਉਪਜੈ ਦੂਜੇ ਵਿਆਪੈ ਚੋਰ ਜੀਉ ਮੂਲ ਨਾ ਬੁੱਝੇ ਆਪਣਾ ਸੇ ਪਸ਼ੂਆਂ ਸੇ ਢੋਰ ਜੀਉ ਨਿਤ ਨਿਤ ਖੁਸ਼ੀਆਂ ਮਨ ਕਰੇ ਨਿਤ ਮੰਗੈ ਸੁਖ ਜੀਉ ਕਰਤਾ ਚਿਤਨਾ ਆਵੇ ਫਿਰ ਫਿਰ ਲੱਗੇ ਦੁੱਖ ਜੀਉ ਸੁਖ ਦੁੱਖ ਦਾਤਾ ਮਨ ਵਸੈ ਤਿਤਨ ਕੈਸੀ ਭੋਸੇ ਭੁੱਖ ਜੀਉ ਬਾਕੀ ਵਾਲਾ ਤਲਬੀਆ ਸਿਰ ਮਾਰੇ ਜੰਦਾਰ ਜੀਉ ਲੇਖਾ ਮੰਗੈ ਸੇਵਣਾ ਪੁੱਛੇ ਕਰ ਵਿਚਾਰ ਜੀਉ ਸੱਚੇ ਕੀ ਲਿਵ ਉਭਰੈ ਬਖਸ਼ੇ ਬਖਸ਼ੋ ਹਾਰ ਜੀਉ ਅਨਕੂ ਤੀਜੈ ਮਿੱਤੜਾ ਕਾ ਕਰਲੇ ਮਨ ਮਾਏ ਜੀਉ ਬਹੁ ਗੁਣ ਬਹੁ ਰੰਗ ਦੇਖ ਭੁਲਾਇਆ ਪੁਰਪੁਲ ਆਵੈ ਜਾਏ ਜੀਉ ਨਦਰ ਪਰੂਤੇ ਛੁੱਟਿਆ ਨਦਰੀ ਮੇਰ ਮਿਲਾਏ ਜੀਉ ਕਾਪਲ ਗਿਆਨ ਵੀ ਹੋਣਿਆ ਗੁਰਬਨ ਗਿਆਨਾ ਭਾਲ ਜੀਉ ਖਿੱਚੋ ਤਾਣ ਵੀ ਗੁੱਚੀਆ ਬੁਰਾ ਭੁਲਾ ਦੇ ਨਾਲ ਜੀਉ ਬਿਨ ਸਬਦੇ ਪੈਰ ਅੱਤਿਆ ਸਬਜੋ ਹੀ ਜਮਕਾਲ ਜੀਉ ਜਿਨ ਕਰ ਕਾਰਨ ਤਾਰਿਆ ਸਬਸੇ ਦੇ ਆਧਾਰ ਜੀਉ ਸੁਖ ਮਨੋ ਵਸਾਰਿਆ ਜੀ ਸੰਤਾ ਦਾ ਤਾਰ ਜੀਉ ਸੋ ਕਿਉਂ ਮਨੋ ਵਿਸਾਰੀਆ ਸਦਾ ਸਦਾ ਦਾਚਾਰ ਜੀਉ ਨਾਨਕ ਨਾਮ ਨਾ ਵਿਸਰੇ ਨੇ ਤਾਰਾ ਆਧਾਰ ਜੀਉ ਰਾਗ ਸੂਹੀ ਮੱਲਾ ਪਹਿਲਾ ਕਾਫੀ ਕਰ ਦਸਵਾਂ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਮਾਨਸ ਜਨਮ ਦਲੰਬ ਗੁਰਮੁਖ ਪਾਇਆ ਮਨ ਤਨ ਹੋਏ ਚਲੰਬਦੇ ਸਤਿਗੁਰ ਪਾਇਆ ਚੱਲੇ ਜਨਮ ਸਵਾਰ ਵੱਖਰ ਸੱਚ ਲੈ ਪਤ ਪਾਏ ਦਰਬਾਰ ਸਤਿਗੁਰ ਸ਼ਬਦ ਪੈ ਰਹੋ ਮਨ ਤਨ ਸੱਚ ਸਲਾਹੇ ਸਾਚੇ ਮਨ ਪਾਇਆ ਲਾਡ ਮਨ ਪਾਨਿਆ ਗੁਰਪੂਰਾ ਪਾਇਆ ਹੋ ਜੀਵਾਂ ਗੁਣਸਾਰ ਅੰਤਰ ਤੂੰ ਵਸੈ ਤੂੰ ਵਸੈ ਮਨ ਮਾਹੇ ਸਾਜੇ ਰਸ ਰਸਾਏ
1: ਸਮਝਾਏ ਆਖੋ ਕੇ ਤੜਾ ਗੁਰਮੁਖ ਹਰ ਗੁਣ ਗਾਏ ਰੰਗ ਰੰਗੇ ਤੜਾ ਨਿਤ ਨਿਤ ਸਮਾਲ ਪ੍ਰੀਤਮ ਆਪਣਾ ਜੇ ਚੱਲੇ ਗੁਣ ਨਾਲ ਨਾ ਹੀ ਦੁੱਖ ਸੰਤਾਪਨਾ ਮਨ ਪਰਮ ਭੁਲਾਨਾ ਨਾ ਤਿਸ ਰੰਗ ਹੈ ਮਰਸੀ ਹੋਏ ਵਿਡਾਨਾ ਮਨ ਤਨ ਭੰਗ ਹੈ ਗੁਰ ਕੀ ਕਾਰ ਕਮਾਏ ਲਾਹਾ ਕਰ ਆਨਿਆ ਗੁਰਬਾਣੀ ਨਿਰਵਾਨ ਸ਼ਬਦ ਪਛਾਣਿਆ ਇਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ ਮੈਂ ਦੀਜੇ ਨਾਮ ਨਿਵਾਸ ਹਰ ਗੁਣ ਗਾਵ ਸੀ ਸੂਈ ਮਹਿਲਾ ਪਹਿਲਾ ਜੋ ਆਰਨ ਲੋਹਾ ਪਾਏ ਪੰਨ ਕੜਾਈਏ ਤਿਉਂ ਸਾਕਤ ਜੋ ਨੀ ਪਾਏ ਪਵੇ ਪਵਾਈਏ

ਮਿਲ ਤੁਝੇ ਰਜਾਏ ਸਬਦ ਕਮਾਈਏ ਤੂੰ ਕਰ ਕਰ ਵੇਖੇ ਆਪ ਦੇਹ ਸੁਪਾਈਏ ਤੂੰ ਦੇਖੇ ਥਾਪ ਉਥਾਪ ਦਰ ਬਿਨਾਈਏ ਦੇਹੀ ਹੋਵਕ ਖਾਕ ਪਵਨ ਉਡਾਈਏ ਇਹ ਕਿੱਥੇ ਕਰ ਔਤਾਕ ਮਹਿਲ ਨ ਪਾਈਏ ਦੇ ਦੀਵੀ ਅੰਧਕੋਰ ਖਬ ਮੁਹਾਈਏ ਗਰਮ ਮੁਸੇ ਕਰ ਚੋਰ ਕਿਸ ਰੁਆਈਏ ਗੁਰਮੁਖ ਚੋਰ ਨ ਲਾਗ ਹਰ ਨਾਮ ਜਗਾਈਏ ਸ਼ਬਦ ਨਿਵਾਰੀ ਆਗ ਜੋਤ ਦਿਪਾਈਏ ਲਾਲ ਰਤਨ ਹਰ ਨਾਮ ਗੁਰਸਰਤ ਸਭੁ ਜਾਈਏ ਸਦਾ ਰਹੇ ਨਹਿ ਕਾਮ ਜੇ ਗੁਰਮਤਿ ਪਾਈਏ

0: ਨਾਮ ਵਿਸਾਰ ਐਨ ਇਸ ਧਿਆਈਏ ਜਿਉਂ ਰੱਖ ਕਿਰਪਾ ਤਾਰ ਦਿਵੈ ਸੁਖ ਪਾਈਏ ਮੈਂ ਅੰਦਲੇ ਹਰ ਨਾਮ ਲਕੂਟੀ ਟੋਹਨੀ ਰਹੋ ਸਾਹਿਬ ਕੀ ਟੇਕ ਨਾ ਮੋਹੇ ਮੋਹਨੀ ਰਹਾਓ ਜੈ ਦੇਖ ਤੈ ਨਾਲ ਗੁਰਦੇ ਖਾ ਲਿਆ ਅੰਤਰ ਬਾਹਰ ਪਾਲ ਸ਼ਬਦ ਨਿਹਾਲਿਆ ਸੇਵੀ ਸਤਿਗੁਰ ਪਾਏ ਨਾਮ ਨਿਰੰਜਨਾ ਤੁਧ ਪਾਵੇ ਤਿਵੇ ਰਜਾਏ ਪਰਮ ਪੋ ਪੰਜਨਾ ਜਨਮਤ ਹੀ ਦੁਖ ਲਾਗੇ ਮਰਨਾ ਆਇ ਕੈ ਜਨਮ ਮਰਨ ਪਰਵਾਨ ਹਰ ਗੁਣ ਗਾਇ ਕੈ ਹੋਨਾ ਹੀ ਤੂੰ ਹੋਵੇਂ ਤੁਧ ਹੀ ਸਾਜਿਆ ਆਪੇ ਥਾਪਿ ਉਥਾਪ ਸ਼ਬਦ ਨਿਵਾਜਿਆ ਦੇਹੀ ਭਸਮ ਰੁਲਾਏ ਨਾ ਜਾਪੀ ਕਹਿ ਗਿਆ ਆਪੇ ਰਿਹਾ ਸਮਾਏ ਸੋ ਵਿਸਮਾਦ ਪਿਆ ਤੂੰ ਨਾ ਹੀ ਪ੍ਰਭ ਦੂਰ ਜਾਣੇ ਸਭ ਤੂੰ ਹੈ ਗੁਰਮੁਖ ਵੇਖ ਹਦੂਰ ਅੰਤਰ ਵੀ ਤੂੰ ਹੈ ਮੈਂ ਦੀਜੇ ਨਾਮ ਨਿਵਾਸ ਅੰਤਰ ਸ਼ਾਂਤ ਹੋਏ ਗੁਣ ਗਾਵੇ ਨਾਨਕ ਦਾਸ ਸਤਿਗੁਰ ਮਤ ਦੇ ਰਾਗ ਸੂਹੀ ਮਹਿਲਾ ਤੀਜਾ ਘਰ ਪਹਿਲਾ ਅਸ਼ਪਦਿਆ ਇੱਕ ਓਹਕਾਰ ਸਤਿਗੁਰ ਪ੍ਰਸਾਦ ਨਾਮੇ ਹੀ ਤੇ ਸਭ ਕੁਝ ਹੋਆ ਬਿਨ ਸਤਿਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧ ਨਾ ਜਾਪੈ ਕੌੜੀ ਬਦਲੇ ਜਨਮ ਗਵਾਇਆ ਚੀਨਸ ਨਾ ਹੀ ਆਪੈ ਗੁਰਮੁਖ ਹੋਵੇ ਤਾਂ ਏਕੋ ਜਾਣੇ ਹੋ ਮੈਂ ਦੁੱਖ ਨਾ ਸੰਤਾਪੈ ਬਲਿਹਾਰੀ ਗੁਰ ਆਪਣੇ ਵਿਟੋਂ ਜਿਨ ਸਾਚੇ ਸਿਉਂ ਲਿਵਲਾਈ ਸਬਦ ਚੀਨ ਆਤਮ ਪ੍ਰਗਾਸਿਆ ਸਹਿਜੇ ਰਿਹਾ ਸਮਾਈ ਰਹਾਓ ਗੁਰਮੁਖ ਗਾਵੇ ਗੁਰਮੁਖ ਬੂਝੇ ਗੁਰਮੁਖ ਸ਼ਬਦ ਵਿਚਾਰੇ ਜਿਉ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਕਾਰਜ ਸਵਾਰੇ ਮਨਮੁਖ ਅੰਧਾ ਅੰਧ ਕਮਾਵੇ ਭਿੱਖ ਖੱਟੇ ਸੰਸਾਰੈ ਮਾਇਆ ਮੋਹ ਸਦਾ ਦੁਖ ਪਾਏ ਬਿਨ ਗੁਰ ਅਤ ਪਿਆਰੇ ਸੋਈ ਸੇਵਕ ਜੇ ਸਤਿਗੁਰ ਸੇਵੈ ਚਾਲੇ ਸਤਿਗੁਰ ਪਾਏ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਏ ਸੱਚੀ ਬਾਣੀ ਗੁਰਮੁਖ ਆਖੇ ਹਉਮੈ ਵਿੱਚੋਂ ਜਾਏ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਏ ਗੁਰਮੁਖ ਕਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਅਲਿਪਤ ਸਾਚੇ ਰੰਗਰਾਤਾ ਗੁਰ ਕੈ ਸਹਿਜ ਸੁਭਾਏ ਮਨਮੁਖ ਸਦ ਹੀ ਕੂੜੋ ਬੋਲੇ ਬਿਖ ਬੀਜੇ ਬਿਖ ਖਾਏ ਜਮਕਾਲ ਬਾਧਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਵਨ ਛਡਾਏ ਸੱਚਾ ਤੀਰਥ ਜਿਤ ਸਤ ਸਰ ਨਾਵਨ ਗੁਰਮੁਖ ਆਪ ਬੁਝਾਏ ਅੜਸਠ ਤੀਰਥ ਗੁਰ ਸ਼ਬਦ ਦਿਖਾਏ ਤਿਤ ਨਾਤੇ ਮਲ ਜਾਏ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾ ਮਲ ਲਗੇ ਨ ਲਾਏ ਸੱਚੀ ਸਿਵ ਸੱਚੀ ਸਲਾਹ ਪੂਰੇ ਗੁਰ ਤੇ ਪਾਏ ਤਨ ਮਨ ਸਭ ਕਿਛ ਹਰ ਤਿਸ ਘੇਰਾ ਦੁਰਮਤ ਕਹਿਣ ਨਾ ਜਾਏ ਹੁਕਮ ਹੋਵੇ ਤਾਂ ਨਿਰਮਲ ਹੋਵੇ ਹਮੈਂ ਵਿੱਚੋਂ ਜਾਏ ਗੁਰ ਕੀ ਸਾਖੀ ਸਹਿਜੇ ਚਾਖੀ ਤ੍ਰਿਸ਼ਨਾ ਅਗਨ ਬੁਝਾਏ ਗੁਰ ਕੈ ਸ਼ਬਦ ਰਤਾ ਸਹਿਜੇ ਮਾਤਾ ਸਹਿਜੇ ਰਿਆ ਸਮਾਏ ਹਰ ਕਾ ਨਾਮ ਸਤ ਕਰ ਜਾਣੇ ਗੁਰ ਕੈ ਪਾਏ ਪਿਆਰੇ ਸੱਚੀ ਵਡਿਆਈ ਗੁਰ ਤੇ ਪਾਈ ਸੱਚੇ ਨਾਏ ਪਿਆਰੇ ਏਕੋ ਸੱਚਾ ਸਭ ਮੈਂ ਵਰਤੈ ਵਿਰਲਾ ਕੋ ਵਿਚਾਰੇ ਆਪੇ ਮੇਲ ਲਏ ਤਾਂ ਬਖਸੇ ਸੱਚੀ ਭਗਤ ਸਵਾਰੇ ਸਭੋ ਸੱਚ ਸੱਚ ਸੱਚ ਵਰਤੇ ਗੁਰਮੁਖ ਕੋਈ ਜਾਣੇ ਜੰਮਨ ਮਰਨਾ ਹੁਕਮੋ ਵਰਤੇ ਗੁਰਮੁਖ ਆਪ ਪਛਾਣੇ ਨਾਮ ਧਿਆਏ ਤਾਂ ਸਤਿਗੁਰ ਪਾਏ ਜੋ ਇੱਛੇ ਸੋ ਫਲ ਪਾਏ ਨਾਨਕ ਤਿਸਦਾ ਸਭ ਕੁਛ ਹੋਵੇ ਜੇ ਵਿੱਚੋਂ ਆਪ ਗਵਾਏ ਸੂਈ ਮਹਿਲਾ ਤੀਜਾ ਕਾਇਆ ਕਾਮਨ ਅਤ ਸਵਾਲਿਓ ਪਿਰ ਵਸੇ ਜਿਸ ਨਾਲੇ ਪਿਰ ਸੱਚੇ ਤੇ ਸਦਾ ਸੁਹਾਗਨ ਗੁਰ ਕਾ ਸ਼ਬਦ ਸੰਭਾਲੇ ਹਰ ਕੀ ਭਗਤ ਸਦਾ ਰੰਗਰਾਤਾ ਹਉਮੈ ਵਿੱਚੋਂ ਜਾਲੇ ਵਾਹ ਵਾਹ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਚ ਸਮਾਨੀ ਰਹਾਓ ਕਾਇਆ ਅੰਦਰ ਸਭ ਕਿਛ ਵਸੇ ਖੰਡ ਮੰਡਲ ਪਾਤਾਲਾ ਕਾਇਆ ਅੰਦਰ ਜਗ ਜੀਵਨ ਦਾਤਾ ਵਸੇ ਸਭਨਾ ਕਰੇ ਪ੍ਰਤਪਾਲਾ ਕਾਇਆ ਕਾਮਨ ਸਦਾ ਸੁਹੇਲੀ ਗੁਰਮੁਖ ਨਾਮ ਸਮਾਲਾ ਕਾਇਆ ਅੰਦਰ ਆਪੇ ਵਸੇ ਅਲਖ ਨਾ ਲਖਿਆ ਜਾਈ ਮਨਮੁਖ ਮੁਗਤ ਬੁਝੇ ਨਾਹੀ ਬਾਹਰ ਪਾਲਨ ਜਾਈ ਸਤਿਗੁਰ ਸੇਵੇ ਸਦਾ ਸੁਖ ਪਾਏ ਸਤਿਗੁਰ ਅਲਖ ਦਿੱਤਾ ਲਖਾਈ ਕਾਇਆ ਅੰਦਰ ਰਤਨ ਪਦਾਰਥ ਭਗਤ ਪਰੇ ਭੰਡਾਰਾ ਇਸ ਕਾਇਆ ਅੰਦਰ ਨੌਖਣ ਪ੍ਰਿਥਮੀ ਹਾਟ ਪਟਨ ਬਾਜਾਰਾ ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈਏ ਗੁਰ ਕੈ ਸ਼ਬਦ ਵਿਚਾਰਾ ਕਾਇਆ ਅੰਦਰ ਤੋਲ ਤੁਲਾਵੇ ਆਪੇ ਤੋਲਨ ਹਾਰਾ ਐਮਨ ਰਤਨ ਜਵਾਹਰ ਮਾਨਕ ਤਿਸਕਾ ਮੋਲ ਅਫਾਰਾ ਮੋਲ ਕਿਤ ਹੀ ਨਾਮ ਪਾਈਏ ਨਾਹੀ ਨਾਮ ਪਾਈਏ ਗੁਰ ਵਿਚਾਰਾ ਗੁਰਮੁਖ ਹੋਵੇ ਸੋ ਕਾਇਆ ਖੋਜੇ ਹੋਰ ਸਭ ਪਰਮ ਭੁਲਾਈ ਜਿਸਨੂੰ ਦੇ ਸੋਈ ਜਨ ਪਾਵੇ ਹੋਰ ਕਿਆ ਕੋ ਕਰੇ ਚਤੁਰਾਈ ਕਾਇਆ ਅੰਦਰ ਪਾਉ ਪਾਉ ਵਸੇ ਗੁਰ ਪ੍ਰਸਾਦੀ ਪਾਈ ਕਾਇਆ ਅੰਦਰ ਬ੍ਰਹਮਾ ਬਿਸਨ ਮਹੇਸਾ ਸਭ ਓਪਤ ਜਿਤ ਸੰਸਾਰਾ ਸੱਚੇ ਆਪਣਾ ਖੇਲ ਰਚਾਇਆ ਆਵਾ ਗੌਨ ਪਸਾਰਾ ਪੂਰੇ ਸਤਿਗੁਰ ਆਪ ਦਿਖਾਇਆ ਸੱਚ ਨਾਮ ਨਿਸਾਰਾ ਸਾ ਕਾਇਆ ਜੋ ਸਤਿਗੁਰ ਸੇਵੈ ਸੱਚੇ ਆਪ ਸਵਾਰੀ ਵਿਨਾ ਵੇਂਦਰ ਟੋਈ ਨਾਹੀ ਤਾਂ ਜਮ ਕਰੇ ਖੁਆਰੀ ਨਾਨਕ ਸੱਚ ਵਡਿਆਈ ਪਾਏ ਜਿਸਨੋ ਹਰ ਕਿਰਪਾ ਤਾਰੀ ਰਾਗ ਸੂਹੀ ਮਹਿਲਾ ਤੀਜਾ ਕਰ ਦਸਵਾਂ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਦੁਨੀਆ ਨਾ ਚਾਲੇ ਜੋ ਮਰ ਵੰਜ ਸੀ ਲੋਕਾਂ ਨਾ ਸਾ ਲਾਏ ਜੋ ਮਰ ਖਾਕ ਤੀ ਵਾਹ ਮੇਰੇ ਸਾਹਿਬਾ ਵਾਹ ਗੁਰਮੁਖ ਸਦਾ ਸਲਾਹੀਏ ਸੱਚਾ ਵੇ ਪਰਵਾਹ ਰਹਾਓ ਦੁਨੀਆ ਕੇਰੀ ਦੋਸਤੀ ਮਨਮੁਖ ਦਜ ਮਰਨ ਜਮਪੁਰ ਬੱਧੇ ਮਾਰੀਏ ਵੇਲਾ ਨਾ ਲਹਨ ਗੁਰਮੁਖ ਜਨਮ ਸਖਾਰਤਾ ਸੱਚੇ ਸ਼ਬਦ ਲਗਨ ਆਤਮ ਰਾਮ ਪ੍ਰਗਾਸਿਆ ਸਹਿਜੇ ਸੁਖ ਰਹਨ ਗੁਰ ਕਾ ਸ਼ਬਦ ਵਿਸਾਰਿਆ ਦੂਜੇ ਪਾਏ ਰਚਨ ਤਿਸਨਾ ਭੁੱਖ ਨਾ ਉਤਰੇ ਅੰਦਿਨ ਜਲਤ ਫਿਰਨ ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ ਆਪ ਡੁਬੇ ਕੁਟੁੰਬ ਸਿਉਂ ਸਗਲੇ ਕੁੱਲ ਡਬਨ ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਨ ਮੂੰਹ ਕਾਲੇ ਤਿਨ ਨਿੰਦਕਾਂ ਨਰਕੇ ਕੋਰ ਪਵਨ ਇਹ ਮਨ ਜੈਸਾ ਸੇਵੈ ਤੈਸਾ ਹੋਵੇ ਤੇ ਕਰਮ ਕਮਾਏ ਆਪ ਵੀ ਜਾਪੇ ਹੀ ਖਾਵਨਾ ਕਹਿਣਾ ਕਿਚ ਨ ਜਾਏ ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ ਉਹ ਅੰਮ੍ਰਿਤ ਪਰੇ ਭਰਪੂਰ ਹੈ ਉਹ ਨਾ ਤਿਲ ਨਾ ਤਮਾਏ ਗੁਣਕਾਰੀ ਗੁਣ ਸੰਗਰੇ ਅਵਰਾ ਉਪਦੇਸ਼ਨ ਜੇ ਵੜ ਪਾਗੀ ਜੇ ਉਨਾ ਮਿਲ ਰਹੇ ਅੰਦਿਨ ਨਾਮ ਲੈਨ ਦੇਸੀ ਰਿਜਕ ਸੰਭਾਏ ਜਿਨੀ ਉਪਾਈ ਮੇਦਨੀ ਏਕੋ ਹੈ ਦਾਤਾਰ ਸੱਚਾ ਆਪ ਤਨੀ ਸੋ ਸੱਚ ਤੇਰੇ ਨਾਲ ਹੈ ਗੁਰਮੁਖ ਨਦਰ ਨਿਹਾਲ ਆਪੇ ਬਖਸੇ ਮੇਲੇ ਸੋ ਪ੍ਰਭ ਸਦਾ ਸਮਾਲ ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ ਪ੍ਰਭ ਮੇਲੇ ਤਾਂ ਮਿਲ ਰਹੇ ਹਉਮੈ ਸ਼ਬਦ ਜਲਾਏ ਸੋ ਸੋ ਸੱਚਾ ਵਿਸਰੇ ਤ੍ਰਿਗ ਜੀਵਨ ਸੰਸਾਰ ਨਦਰ ਕਰੇ ਨਾ ਵਿਸਰੇ ਗੁਰਮਤੀ ਵਿਚਾਰ ਸਤਿਗੁਰ ਮੇਲੇ ਤਾਂ ਮਿਲ ਰਹਾ ਸਾਚ ਰੱਖਾ ਉਰਤਾਰ ਮਿਲਿਆ ਹੋਏ ਨਾ ਵਿਛੜੇ ਗੁਰ ਕੈ ਹੇਤ ਪਿਆਰ ਪਿਰਸਾ ਲਾਹੀ ਆਪਣਾ ਗੁਰ ਕੈ ਸ਼ਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸੋ ਬਾਵੰਤੀ ਨਾਰ ਮਨਮੁਖ ਮਨ ਨ ਪੀਜਈ ਅਤ ਮਹਿਲੇ ਚਿੱਤ ਕਠੋਰ ਸੱਪੇ ਦੁੱਧ ਪਿਆਏ ਅੰਦਰ ਵਿਸ ਨਿਕੋਰ ਆਪ ਕਰੇ ਕਿਸ ਆਖੀਏ ਆਪੇ ਬਖਸਨ ਹਾਰ ਗੁਰ ਸ਼ਬਦੀ ਮੈਲ ਉਤਰੇ ਤਾਂ ਸੱਚ ਬਣਿਆ ਸੀ ਗਾਰ ਸੱਚਾ ਸਾਹੋ ਸੱਚੇ ਵੰਜਾਰੇ ਉੱਥੇ ਕੋੜੇ ਨਾ ਟਿਕਨ ਓਨਾ ਸੱਚ ਨ ਪਾਵੇ ਦੁਖੀ ਮਾਏ ਪਛਾਨ ਹੋਮੇ ਮੈਲਾ ਜਗ ਫਿਰੇ ਮਰ ਜੰਮੇ ਵਾਰੋ ਵਾਰ ਪਾਈਏ ਕਿਰਤ ਕਮਾਵਨਾ ਕੋਏ ਨ ਮੇਟਨ ਹਾਰ ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲਗੇ ਪਿਆਰ ਸੱਚ ਸਲਾਹੀ ਸੱਚ ਮਨ ਦਰ ਸੱਚੇ ਸਚਿਆਰ ਗੁਰਪੂਰੇ ਪੂਰੀ ਮਤ ਹੈ ਐਨ ਇਸ ਨਾਮ ਧਿਆਏ ਹੋਮੇ ਮੇਰਾ ਵੜ ਰੋਗ ਹੈ ਵਿੱਚੋਂ ਠਾਕ ਰਹਾਏ ਗੁਰਸਾ ਲਾਹੀ ਆਪਣਾ ਨਿਵ ਨਿਵ ਲਾਗਾ ਪਾਏ ਤਨ ਮਨ ਸੌਂਪੀ ਆਗੇ ਤਰੀ ਵਿੱਚੋਂ ਆਪ ਗਵਾਏ ਕਿੰਚੋ ਤਾਨ ਵੀ ਗੁਚੀਏ ਇੱਕ ਸਿਉਂ ਲਿਵ ਲਾਏ ਹੋਮੇ ਮੇਰਾ ਛੱਡ ਤੂੰ ਤਾਂ ਸੱਚ ਰਹੇ ਸਮਾਏ ਸਤਿਗੁਰ ਨੂੰ ਮਿਲੇ ਸੇ ਬਾਹਰਾ ਸੱਚੇ ਸ਼ਬਦ ਲਗਨ ਸੱਚ ਮਿਲੇ ਸੇ ਨਾ ਵਿਛੜੇ ਦਰ ਸੱਚੇ ਦੀ ਸਨ ਸੇ ਪਾਈ ਸੇ ਸਜਣਾ ਜੋ ਸੱਚਾ ਸੇਵਨ ਅਵਗਨ ਵਿਕਨ ਪਲਰਨ ਗੁਣ ਕੀ ਸਾਜ ਕਰਨ ਗੁਣ ਕੀ ਸਾਜ ਸੁਖ ਉਪਜੇ ਸੱਚੀ ਭਗਤ ਕਰੇਨ सच बंजे गुर शब्द से हो लाहा नाम लहेना सोए ना रूपा पाप कर कर संचिए चले न चल दया नाल बिना वे नाल न चलसी सब मुठी जमकाल मन का तो साहर नाम है हृदय रखो समाल ए हो खर्च अखुट है गुरमुख निभे नाल मन मूलो भूलिया जासे पत गवाए ए जगत मोह दूजे व्याप्या गुरमति सच ते आए हर की कीमत ना पवे हर जस लिखन न जाए गुर के शब्द मन तन रपे हर स्यों रहे समाए सो सो मेरा रंगला रंगे सहज सुभाए कामन रंग ता चढ़े जा पिर के अंक समाए चिरी विचने भी मिलन जो सतगुर सेवन अंतर नवनिध नाम है खान खर्चन ना निकुटी हर गुण सहज रवन ना हो जन्मे ना मरे ना हो दुख सहन गुर राखे से उबरे हर स्यों के लकरन सज्जन मिले न विछड़े जे अंदिन मिले रहन इस जग में विरले जानिए नानक सच लहन सूही महला तीजा हर जी सुखम अगम है किद बिद मिले आ जाए गुर के शब्द प्रम कटिए अचिंत वसे मन आए गुरमुख हर हर नाम जपन हो तिनके बलिहार ने मन हर गुण सदार वन रहो गुर सरवर मान सरोवर है बड़ पागी पुरख लहन सेवक गुरमुख हो जा से हंस ले नाम लहन नाम त्यान रंग स्यों गुरमुख नाम लगन तुर पूरब होवे लिखिया गुर पाना मन लेन बड़ पागी कर खोजिया पाया नाम निदान गुरपुरे वे खा लिया प्रभ आत्म राम पहचान सबना का प्रभ एक है दूजा अवर न कोए गुर प्रसादी मन वसे तित कट प्रगट होए सब अंतर जामी ब्रह्म है ब्रह्म वसे सब थाए मंदा किसनो आखिए सबद वे खोल बिलाए बुरा पला तिचर आखदा जिचर है दो माए गुरमुखे को बुझिया एक समाए समाए सेवा सा प्रभावसी जो प्रपाए थाए जन नानक हर आराध्या गुर चरनी चित लाए
1: राग सूही अष्टपदियां महला चौथा घर दूजा

ਆਈ ਨਾਨਕ ਵਿਚਾਰਾ ਪਿਆ ਦੀਵਾਨਾ ਹਰ ਤਉ ਦਰਸ਼ਨ ਕੈ ਤਾਈ ਝੱਖੜ ਝਾਂਗੀ ਮੀਂਹ ਵਰਸੈ ਭੀ ਗੁਰ ਦੇਖਣ ਜਾਏ ਸਮੁੰਦਰ ਸਾਗਰ ਹੋਵੇ ਬੋਖਾਰਾ ਗੁਰਸਿੱਖ ਲੰਘ ਗੁਰ ਪੈ ਜਾਏ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਈ ਜਿਉਂ ਧਰਤੀ ਸੋਭ ਕਰੇ ਜਲ ਬਰਸੈ ਤਿਉਂ ਸਿੱਖ ਗੁਰ ਮਿਲ ਬਿਕਸਾਈ ਸੇਵਕ ਕਾ ਹੋਏ ਸੇਵਕ ਵਰਤਾ ਕਰ ਕਰ ਬਿਨੋ ਬੁਲਾਈ ਨਾਨਕ ਕੀ ਬੇਨੰਤੀ ਹਰ ਪੈ ਗੁਰ ਮਿਲ ਗੁਰ ਸੁਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝ ਧਿਆਈ ਜੋ ਤੁਧ ਸੇਵੈ ਸੋ ਤੂੰ ਹੈ ਹੋਵੈ ਤੁਧ ਸੇਵਕ ਪੈਜ ਰਖਾਈ ਭੰਡਾਰ ਭਰੇ ਭਗਤੀ ਅਰ ਤੇਰੇ ਜਿਸ ਭਾਵੈ ਤਿਸ ਤੇ ਵਾਈ ਜਿਸ ਤੂੰ ਦੇ ਸੋਈ ਜਨ ਪਾਏ ਹੋਰ ਨਿਫਲ ਸਭ ਚਤਰਾਈ ਸਿਮਰ ਸਿਮਰ ਸਿਮਰ ਗੁਰ ਪਾਇਆ ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਾਗਾਈ ਇੱਕ ਦਾਨ ਮੰਗੈ ਨਾਨਕ ਵਿਚਾਰਾ ਹਰ ਦਾਸਨ ਦਾਸ ਕਰਾਈ ਜੇ ਗੁਣ ਝਿੜਕੇ ਤਾਂ ਮੀਠਾ ਲਾਗੈ ਜੇ ਬਖਸ਼ੇ ਤਾਂ ਗੁਰ ਵਡਿਆਈ ਗੁਰਮੁਖ ਬੋਲੇ ਸੋ ਥਾਏ ਪਾਏ ਮਨਮੁਖ ਕਿਛ ਥਾਏ ਨਾ ਪਾਈ ਪਾਲਾ ਕੱਕਰ ਬਰਫ ਵਰਸੈ ਗੁਰਸਿੱਖ ਗੁਰ ਦੇਖਣ ਜਾਈ ਸਭ ਦਿਨ ਸਰੈਣ ਦੇਖੋ ਗੁਰ ਆਪਣਾ ਵਿੱਚ ਅੱਖੀਂ ਗੁਰ ਪੈਰ ਤਰਾਈ ਅਨੇਕ ਉਪਾਵ ਕਰੀ ਗੁਰ ਕਾਰਣ ਗੁਰ ਭਾਵੈ ਸੋ ਥਾਏ ਪਾਈ ਰਹਿਣ ਦਿਨ ਸਗੁਰ ਚਰਨ ਅਰਾਧੀ ਕ ਦਇਆ ਕਰੋ ਮੇਰੇ ਸਾਈ

ਜਤ ਕਤ ਤਤ ਗੋਸਾਈ ਰਾਗ ਸੂਈ ਮੱਲਾ ਚੌਥਾ ਅਸ਼ਟਪਦੀਆਂ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅੰਦਰ ਸੱਚਾ ਨੇ ਹੋ ਲਾਇਆ ਪ੍ਰੀਤਮ ਆਪਣਾ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਮੈਂ ਹਰ ਹਰ ਨਾਮ ਵਿਸਾਹਾ ਗੁਰਪੂਰੇ ਤੇ ਪਾਇਆ ਅੰਮ੍ਰਿਤ ਅਗਮ ਆਥਾਰਾ ਹੋ ਸਤਿਗੁਰ ਵੇਖ ਵਿਗਸੀਆ ਹਰ ਨਾਮੇ ਲੱਗਾ ਪਿਆਰ ਕਰ ਕਿਰਪਾ ਕਰਕੇ ਮੇਲਿਆਂ ਪਾਇਆ ਮੋਖ ਦੁਆਰ ਸਤਿਗੁਰ ਬ੍ਰਿਹੀ ਨਾਮ ਕਾ ਜੇ ਮਿਲੇ ਤਾਂ ਤਨ ਮਨ ਦੇਓ ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਏਓ ਸੁਤਿਆਂ ਗੁਰ ਸਾਲਾਈਐ ਉੱਠਦਿਆਂ ਵੀ ਗੁਰ ਆਲਾ ਕੋਈ ਐਸਾ ਸਤਿਗੁਰ ਜੇ ਮਿਲੈ ਹੋ ਤਾਂ ਕੇ ਧੋਵਾਂ ਪਾਉ ਕੋਈ ਐਸਾ ਸੱਜਣ ਲੋੜ ਲਓ ਮੈਂ ਪ੍ਰੀਤਮ ਦੇ ਮਿਲਾਏ ਸਤਿਗੁਰ ਮਿਲਿਆ ਹਰ ਪਾਇਆ ਮਿਲਿਆ ਸਹਿਜ ਸੁਭਾਏ ਸਤਿਗੁਰ ਸਾਗਰ ਗੁਰ ਨਾਮ ਕਾ ਮੈਂ ਤਿਸ ਦੇਖਣ ਕਾ ਚਾਓ ਹੋ ਤਿਸ ਬਿਨ ਖੜੀ ਨਾ ਜੀਵੋ ਬਿਨ ਦੇਖੈ ਮਰ ਜਾਉ ਜਿਉ ਮਛਲੀ ਬਿਨ ਪਾਣੀ ਐ ਰਹਿ ਨ ਕਿਤੈ ਉਪਾਏ ਤਿਉ ਹਰ ਬਿਨ ਸੰਤ ਨਾ ਜੀਵੈ ਬਿਨ ਹਰ ਨਾਮੇ ਮਰ ਜਾਏ ਮੈਂ ਸਤਿਗੁਰ ਸੇਤੀ ਪਿਰਹਿੜੀ ਕਿਉ ਗੁਰ ਬਿਨ ਜੀਵਾਂ ਮਾਉ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਉ ਹਰ ਹਰ ਨਾਮ ਰਤਨ ਹੈ ਗੁਰ ਤੁੱਠਾ ਦੇਵੇ ਸਮਾਏ ਮੈਂ ਤਰ ਸੱਚੇ ਨਾਮ ਕੀ ਹਰ ਨਾਮ ਰਹਾ ਲਿਵਲਾਏ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੇ ਦੇ ਦ੍ਰਿੜਾਏ ਜਿਸ ਪ੍ਰਾਪਤ ਸੋਲ ਹੈ ਗੁਰ ਚਰਨੀ ਲਾਗੈ ਆਏ ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖਾਂ ਆਏ ਤਿਸ ਦੇਵਾਂ ਮਨ ਆਪਣਾ ਨਿਵ ਨਿਵ ਲਾਗ ਪਾਏ ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁਜਾਣ ਸਤਿਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਂ ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ ਉਹ ਅਵਿਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਏ ਰਾਮ ਨਾਮ ਤਨ ਸੰਚਿਆ ਸਾਬਤ ਪੂੰਜੀ ਰਾਸ ਨਾਨਕ ਦਰਗਾਹ ਮੰਨਿਆ ਗੁਰਪੂਰੈ ਸਾਬਾਸ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੁਰਜਰਿਓ ਬਿਖਿਆ ਕੈ ਸੰਗਾ ਮਨੇ ਬਿਆਪਤ ਅਨਕ ਤਰੰਗਾ ਮੇਰੇ ਮਨ ਅਗਮ ਗੋਚਰ ਕਤ ਪਾਇਆ ਪੂਰਨ ਪਰਮੇਸ਼ਰ ਰਹਾਉ ਮੋਹ ਮਗਨ ਮੈਂ ਰਹਿ ਬਿਆਪੇ ਅਤ ਤ੍ਰਿਸ਼ਨਾ ਕਬੂ ਨਹੀਂ ਧਰਾਪੇ ਬਸੈ ਹੈ ਕ੍ਰੋਧ ਸਰੀਰ ਚੰਡਾਰਾ ਅਗਿਆਨ ਨਾ ਸੂਜੈ ਮਹਾ ਗੁਬਾਰਾ ਭ੍ਰਮਤ ਵਿਆਪਤ ਜਰੇ ਕਿਵਾਰਾ ਜਾਣ ਨਾ ਪਾਈਐ ਪ੍ਰਭ ਦਰਬਾਰਾ ਆਸਾ ਅੰਦੇਸਾ ਬੰਦ ਪਰਾਨਾ ਮਹਿਲ ਨਾ ਪਾਵੈ ਫਿਰਤ ਬਿਗਾਨਾ ਸਗਲ ਬਿਆਦ ਕੈ ਵਸ ਮਗਰ ਦੀਨਾ ਬਿਰਤ ਫਿਰਤ ਪਿਆ ਜਿਉ ਜਲ ਬਿਨ ਮੀਨਾ ਕਛੂ ਸਿਆਣਪ ਉਕਤ ਨਾ ਮੋਰੀ ਏਕ ਆਸ ਠਾਕੁਰ ਪ੍ਰਭ ਤੋਰੀ ਕਰੋਂ ਬੇਨਤੀ ਸੰਤਨ ਪਾਸੇ ਮੇਲ ਲੈ ਨਾਨਕ ਕਰ ਦਾਸੇ ਪੈਓ ਕਿਰਪਾਲ ਸਾਧ ਸੰਗ ਪਾਇਆ ਨਾਨਕ ਤ੍ਰਿਪਤੈ ਪੂਰਾ ਪਾਇਆ ਰਹਾਓ ਦੂਜਾ ਰਾਗ ਸੂਹੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਦਰ ਹਰ ਨਾਗਰ ਚਰਨ ਕਮਲ ਸਰਨਾਇ ਨਾਰਾਇਣ ਦੀਨਾ ਨਾਥ ਭਗਤ ਪਰਾਇਣ ਰਹਾਓ ਅਨਾਥਾ ਨਾਦ ਭਗਤ ਪੈ ਮੇਟਨ ਸਾਧ ਸੰਗ ਜਮਦੂਤ ਨ ਭੇਟਨ ਜੀਵਨ ਰੂਪ ਅਨੂਪ ਦਿਆਲਾ ਰਮਣ ਗੁਣਾ ਕਟਿਆ ਜਮਜਾਲਾ ਅੰਮ੍ਰਿਤ ਨਾਮ ਰਸਨ ਨਿਰਤ ਜਾਪੈ ਰੋਗ ਰੂਪ ਮਾਇਆ ਨਾ ਵਿਆਪੈ ਜਪ ਗੋਬਿੰਦ ਸੰਗੀ ਸਭ ਤਾਰੇ ਪੋਹਤ ਨਾਈ ਪੰਚ ਬਟਵਾਰੇ ਮਨ ਬਚ ਕ੍ਰਮ ਪ੍ਰਭ ਏਕ ਤਿਆਏ ਸਰਫਲਾ ਸੋਏ ਜਨ ਪਾਏ
तार अनुग्रह अपना प्रभु कीना केवल नाम भगत रस दीना आद मद अंत प्रभु सोई नानक तिसमने अवरना कोई राग सूही महला पंजवा अष्टपदियां घर नौवां एक ओंकार सतगुर प्रसाद जिन डिठिया मन रैसी है क्यों पाया तिन संग जियो संत सजन मन मित्र से लाइन

ਆਪਣੇ ਪ੍ਰਭਾਣਿਆਂ ਦਰਗਹਿ ਪੈਂਦਾ ਜਾਏ ਜੀਓ, ਐਥੈ ਸੁਖਮ ਕੁਜਲਾ ਇੱਕੋ ਨਾਮ ਧਿਆਏ ਜੀਓ। ਆਦਰ ਦਿੱਤਾ ਪਾਰ ਬ੍ਰਹਮ ਗੁਰਸੇਵਿਆਂ ਸਤ ਭਾਓ ਜੀ ਭਾਏ ਜੀਓ, ਥਾਨ ਥਨੰਤਰ ਰਵ ਰਿਹਾ ਸਰਬ ਜੀਆਂ ਪ੍ਰਤਪਾਲ ਜੀਓ। ਸੱਚ ਖਜ਼ਾਨਾ ਸੰਚਿਆ ਏਕ ਨਾਮ ਤਨ ਮਾਲ ਜੀਓ, ਮਨ ਤੇ ਕਬੂ ਨਾ ਵਿਸਰੈ ਜਾਂ ਆਪੇ ਹੋਏ ਦਇਆਲ ਜੀਓ। ਆਉਣ ਜਾਣਾ ਰਹਿ ਗਏ ਮਨ ਮੁੱਠਾ ਨਿਰੰਕਾਰ ਜੀਓ, ਤਾਂ ਕਾ ਅੰਤ ਨਾ ਪਾਈਐ ਉੱਚਾ ਅਗਮ ਅਪਾਰ ਜੀਓ। ਜਿਸ ਪ੍ਰਭ ਆਪਣਾ ਵਿਸਰੈ ਸੋ ਮਰ ਜੰਮੇ ਲੱਖ ਵਾਰ ਜੀਓ, ਸਾਚ ਨੇਹ ਤਿਨ ਪ੍ਰੀਤਮਾ ਜਿਨ ਮਨ ਮੁੱਠਾ ਆਪ ਜੀਓ। ਗੁਣ ਸਾਂਝੇ ਤਿਨ ਸੰਗ ਵਸੇ ਆਠ ਪੈਰ ਪ੍ਰਭ ਜਾਪ ਜੀਓ, ਰੰਗ ਰਤੇ ਪਰਮੇਸ਼ਰੈ ਬਿਨਸੇ ਸਗਲ ਸੰਤਾਪ ਜੀਓ। ਤੂੰ ਕਰਤਾ ਤੂੰ ਕਰਨਹਾਰ ਤੂੰ ਹੈ ਏਕ ਅਨੇਕ ਜੀਓ, ਤੂੰ ਸਮਰਥ ਤੂੰ ਸਰਬਮੈ ਤੂੰ ਹੈ ਬੁੱਧ ਵਿਵੇਕ ਜੀਓ। ਨਾਨਕ ਨਾਮ ਸਦਾ ਜਪੀ ਭਗਤ ਜਨਾ ਕੀ ਟੇਕ ਜੀਓ, ਰਾਗ ਸੂਹੀ ਮੱਲਾ ਪੰਜਵਾਂ ਅਸ਼ਟਪਦੀਆਂ ਘਰ ਦਸਵਾਂ ਕਾਫੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੇ ਫੁੱਲੀ ਜੇ ਚੁੱਕੀ ਸਾਈ ਭੀ ਤਹਿੰਜੀ ਕਾਂਡਿਆ, ਜਿਨ੍ਹਾਂ ਨੇ ਹੁਦੂ ਜਾਣੇ ਲੱਗਾ ਝੂਰ ਮਰਹੋਂ ਸੇ ਵਾਂਡਿਆ। ਹੋ ਨਾ ਛੋਡੋਂ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ, ਇਹ ਮਹਿੰਜਾ ਆਸਰਾ ਰਹਾਓ। ਸੱਜਣ ਤੂੰ ਐ ਸਹਿਣ ਤੂੰ ਮੈਂ ਤੁਝ ਉਪਰ ਬਹੁ ਮਾਣੀਆਂ, ਜਾਂ ਤੂੰ ਅੰਦਰ ਤਾਂ ਸੁਖੇ ਤੂੰ ਨਿਮਾਣੀ ਮਾਣੀਆਂ। ਜੇ ਤੂੰ ਤੁਠਾ ਕਿਰਪਾ ਨਿਦਾਨ ਨਾ ਦੂਜਾ ਵੇਖਾਲ, ਇਹਾ ਪਾਈ ਮੂੰ ਦਾਤੜੀ ਨਿਤ ਹਿਰਦੇ ਰੱਖਾਂ ਸੰਭਾਲ। ਪਾਉ ਜੁਲਾਈ ਪੰਦ ਤੋ ਨੈਣੀ ਦਰਸ ਦਿਖਾਲ, ਸਰਵਣੀ ਸੁਣੀ ਕਹਾਣੀਆਂ ਜੇ ਗੁਰਥੀ ਵੈ ਕਿਰਪਾਲ। ਕਿਤੀ ਲੱਖ ਕਰੋੜ ਪ੍ਰੀਏ ਰੋਮ ਨਾ ਪੁੱਜਣ ਤੇਰਿਆ, ਤੂੰ ਸਾਹੀ ਹੂੰ ਸਾਹੋ ਕਹਿ ਨਾ ਸ਼ਕਾਂ ਗੁਣ ਤੇਰਿਆ। ਸਹੀਆਂ ਤੋਂ ਅਸੰਖ ਮੱਝੋਂ ਹੱਬ ਵਧਾਣੀਆਂ, ਇੱਕ ਭੂਰੀ ਨਦਰ ਨਿਹਾਲ ਦੇ ਦਰਸ ਰੰਗ ਮਾਣੀਆਂ। ਜੈ ਡਿੱਠੇ ਮਨ ਧੀਰਿਆ ਕਿਲ ਵਖਣ ਵੰਝਣ ਦੂਰੇ, ਸੋ ਕਿਉਂ ਵਿਸਰੈ ਮਾਓ ਮੈਂ ਜੋ ਰਿਆ ਭਰਪੂਰੇ। ਹੋਏ ਨਿਮਾਣੀ ਠਹਿ ਪਈ ਮਿਲਿਆ ਸਹਿਜ ਸੁਭਾਏ, ਪੂਰਬ ਲਿਖਿਆ ਪਾਇਆ ਨਾਨਕ ਸੰਤ ਸਹਾਇ, ਸੂਹੀ ਮਹੱਲਾ ਪੰਜਵਾਂ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾ ਬਿਨਾਂ ਸਭ ਕੂੜ ਗਾਲੀ ਹੋਚੀਆਂ, ਨਾਮ ਨਿਧਾਨ ਪਾਰ ਭਗਤਾਂ ਮਨ ਵਸੈ, ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ। ਮੋਏ ਬਾਦ ਅੰਕਾਰ ਸਰ ਪਰ ਰੁੰਨਿਆ, ਸੁਖ ਨ ਪਾਇਨ ਮੂਲ ਨਾਮ ਛੁੰਨਿਆ, ਮੇਰੀ ਮੇਰੀ ਤਾਰ ਬੰਧਨ ਬੰਧਿਆ, ਨਰਕ ਸੁਰਕ ਅਵਤਾਰ ਮਾਇਆ ਥੰਦਿਆ। ਸੋਧਤ ਸੋਧਤ ਸੋਧ ਤਤ ਵਿਚਾਰਿਆ, ਨਾ ਬਿਨਾ ਸੁਖ ਨਾਹੇ ਸਰ ਪਰ ਹਾਰਿਆ। ਆਵੇ ਜਾਏ ਅਨੇਕ ਮਰ ਮਰ ਜਨਮ ਤੇ, ਬਿਨ ਬੂਜੇ ਸਭ ਵਾਦ ਜੋਨੀ ਪਰਮ ਤੇ, ਜਿਨਕੋ ਭਏ ਦਿਆਲ ਤਿਨ ਸਾਧੂ ਸੰਗ ਭਇਆ, ਅੰਮ੍ਰਿਤ ਹਰ ਕਾ ਨਾਮ ਤਿੰਨੀ ਜਨੀ ਜਪ ਲਿਆ। ਖੋਜੈ ਕੋਟ ਅਸੰਖ ਬਹੁਤ ਅਨੰਤ ਕੇ, ਜਿਸ ਹੈ ਬੁਝਾਏ ਆਪ ਨੇੜਾ ਤਿਸ ਹੈ।

ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਝ ਕੁਜੰਜੀ ਕੁਚੱਜੀ ਅਮਾਵਣ ਡੋਸੜੇ ਹੋਂ ਕਿਉਂ ਕਹੋ ਕਿਉਂ ਸਹੁ ਰਾਵਣ ਜਾਓ ਜੀਓ ਇੱਕ ਦੂਂ ਇੱਕ ਚੜ੍ਹਦੀਆਂ ਕੌਣ ਜਾਣੇ ਮੇਰਾ ਨਾਓ ਜੀਓ ਜਿੰਨੀ ਸਖੀ ਸਹੁ ਰਾਵਿਆ ਸੇ ਅੰਬੀ ਸ਼ਾਵਲੀ ਇਹ ਜੀਓ ਸੇ ਗੁਣ ਮੰਝ ਨਾ ਆਵਨੀ ਹੋਂ ਕਹਿ ਜੀ ਦੇ ਦੋਸ ਧਰਿਓ ਜੀਓ ਕਿਆ ਗੁਣ ਤੇਰੇ ਵਿਥਰਾ ਹੋਂ ਕਿਆ ਕਿਆ ਕਿੰਨਾ ਤੇਰਾ ਨਾਓ ਜੀਓ ਇੱਕ ਤੋਲਣਾ।

ਬੜਾ ਹੋ ਸਦ ਕੁਰਬਾਨ ਤੇ ਰਹਿ ਜਾਓ ਜੀਓ। ਸੋਨਾ ਰੁਪਾ ਰੰਗੋਲਾ ਮੋਤੀ ਤੈ ਮਾਣਿਕ ਜੀਓ। ਸੇ ਵਸਤੂ ਸਹਿ ਦਿੱਤੀਆਂ ਮੈਂ ਤਿੰਨ ਸਿਉ ਲਾਇਆ ਚਿੱਤ ਜੀਓ। ਮੰਦਰ ਮਿੱਟੀ ਸੰਦੜੇ ਪੱਥਰ ਪੱਥਰ ਕੀਤੇ ਰਾਸ ਜੀਓ। ਹੋ ਇੰਨੀ ਟੋਲੀ ਭੁੱਲੀ ਅਸ ਤਿਸ ਕੰਤਨ ਬੈਠੀ ਪਾਸ ਜੀਓ। ਅੰਬਰ ਕੂੰਜਾਂ ਕੁਰਲੀਆਂ ਬਾਗ ਬੈਠੇ ਆਏ ਜੀਓ। ਸਾਤਨ ਚੱਲੀ ਸਾਹੁਰੈ ਕਿਆ ਮੂੰਹ ਦੇਸੀ ਅੱਗੇ ਜਾਏ ਜੀਓ। ਸੁੱਤੀ ਸੁੱਤੀ ਝਾਲ ਥੀਆ ਭੁੱਲੀ ਵਾਟੜੀ ਆਸ ਜੀਓ। ਤੈ ਸਹਿ ਨਾਲੋ ਮੁੱਤੀ ਅਸ ਦੁੱਖਾਂ ਕੂ ਤਰੀ ਆਸ ਜੀਓ। ਦੁੱਧ ਗੁਣ ਮੈਂ ਸਭ ਅਵਗੁਣਾ ਇੱਕ ਨਾਨਕ ਕੀ ਅਰਦਾਸ ਜੀਓ। ਸਭ ਰਾਤੀ ਸੁਹਾਗਣੀ ਮੈਂ ਡੋਹਾਗਣ ਕਾਈ ਰਾਤ ਜੀਓ। ਸੂਹੀ ਮਹੱਲਾ ਪਹਿਲਾ ਸੁਚੱਜੀ ਜਾਂ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜੀਓ। ਤੁਹਦੇ ਅੰਤਰ ਹੋਂ ਸੁਖ ਵਸਾਂ ਤੂੰ ਅੰਤਰ ਸਾਬਾਸ ਜੀਓ। ਪਾਣੇ ਤਖਤ ਵਡਾਈਆਂ ਭਾਣੇ ਭੀਖ ਉਦਾਸ ਜੀਓ। ਪਾਣੇ ਥਲ ਸਿਰ ਸਰਵ ਹੈ ਕਮਲ ਫੁੱਲੈ ਆਕਾਸ ਜੀਓ। ਭਾਣੇ ਪਵਜਲ ਲੰਘੀ ਹੈ ਭਾਣੇ ਮੰਝ ਭਰੀ ਆਸ ਜੀਓ। ਭਾਣੇ ਸੋ ਸਹੁ ਰੰਗਲਾ ਸਿਫਤਰਤਾ ਗੁਣਤਾਸ ਜੀਓ। ਭਾਣੇ ਸੋ ਪਿਹਾਵਲਾ ਹੋ ਆਵਣ ਜਾਵਣ ਮੂਹੀ ਆਸ ਜੀਓ। ਤੂੰ ਸੋ ਅਗਮ ਅਤੋਲਵਾ ਹੋ ਕਹਿ ਕਹਿ ਢੈ ਪਈ ਆਸ ਜੀਓ। ਕਿਆ ਮਾਂਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਭੂਖ ਪਿਆਸ ਜੀਓ। ਗੁਰਸਬਦੀ ਸੋ ਪਾਇਆ ਸਚ ਨਾਨਕ ਕੀ ਅਰਦਾਸ ਜੀਓ। ਸੂਹੀ ਮਹੱਲਾ ਪੰਜਵਾਂ ਗੁਣਵੰਤੀ ਜੋ ਦੀ ਸਹਿ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਓ ਪਾਏ ਜੀਓ। ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇ ਮਿਲਾਏ ਜੀਓ। ਸੋਈ ਦਸ ਉਪਦੇਸੜਾ ਮੇਰਾ ਮਨ ਅੰਤ ਨ ਕਾਹੇ ਜਾਓ ਜੀਓ।

ਸਤਿਗੁਰੂ ਪ੍ਰਸਾਦ ਪਰ ਜੋਬਨ ਮੈਂ ਮਤ ਪੇੜੈ ਘਰ ਪਾਉਣੀ ਬਲਰਾਮ ਜੀਓ ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਵਣੀ ਬਲਰਾਮ ਜੀਓ ਗੁਣਸਾਰ ਨਾ ਜਾਣੀ ਭਰਮ ਭੁਲਾਣੀ ਜੋਬਨ ਬਾਦ ਗਵਾਇਆ ਵਾਰ ਕਰ ਦਰ ਦਰਸ਼ਨ ਨੀ ਜਾਤਾ ਫਿਰ ਕਾ ਸਹਿਜ ਨਾ ਪਾਇਆ ਸਤਿਗੁਰ ਪੂਛ ਨਾ ਮਾਰਗ ਚਾਲੀ ਸੂਤੀ ਰਹਿਣ ਵਿਹਾਣੀ ਨਾਨਕ ਬਾਲ ਤਨ ਰਾਡੇ ਪਾ ਬਿਨ ਪਿਰ ਤਨ ਕੁਮਲਾਣੀ ਬਾਬਾ ਮੈਂ ਵਰਦੇ ਮੈਂ ਹਰ ਵਰ ਭਾਵੈ ਤਿਸਕੀ ਬਲਰਾਮ ਜੀਓ ਰਵ ਰਿਆ ਜੁਗਚਾਰ ਤ੍ਰਿਭਵਨ ਬਾਣੀ ਜਿਸਕੀ ਬਲਰਾਮ ਜੀਓ ਤ੍ਰਿਭਵਨ ਕੰਤ ਰਵੈ ਸੁਹਾਗਣ ਅਵਗਣ ਵੰਤੀ ਦੂਰੇ ਜੈਸੀ ਆਸਾ ਤੈਸੀ ਮਨਸਾ ਪੂਰ ਰਹਿਆ ਭਰਪੂਰੇ ਹਰ ਕੀ ਨਾਰ ਸੋ ਸਰਬ ਸੁਹਾਗਣ ਰਾਂਡ ਨਾ ਮੈਂ ਲੈ ਵੇਸੇ ਨਾਨਕ ਮੈਂ ਵਰ ਸਾਚਾ ਪਾਵੈ ਜੁਗ ਜੁਗ ਪ੍ਰੀਤਮ ਤੈਸੇ ਬਾਬਾ ਲਗਨ ਗਣਾਏ ਹੰਬੀ ਮੰਜਾਂ ਸਾਵਰੈ ਬਲਰਾਮ ਜੀਓ ਸਾਹਾ ਹੁਕਮ ਰਜਾਏ ਸੋ ਨਾ ਟਲੈ ਜੋ ਪ੍ਰਭ ਕਰੇ ਬਲਰਾਮ ਜੀਓ ਕਿਰਤ ਪਿਆ ਕਰਤੈ ਕਰ ਪਾਇਆ ਮਿਟ ਨ ਸਕੈ ਕੋਈ ਜਾਨੀ ਨਾਉ ਨਰੈ ਨੇਕੇ ਬਲਰਾਵ ਰੇ ਅਤ ਲੋਈ ਮਾਇ ਨਰਾਸੀ ਰੋਏ ਵਿਛੁਨੀ ਬਾਲੀ ਬਾਲੈ ਹਿਤੇ ਨਾਨਕ ਸਾਚ ਸ਼ਬਦ ਸੁਖ ਮਹਿਲੀ ਗੁਰਚਰਨੀ ਪ੍ਰਭ ਚੇਤੇ ਬਾਬਲ ਦਿੱਤੜੀ ਦੂਰ ਨਾ ਆਵੈ ਘਰ ਪਈਐ ਬਲਰਾਮ ਜੀਓ ਰੈਸੀ ਵੇਖ ਦੂਰ ਪਿਰ ਰਾਵੀ ਘਰ ਸੋਈਐ ਬਲਰਾਮ ਜੀਓ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪ੍ਰਧਾਨੇ ਸੰਜੋਗੀ ਮੇਲਾ ਥਾਂ ਸੁਹੇਲਾ ਗੁਣਵੰਤੀ ਗੁਰੂ ਗਿਆਨੇ ਸਤ ਸੰਤੋਖ ਸਦਾ ਸਚ ਪੱਲੈ ਸਚ ਬੋਲੈ ਪਿਰ ਪਹਾਏ ਨਾਨਕ ਵਿਛੁੜ ਨਾ ਦੁੱਖ ਪਾਏ ਗੁਰਮਤਿ ਅੰਕ ਸਮਾਏ ਰਾਗ ਸੂਹੀ ਮਹੱਲਾ ਪਹਿਲਾ ਛੰਤ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਕਰ ਸਾਜਣ ਆਏ ਸਾਚੈ ਮੇਲ ਮਿਲਾਏ ਸਹਿਜ ਮਿਲਾਏ ਹਰ ਮਨ ਪਾਏ ਪੰਚ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਏ ਜਿਸ ਸੇਤੀ ਮਨ ਲਾਇਆ ਅਣਦਿਨ ਮੇਲ ਪਿਆ ਮਨ ਮਾਨਿਆ ਘਰ ਮੰਦਰ ਸੁਹਾਇ ਪੰਚ ਸ਼ਬਦ ਧੁਨ ਅਨਹਦ ਵਾਜੇ ਹਮ ਕਰ ਸਾਜਣ ਆਏ ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ ਸੱਚ ਮੰਗਲ ਗਾਵੋ ਤਾਂ ਪ੍ਰਭਾਵੋ ਸੋਹਿਲੜਾ ਜੁਗ ਚਾਰੇ ਆਪਣੇ ਘਰ ਆਇਆ ਥਾਨ ਸੁਹਾਇਆ ਕਾਰਜ ਸ਼ਬਦ ਸਵਾਰੇ ਗਿਆਨ ਮਹਾਰਸ ਨੇਤਰੀ ਅੰਜਨ ਤ੍ਰਿਭਵਨ ਰੂਪ ਦਿਖਾਇਆ ਸਖੀ ਮਿਲੋ ਰਸ ਮੰਗਲ ਗਾਵੋ ਹਮ ਕਰ ਸਾਜਣ ਆਇਆ ਮਨ ਤਨ ਅੰਮ੍ਰਿਤ ਭਿੰਨਾ ਅੰਤਰ ਪ੍ਰੇਮ ਰਤਨਾ ਅੰਤਰ ਰਤਨ ਪਦਾਰਥ ਮੇਰੇ ਪਰਮ ਤੱਤ ਵਿਚਾਰੋ ਜੰਤ ਭੇਖ ਤੂੰ ਸਫਲਿਓ ਦਾਤਾ ਸਿਰ ਸਿਰ ਦੇਵਣ ਹਾਰੋ ਤੂੰ ਜਾਣ ਗਿਆ ਨੀ ਅੰਤਰ ਜਾਮੀ ਆਪੇ ਕਾਰਨ ਕੀਨਾ ਸੁਣੋ ਸਖੀ ਮਨ ਮੋਹਣ ਮੋਇਆ ਮਨ ਤਨ ਤਨ ਮਨ ਅੰਮ੍ਰਿਤ ਭੀਨਾ ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ ਸੱਚ ਖੇਲ ਤੁਮਾਰਾ ਅਗਮ ਪਾਰਾ ਤੁਸ ਬਿਨ ਕੌਣ ਬੁਝਾਏ ਸਿੱਧ ਸਾਧਕ ਸਿਆਣੇ ਕੇਤੇ ਤੁਧ ਬਿਨ ਕਵਣ ਕਹਾਏ ਕਾਲ ਬਿਕਾਲ ਪਏ ਦੇਵਾਂ ਨੇ ਮਨ ਆਖਿਆ ਗੁਰ ਠਾਏ ਨਾਨਕ ਅਵਗਣ ਸ਼ਬਦ ਜਲਾਏ ਗੁਰ ਸੰਗਮ ਪ੍ਰਭ ਪਾਏ ਰਾਗ ਸੂਹੀ ਮੱਲਾ ਪਹਿਲਾ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਮਨ ਚਾਓ ਕਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪਰਵਾਸਾ ਦਰਸ਼ਨ ਦੇਖ ਪਈ ਨੇ ਕੇਵਲ ਜਨਮ ਮਰਨ ਦੁੱਖ ਨਾਸਾ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਪਾਏ ਸੁਭਾਏ ਨਾਨਕ ਸਾਜਨ ਕੋ ਬਲ ਜਾਈਐ ਸਾਚ ਮਿਲੈ ਕਰ ਆਏ ਕਰ ਆਏੜੇ ਸਾਜਣਾ ਤਾਂ ਧਨ ਖਰੀ ਸਰਸੀ ਰਾਮ ਹਰ ਮੋਹੜੀ ਸਾਚ ਸ਼ਬਦ ਠਾਕੁਰ ਦੇਖ ਰਹੰਸੀ ਰਾਮ ਗੁਣ ਸੰਗ ਰਹੰਸੀ ਖਰੀ ਸਰਸੀ ਜਾਂ ਰਾਵੀ ਰੰਗ ਰਾਤੇ ਅਵਗੁਣ ਮਾਰ ਗੁਣੀ ਕਰਸ਼ਾਇਆ ਪੂਰੇ ਪੁਰਖ ਵਿਧਾਤੈ ਤਸਕਰ ਮਾਰ ਵਸੀ ਪੰਚਾਣ ਅਧਕੜੇ ਵਿਚਾਰੇ ਨਾਨਕ ਰਾਮ ਨਾਮ ਨਿਸਤਾਰਾ ਗੁਰਮਤ ਮਿਲੈ ਪਿਆਰੇ ਵਰ ਪਾਇਣਾ ਬਾਲੜੀਏ ਆਸਾ ਮਨਸ ਪੂਰੀ ਰਾਮ ਫਿਰ ਰਾਵੜੀ ਸ਼ਬਦ ਰਲੀ ਰਵ ਰਹਿਆ ਨਾ ਦੂਰੀ ਰਾਮ ਪ੍ਰਭ ਦੂਰ ਨਾ ਹੋਈ ਕਟਗੜ ਸੋਈ ਤਿਸਕੀ ਨਾਰ ਸਬਾਈ ਆਪੇ ਰਸੀਆ ਆਪੇ ਰਾਵੈ ਜਿਉਂ ਤਿਸਤੀ ਵਡਿਆਈ ਅਮਰਿਆ ਡੋਲਿਆ ਮੋਲਿਆ ਪਾਰਾ ਗੁਰਪੂਰੇ ਸੱਚ ਪਾਈਆ ਨਾਨਕ ਆਪੇ ਜੋਗ ਸੰਜੋਗੀ ਨਦਰ ਕਰੇ ਲਿਵਲਾਈਐ ਫਿਰ ਉੱਚੜੀਐ ਮਾੜੜੀਐ ਤੇ ਲੋਵਾ ਸਰਤਾਜਾ ਰਾਮ ਹੋਂ ਬਿਸਮ ਪਈ ਦੇਖ ਗੁਣਾ ਅਨੰਦ ਸ਼ਬਦ ਅਗਾਜਾ ਰਾਮ ਸ਼ਬਦ ਵਿਚਾਰੀ ਕਰਨੀ ਸਾਰੀ ਰਾਮ ਨਾਮ ਨੀ ਸਾਣੋ ਨਾਮ ਬਿਨਾ ਖੋਟੇ ਨੀ ਠਾਹਰ ਨਾਮ ਰਤਨ ਪਰਵਾਣੋ ਪਤ ਮਤ ਪੂਰੀ ਪੂਰਾ ਪਰਵਾਨਾ ਨਾ ਆਇ ਨਾ ਜਾਸੀ ਨਾਨਕ ਗੁਰਮੁਖਿਆ ਪਛਾਣੇ ਪ੍ਰਭ ਜੈਸੇ ਅਵਨਾਸੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਸੰਤ ਮਹੱਲਾ ਪਹਿਲਾ ਘਰ ਚੌਥਾ ਜਿਨ ਕੀਆ ਤਿਨ ਦੇਖਿਆ ਜਗ ਧੰਦੜੈ ਲਾਇਆ

ਸੋ ਹੈ ਪਰਖ ਮੋਹਣੀ ਐ ਲਿਆ ਵਿਵਾਹ ਹੋਵਾ ਸੋਭ ਸੇਤੀ ਪੰਚ ਸਬਦੀ ਆਇਆ ਜਿਨ ਕੀਆ ਤਿਨ ਦੇਖਿਆ ਜਗ ਤੰਦੜੇ ਲਾਇਆ ਓ ਬਲਿਹਾਰੀ ਸਾਜਣਾ ਮੀਤਾ ਅਵਰੀਤਾ ਇਹ ਤਨ ਜਿਨ ਸਿਉ ਗਾਡਿਆ ਮਨ ਲੀ ਅੜਾ ਦਿੱਤਾ ਲੀਆ ਤਾਂ ਦੀਆ ਮਾਨ ਜਿਨ ਸਿਉ ਸੇ ਸੱਜਣ ਕਿਉ ਵਿਸਰੈ ਜਿਨ ਦਿਸ ਆਇਆ ਹੋਏ ਰਲੀਆਂ ਜੀ ਸੇਤੀ ਗੈਰ ਹੈ ਸਗਲ ਗੁਣ

ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀ ਜੈ ਸਾਂਝ ਕਰੀ ਜੈ ਗੁਣ ਹੈ ਕੇਰੀ ਛੋੜ ਅਵਗੁਣ ਚੱਲੀਐ ਪੈਰੇ ਪਟੰਬਰ ਕਰ ਅਡੰਬੜ ਆਪਣਾ ਪਿੜ ਮੱਲੀਐ ਜਿੱਥੇ ਜਾਏ ਬਹੀਐ ਭਲਾ ਕਹੀਐ ਝੋਲ ਅੰਮ੍ਰਿਤ ਪੀਜੈ ਗੁਣਾ ਕਾ ਹੋਏ ਵਾਸਲਾ ਕਡਵਾਸ ਲਈ ਜੈ ਆਪ ਕਰੇ ਕਿਸ ਆਖੀਐ ਹੋਰ ਕਰੇ ਨਾ ਕੋਈ ਆਖਣ ਤਾਂ ਕੋ ਜਾਈਐ ਜੇ ਭੁੱਲੜਾ ਹੋਈ ਜੋ ਹੋਏ ਭੁੱਲਾ ਜਾਏ ਕਹੀਐ ਆਪ ਕਰਤਾ ਕਿਉਂ ਭੁੱਲੈ ਸੁਣੈ ਦੇਖੇ ਬਾਜ ਕਹਿਆ ਦਾਨ ਅਣ ਮੰਗਿਆ ਦੇਵੈ ਦਾਨ ਦੇ ਦਾਤਾ ਜਗ ਵਿਦਾਤਾ ਨਾਨਕਾ ਸੱਚ ਸੋਈ ਆਪ ਕਰੇ ਕਿਸੇ ਆਖੀਐ ਹੋਰ ਕਰੇ ਨਾ ਕੋਈ ਸੂਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੇ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਹਿਜ ਆਵੈ ਸਾਚ ਭਾਵੈ ਸਾਚ ਕੀ ਮਤ ਕਿਉਂ ਟਲੈ ਇਸਨਾਨ ਦਾਨ ਸੁਗਿਆਨ ਮੱਜਨ ਆਪ ਅਛਲਿਓ ਕਿਉਂ ਛਲੈ ਪਰਪੰਚ ਮੋਹ ਵਿਕਾਰ ਥਾਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਸਾਹਿਬ ਸੋ ਸਾਲ ਆਏ ਜਿਨ ਕਾਰਨ ਕੀਆ ਮੈਲ ਲਾਗੀ ਮਨ ਮੈਲਿਆ ਕਿਨੇ ਅੰਮ੍ਰਿਤ ਪੀਆ ਮਾਥੇ ਅੰਮ੍ਰਿਤ ਪੀਆ ਇਹ ਮਨ ਦੀਆ ਗੁਰ ਪੈ ਮੋਲ ਕਰਾਇਆ ਆਪਣਾ ਪ੍ਰਭ ਸਹਿਜ ਪਛਾਤਾ ਜਾ ਮਨ ਸਾਚਾ ਪਹਾਇਆ ਤਿਸ ਨਾਲ ਗੁਣ ਗਾਵਾਂ ਜੇ ਤਿਸ ਭਾਵਾਂ ਕਿਉਂ ਮਿਲੇ ਹੋਏ ਪਿਆਰ ਪਰਾਇਆ ਸਾਹਿਬ ਸੋ ਸਾਲ ਆਈਐ ਜਿਨ ਜਗ ਤੋਂ ਪਾਇਆ ਆਏ ਗਿਆ ਕੀ ਨਾ ਆਇਓ ਕਿਉਂ ਆਵੇ ਜਾਤਾ ਪ੍ਰੀਤਮ ਸਿਉ ਮਨ ਮਾਨਿਆ ਹਰ ਸੇਤੀ ਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿਮਕਾ ਕੋਟ ਸਾਰਿਆ ਪੰਚ ਪੂਰਨਾ ਕੋ ਆਪ ਸਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਹਮ ਅਵਗੁਣ ਆਰੇ ਤੂੰ ਸੁਣ ਪਿਆਰੇ ਤੁਦ ਪਾਵੈ ਸੱਚ ਸੋਈ ਆਵਣ ਜਾਣਾ ਨਾ ਥੀਐ ਸੱਚੀ ਮਤ ਸੋਈ ਅੰਜਨ ਤੈਸਾ ਅੰਜੀਆ ਜੈਸਾ ਪਿਰ ਭਾਵੈ ਸਮਝੈ ਸੂਝੈ ਜਾਣੀਐ ਜਿਰ ਆਪ ਜਣਾਵੈ ਆਪ ਜਣਾਵੈ ਮਾਰਗ ਪਾਵੈ ਆਪੇ ਮਨੁਆ ਲੇਵੈ ਕਰਮ ਸੁਕਰਮ ਕਰਾਏ ਆਪੇ ਕੀਮਤ ਕੌਣ ਅਭੇਵੈ ਤੰਤ ਮਤ ਪਾਖੰਡ ਨ ਜਾਣਾ ਰਾਮਰ ਦੇ ਮਨ ਮਾਨਿਆ ਅੰਜਣ ਨਾਮ ਤਿਸੇ ਤੇ ਸੂਝੈ ਗੁਰਸਬ ਦੀ ਮਾਂ ਛਸ ਜਾਣਿਆ ਸਾਜਨ ਹੋਵਨ ਆਪਣੇ ਕਿਉਂ ਪਰ ਕਰ ਜਾਹੀ ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ ਮਨ ਮਾਹੇ ਸਾਜਨ ਕਰੇ ਰਲੀਆਂ ਕਰਮ ਧਰਮ ਸਬਾਇਆ ਅੜਸਰ ਤੀਰਥ ਪੁੰਨ ਪੂਜਾ ਨਾਮ ਸਾਚਾ ਪਾਇਆ ਆਪ ਸਾਜੇ ਥਾਪ ਵੇਖੈ ਤਿਸੈ ਭਾਣਾ ਪਾਇਆ ਸਾਜਨ ਰੰਗ ਰੰਗੀ ਲੜੈ ਰੰਗ ਲਾਲ ਬਣਾਇਆ ਅੰਧਾਇਆ ਗੂਜੇ ਤੀਆਂ ਕਿਉਂ ਪਾਦਰ ਜਾਣੈ ਆਪ ਮੁਸੈ ਮਤ ਹੋਛੀਐ ਕਿਉਂ ਰਾਹ ਪਛਾਣੈ ਕਿਉਂ ਰਾਹ ਜਾਵੇ ਮਹਿਲ ਪਾਵੇ ਅੰਧ ਕੀ ਮਤ ਅੰਧਲੀ ਬਿਨ ਨਾਮ ਹਰ ਕੇ ਕਛ ਨਾ ਸੂਝੈ ਅੰਧ ਬੂਦੋ ਠੰਡਲੀ ਦਿਨ ਰਾਤ ਚਾਨਣ ਚਾਓ ਉਪਜੈ ਸ਼ਬਦ ਗੁਰ ਕਾ ਮਨ ਵਸੈ ਕਰ ਜੋੜ ਗੁਰ ਪੈ ਕਰ ਬਿਨੰਤੀ ਰਾਹ ਪਾਦਰ ਗੁਰਦਸੈ ਮਨ ਪਰਦੇਸੀ ਜੇ ਥੀਐ ਸਭ ਦੇਸ਼ ਪਰ ਆਇਆ ਕਿਸ ਪੈ ਖੋਲੋ ਗੰਠੜੀ ਦੁਖੀ ਪਰ ਆਇਆ ਦੁਖੀ ਪਰ ਆਇਆ ਜਗ ਸਬਾਇਆ ਕੌਣ ਜਾਣੈ ਬਿਧ ਮੇਰੀਆਂ ਆਵਣੇ ਜਾਵਣੇ ਖਰੇਡਣਾ ਆਵਣੇ ਤੋਟ ਨ ਆਵੇ ਫੇਰੀਆਂ ਨਾ ਮਿਹੂਣੇ ਊਣੇ ਝੂਣੇ ਨਾ ਗੁਰਸ਼ਬਦ ਸੁਣਾਇਆ ਮਨ ਪਰਦੇਸੀ ਜੇ ਥੀਐ ਸਭ ਦੇਸ਼ ਪਰ ਆਇਆ ਗੁਰਮੈਲੀ ਕਰ ਆਪਣੇ ਸੋ ਭਰਪੁਰ ਲੀਣਾ ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ ਸ਼ਬਦੇ ਪਤੀਜੈ ਅੰਕ ਭੀਜੈ ਸੋ ਮਹਿਲ ਮਹਿਲਾ ਅੰਤਰੇ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ ਗੁਰ ਸ਼ਬਦ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ ਬੀਣਾ ਗੁਰਸਮੈਲੀ ਕਰ ਆਪਣੇ ਸੋ ਭਰਪੁਰ ਲੀਣਾ ਕੀ ਤਿਆ ਕਾ ਸਹਿਲਾਈਆ ਕਰ ਵੇਖੈ ਸੋਈ ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਕੋਈ ਕੀਮਤ ਸੋ ਪਾਵੈ ਆਪ ਜਣਾਵੈ ਆਪ ਅਭੁੱਲ ਨਾ ਭੁੱਲੇ ਜੈ ਜੈਕਾਰ ਕਰੇ ਤੁਧ ਭਾਵੈ ਗੁਰ ਕੇ ਸ਼ਬਦ ਅਮੁੱਲੈ ਹੀਣੋ ਨੀਚ ਕਰੋ ਬੇਨੰਤੀ ਸਾਚ ਨਾ ਛੋਡੋ ਪਹਾਈ ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ ਰਾਗ ਸੂਹੀ ਸ਼ੰਤ ਮਹੱਲਾ ਤੀਜਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ ਸੋਹਿਲੜਾ ਹਰ ਧਿਆਵੋ ਗੁਰਮੁਖ ਹਰ ਫਲ ਪਾਵੋ
ਗੁਰਮੁਖ ਫਲ ਪਾਵੋ, ਹਰ ਨਾਮ ਤੇ ਆਵੋ, ਜਨਮ ਜਨਮ ਕੇ ਦੁੱਖ ਨਿਵਾਰੇ। ਬਲਿਹਾਰੀ ਗੁਰੇ ਆਪਣੇ ਮਿੱਟੋ, ਜਿਨਕਾਰ ਜਿਸ ਸਭ ਸਵਾਰੇ। ਹਰ ਪ੍ਰਭ ਕਿਰਪਾ ਕਰੇ ਹਰ ਜਾਪੋ, ਸੁਖ ਫਲ ਹਰ ਜਨ ਪਾਵੋ। ਨਾਨਕ ਕਹੇ ਸੁਣੋ ਜਨ ਪਾਏ, ਸੁਖ ਸੋਹਿਲੜਾ ਹਰ ਧਿਆਵੋ। ਸੁਣ ਹਰ ਗੁਣ ਪੀਨੇ ਸਹਿਜ ਸੁਭਾਏ, ਗੁਰਮਤਿ ਸਹਿਜੇ ਨਾਮ ਧਿਆਏ। ਜਿਨ ਕੋ ਤੁਰ ਲਿਖਿਆ ਜਿਨ ਤਿੰਨ ਧੁਰ ਗੁਰ ਮਿਲਿਆ, ਜਿਨ ਮਰਨ ਪਉ ਪਉ ਭਾਗਾ, ਅੰਦਰੋਂ ਦੁਰਮਤਿ ਦੂਜੀ ਖੋਈ, ਸੋ ਜਨ ਹਰ ਲਿਵ ਲਾਗਾ। ਜਿਨ ਕੋ ਕਿਰਪਾ ਕੀਨੀ ਮੇਰੇ ਸਵਾਮੀ, ਤਿਨ ਅੰਦਰ ਹਰ ਗੁਣ ਗਾਏ। ਸੁਣ ਮਨ ਪੀਨੇ ਸਹਿਜ ਸੁਭਾਏ, ਜੁਗ ਮੈਂ ਰਾਮ ਨਾਮ ਨਿਸਤਾਰਾ। ਗੁਰ ਤੇ ਉਪਜੇ ਸ਼ਬਦ ਵਿਚਾਰਾ, ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ। ਜਿਸ ਕਿਰਪਾ ਕਰੇ ਸੋ ਪਾਏ, ਸਹਿਜੇ ਗੁਣ ਗਾਵੈ ਦਿਨ ਰਾਤੀ, ਕਿਲ ਵਿਖ ਸਭ ਗਵਾਏ। ਸਭ ਕੋ ਤੇਰਾ ਤੂੰ ਸਭਨਾ ਕਾ, ਹੋ ਤੇਰਾ ਤੂੰ ਹਮਾਰਾ, ਜੁਗ ਮੈਂ ਰਾਮ ਨਾਮ ਨਿਸਤਾਰਾ। ਸਾਜਨ ਆਏ ਬੁੱਠੇ ਕਰਮਾਈ, ਹਰ ਗੁਣ ਗਾਵੈ ਤ੍ਰਿਪਤ ਅਗਾਈ। ਹਰ ਗੁਣ ਗਾਏ ਸਦਾ ਤ੍ਰਿਪਤਾਸੀ, ਫਿਰ ਭੂਲ ਨਾ ਫਿਰ ਭੂਖ ਨਾ ਲਾਗੇ ਆਏ। ਦੈ ਦਿਸ ਪੂਜ ਹੋਵੇ ਹਰ ਜਨ ਕੀ, ਜੋ ਹਰ ਹਰ ਨਾਮ ਥਿਆਏ। ਨਾਨਕ ਹਰ ਆਪੇ ਜੋੜ ਵਿਛੋੜੇ, ਹਰ ਬਿਨ ਕੋ ਦੂਜਾ ਨਾਈ। ਸਾਜਨ ਆਏ ਬੁੱਠੇ ਕਰਮਾਏ। ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਮਹੱਲਾ ਤੀਜਾ ਘਰ ਤੀਜਾ। ਭਗਤ ਜਨਾ ਕੀ ਹਰ ਜਿਉ ਰਾਖੈ, ਜੁਗ ਜੁਗ ਰਖਤਾ ਆਇਆ ਰਾਮ। ਸੋ ਭਗਤ ਜੋ ਗੁਰਮੁਖ ਹੋਵੈ, ਹੋ ਮੈਂ ਸ਼ਬਦ ਜਲਾਇਆ ਰਾਮ। ਹੋ ਮੈਂ ਸ਼ਬਦ ਜਲਾਇਆ ਮੇਰੇ ਹਰ ਭਾਇਆ, ਜਿਸਦੀ ਸਾਚੀ ਬਾਣੀ। ਸੱਚੀ ਭਗਤ ਕਰੈ ਦਿਨ ਰਾਤੀ, ਗੁਰਮੁਖ ਆਖ ਵਖਾਣੀ। ਭਗਤਾਂ ਕੀ ਚਾਲ ਸੱਚੀ ਅਤ ਨਿਰਮਲ, ਨਾਮ ਸੱਚਾ ਮਨ ਭਾਇਆ। ਨਾਨਕ ਭਗਤ ਸੋਇੰਦਰ ਸੱਚੈ, ਜਿਨੀ ਸੱਚੋ ਸੱਚ ਗਮਾਇਆ। ਹਰ ਭਗਤਾਂ ਕੀ ਜਾਤ ਪਤ ਹੈ, ਭਗਤ ਹਰ ਕੇ ਨਾਮ ਸਮਾਣੇ ਰਾਮ। ਹਰ ਭਗਤ ਕਰੈ ਵਿੱਚੋਂ ਆਪ ਗਵਾਵੈ, ਜਿਨ ਗੁਣ ਅਵਗੁਣ ਪਛਾਣੇ ਰਾਮ। ਗੁਰੇ ਔਗੁਣ ਪਛਾਣੇ ਹਰ ਨਾਮ ਵਖਾਣੇ, ਪਹਿ ਭਗਤ ਮੀਠੀ ਲਾਗੀ। ਅਣ ਦਿਨ ਭਗਤ ਕਰੈ ਦਿਨ ਰਾਤੀ, ਕਰ ਹੀ ਮਾਏ ਬੈਰਾਗੀ। ਭਗਤੀ ਰਾਤੇ ਸਦਾ ਮਨ ਨਿਰਮਲ, ਹਰ ਜੀਓ ਵੇਖੇ ਸਦਾ ਨਾਲੇ। ਨਾਨਕ ਸੇ ਭਗਤ ਹਰ ਕੇ ਦਰ ਸਾਚੇ, ਅਣਦਿਨ ਨਾਮ ਸੰਭਾਲੇ। ਮਨਮੁਖ ਭਗਤ ਕਰੈ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈ ਰਾਮ। ਹੋ ਮੈਂ ਮਾਇਆ ਰੋਗ ਵਿਆਪੇ, ਮਰ ਜਨਮੈ ਦੁੱਖ ਹੋਈ ਰਾਮ। ਮਰ ਜਨਮੈ ਦੁੱਖ ਹੋਈ, ਦੂਜੇ ਪਾਏ ਪਰਜ ਵਿਗੋਈ। ਬਿਨ ਗੁਣ ਤੱਤ ਨਾ ਜਾਣਿਆ, ਭਗਤ ਵਿਹੂਣਾ ਸਭ ਜਗ ਭਰਮਿਆ। ਅੰਤ ਵਿਹੂ ਅੰਤ ਗਿਆ ਪਛਤਾਨਿਆ, ਕੋਟ ਮਦੈ ਕਿਨੇ ਪਛਾਣਿਆ। ਹਰ ਨਾਮਾ ਸੱਚ ਸੋਈ, ਨਾਨਕ ਨਾਮ ਮਿਲੈ ਵਡਿਆਈ। ਦੂਜੇ ਪਾਏ ਪਤ ਖੋਈ, ਭਗਤਾਂ ਕੇ ਘਰ ਕਾਰਜ ਸਾਚਾ। ਹਰ ਗੁਣ ਸਦਾ ਵਖਾਣੇ ਰਾਮ, ਭਗਤ ਖਜ਼ਾਨਾ ਆਪੇ ਦੀਆ। ਕਾਲ ਕੰਟਕ ਮਾਰ ਸਮਾਣੇ ਰਾਮ, ਕਾਲ ਕੰਟਕ ਮਾਰ ਸਮਾਣੇ। ਹਰ ਮਨ ਭਾਣੇ ਨਾਵਣ ਦਾਨ ਸਚ ਪਾਇਆ, ਸਦਾ ਖੁੱਟ ਕਦੇ ਨਾ ਨਿਖੁੱਟੈ। ਹਰ ਦੀਆ ਸਹਿ ਸੁਭਾਇਆ, ਹਰ ਜਨ ਉੱਚੇ ਸਦ ਹੀ ਉੱਚੇ, ਗੁਰ ਕੈ ਸ਼ਬਦ ਸੁਹਾਇਆ। ਨਾਨਕ ਆਪੇ ਬਖਸ਼ ਮਿਲਾਏ, ਜੁਗ ਜੁਗ ਸੋਭਾ ਪਾਇਆ। ਸੂਹੀ ਮਹੱਲਾ ਤੀਜਾ, ਸ਼ਬਦ ਸਚੈ ਸਸ ਸੋਇਲਾ, ਜਿੱਥੇ ਸੱਚੇ ਕਾ ਹੋਏ ਵਿਚਾਰੋ ਰਾਮ। ਹੋਮੇ ਸਭ ਕਿਲ ਵਿਖ ਕਾਟੇ, ਸੱਚ ਰੱਖਿਆ ਔਰ ਤਾਰੇ ਰਾਮ। ਸੱਚ ਰੱਖਿਆ ਔਰ ਤਾਰੇ ਦੁੱਤਰ ਤਾਰੇ, ਫਿਰ ਭਵਜਲ ਦਰਨ ਨਾ ਹੋਈ। ਸੱਚਾ ਸਤਿਗੁਰ ਸੱਚੀ ਬਾਣੀ, ਜਿਨ ਸੱਚ ਵਿਖਾ ਲਿਆ ਸੋਈ। ਸਾਚੇ ਗੁਣ ਗਾਵੇ ਸੱਚ ਸਮਾਵੈ, ਸੱਚ ਵੇਖੈ ਸੱਚ ਸੋ ਸਭ ਸੋਈ। ਨਾਨਕ ਸਾਚਾ ਸਾਹਿਬ ਸਾਚੀ ਨਾਹੀ, ਸੱਚ ਨਿਰਸਤਾਰਾ ਹੋਈ। ਸਾਚੇ ਸਤਿਗੁਰ ਸਾਚ ਬੁਝਾਇਆ, ਪਤ ਰੱਖੈ ਸੱਚ ਸੋਈ ਰਾਮ। ਸੱਚਾ ਭੋਜਨ ਭਾਉ ਸੱਚਾ ਹੈ, ਸੱਚੇ ਨਾਮ ਸੁਖ ਹੋਈ ਰਾਮ। ਸਾਚੇ ਨਾਮ ਸੁਖ ਹੋਈ, ਮਰੈ ਨ ਕੋਈ ਗਰਭ ਨਾ ਜੂਨੀ ਵਾਸਾ। ਜੋਤੀ ਜੋਤ ਮਿਲਾਈ ਸੱਚ ਸਮਾਈ, ਸੱਚ ਨਾਏ ਪ੍ਰਗਾਸਾ। ਜਿੰਨੀ ਸੱਚ ਜਾਤਾ ਸੇ ਸੱਚੇ ਹੋਏ, ਅਣਗਿਣ ਸੱਚ ਧਿਆਇਨ। ਨਾਨਕ ਸੱਚ ਨਾਮ ਜਿਨ ਹਿਰਦੇ ਵਸਿਆ, ਨਾ ਵਿਛੜ ਦੁੱਖ ਪਾਇਨ। ਸੱਚੀ ਬਾਣੀ ਸੱਚੇ ਗੁਣ ਗਾਵੈ, ਤਿਤ ਕਰ ਸੋਇਲਾ ਹੋਈ ਰਾਮ। ਨਿਰਮਲ ਗੁਣ ਸਾਚੇ ਤਨ ਮਨ ਸਾਚਾ, ਵਿੱਚ ਸਾਚਾ ਪੁਰਖ ਪ੍ਰਭ ਸੋਈ ਰਾਮ। ਸਭ ਸੱਚ ਵਰਤੈ ਸੱਚੋ ਬੋਲੈ, ਜੋ ਸੱਚ ਕਰੇ ਸੋ ਹੋਈ। ਜੈ ਦੇਖੈ ਤੈ ਸੱਚ ਪਸਰਿਆ, ਅਵਰ ਨਾ ਦੂਜਾ ਕੋਈ।
ਸੱਚੇ ਉਪਜੇ ਸੱਚ ਸਮਾਵੈ ਮਰ ਜਨਮੈ ਦੂਜਾ ਹੋਈ ਨਾਨਕ ਸਭ ਕਿਛ ਆਪੇ ਕਰਤਾ ਆਪ ਕੋ ਰਾਵੈ ਸੋਈ ਸੱਚੇ ਭਗਤ ਸੋਏ ਦਰਬਾਰੇ ਸੱਚੋ ਸੱਚ ਵਖਾਣੇ ਰਾਮ ਘਟ ਅੰਤਰੇ ਸਾਚੀ ਬਾਣੀ ਸਾਚੇ ਆਪ ਪਛਾਣੇ ਰਾਮ ਆਪ ਪਛਾਣੇ ਤਾਂ ਸੱਚ ਜਾਣੇ ਸਾਚੇ ਸੋਜੀ ਹੋਈ ਸੱਚਾ ਸ਼ਬਦ ਸੱਚੀ ਹੈ ਸੋਭਾ ਸਾਚੇ ਹੀ ਸੁਖ ਹੋਈ ਸਾਚ ਰਤੇ ਭਗਤ ਇੱਕ ਰੰਗੀ ਦੂਜਾ ਰੰਗ ਨ ਕੋਈ ਨਾਨਕ ਜਿਸ ਕੋ ਮਸਤਕ ਲਿਖਿਆ ਤਿਸ ਸੱਚ ਪ੍ਰਾਪਤ ਹੋਈ ਸੂਹੀ ਮਹੱਲਾ ਤੀਜਾ ਜੁਗ ਚਾਰੇ ਤਨ ਜੇ ਪਵੈ ਮਨ ਸਤਿਗੁਰ ਸੁਹਾਗ ਨ ਹੋਈ ਰਾਮ ਨਿਹਚਲ ਰਾਸ ਸਦਾ ਹਰ ਕੇਰਾ ਤਿਸ ਬਿਨ ਔਰ ਨ ਕੋਈ ਰਾਮ ਤਿਸ ਬਿਨ ਔਰ ਨ ਕੋਈ ਸਦਾ ਸਤ ਸੋਈ ਗੁਰਮੁਖ ਏਕੋ ਜਾਣਿਆ ਤਨ ਪਿਰ ਮਿਲਾ ਵਾ ਹੋਵਾ ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਵੇ ਮੁਕਤ ਨ ਹੋਈ ਨਾਨਕ ਕਾਮਣ ਕੰਤੇ ਰਾਵੇ ਮਨ ਮਾਨਿਆ ਸੁਖ ਹੋਈ ਸਤਿਗੁਰ ਸੇਵ ਤਨ ਬਾਰੜੀ ਹਰ ਵਰ ਪਾਵੇ ਸੋਈ ਰਾਮ ਸਦਾ ਵੇ ਸੁਹਾਗਣੀ ਫਿਰ ਮੈਲਾ ਵੇਸ ਨ ਹੋਈ ਰਾਮ ਫਿਰ ਮੈਲਾ ਵੇਸ ਨ ਹੋਈ ਗੁਰਮੁਖ ਬੂਜੈ ਕੋਈ ਹੋ ਮੈਂ ਮਾਰ ਪਛਾਣਿਆ ਕਰਨੀ ਕਾਰ ਕਮਾਵੈ ਸ਼ਬਦ ਸਮਾਵੈ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਭ ਰਾਵੈ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ ਨਾਨਕ ਕਾਮਣ ਪਿਰ ਰਾਵੇ ਆਪਣਾ ਰਾਵ ਰਿਆ ਪ੍ਰਭ ਸੋਈ ਗੁਰ ਕੀ ਕਾਰ ਕਰੇ ਤਨ ਬਾਲੜੀਏ ਹਰ ਵਰ ਦੇ ਮਿਲਾਏ ਰਾਮ ਹਰ ਕੇ ਰੰਗ ਰੱਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੈ ਸਭ ਥਾਈ ਸੱਚਾ ਸਿੰਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖਦਾਤਾ ਸ਼ਬਦ ਪਛਾਣਾ ਕਾਮਣ ਲਿਆ ਕੰਠ ਲਾਏ ਨਾਨਕ ਮਹਿਲੀ ਮਹਿਲ ਪਛਾਣੇ ਗੁਰਮਤੀ ਹਰ ਪਾਏ ਸਾ ਧਨ ਬਾਲੀ ਤੁਰ ਮੇਲੀ ਮੇਰੇ ਹਰ ਪ੍ਰਭ ਆਪ ਮਿਲਾਈ ਰਾਮ ਗੁਰਮਤੀ ਕੜ ਚਾਨਣ ਹੋਵਾ ਪ੍ਰਭ ਰਵ ਰਿਆ ਸਭ ਥਾਈ ਰਾਮ ਪ੍ਰਭ ਰਵ ਰਿਆ ਸਭ ਥਾਈ ਮਨ ਵਸਾਈ ਪੂਰਵ ਲਿਖਿਆ ਪਾਇਆ ਸੇਜ ਸੁਖਾਲੀ ਮੇਰੇ ਪ੍ਰਭਾਣੇ ਸੱਚ ਸਿੰਗਾਰ ਬਣਾਇਆ ਕਾਵਣ ਨਿਰਮਲ ਹੋ ਮੈਂ ਮਲ ਕੋਈ ਗੁਰਮਤਿ ਸੱਚ ਸਮਾਈ ਨਾਨਕ ਆ ਮਿਲਾਈ ਕਰਤੈ ਨਾਮ ਨਵੈਨ ਪਾਈ ਸੂਹੀ ਮਹਲਾ ਤੀਜਾ ਹਰ ਹਰੇ ਹਰ ਗੁਣ ਗਾਵੋ ਹਰ ਗੁਰਮੁਖੇ ਪਾਏ ਰਾਮ ਅਣ ਦਿਨੋ ਸ਼ਬਦ ਰਵੋ ਅਨਹਦ ਸ਼ਬਦ ਵਜਾਏ ਰਾਮ ਅਨਹਦ ਸ਼ਬਦ ਵਜਾਏ ਹਰ ਜੀਉ ਕਰ ਆਏ ਹਰ ਗੁਣ ਗਾਵੋ ਨਾਰੀ ਅਣ ਦਿਨ ਭਗਤ ਕਰੇ ਗੁਣ ਗਾਵੇ ਸਾ ਤਨਕੰਤ ਪਿਆਰੀ ਗੁਰ ਕਾ ਸ਼ਬਦ ਰਵਿਆਕਟ ਅੰਤਰ ਸੇ ਜਨ ਸ਼ਬਦ ਸੁਹਾਏ ਨਾਨਕ ਤਿਨ ਕਰ ਸਾਧੀ ਸੋਹਿਲਾ ਹਰ ਕਰ ਕਿਰਪਾ ਘਰ ਆਏ ਭਗਤਾ ਮਨ ਆਨੰਦ ਪਿਆ ਹਰ ਨਾਮ ਰਹੇ ਲਿਵਲਾਏ ਰਾਮ ਗੁਰਮੁਖੇ ਮਨ ਨਿਰਮਲ ਹੋਵਾ ਨਿਰਮਲ ਹਰ ਗੁਣ ਗਾਏ ਰਾਮ ਨਿਰਮਲ ਗੁਣ ਗਾਏ ਨਾਮ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ ਜਿਨ ਮਨ ਵਸਿਆ ਸਹੀ ਜਨ ਨਿਸਤਰੇ ਘੜਘੜ ਸ਼ਬਦ ਸਮਾਣੀ ਤੇਰੇ ਗੁਣ ਗਾਵੇ ਸਹਿ ਸਮਾਵੇ ਸਬਦੇ ਮੇਲ ਮਿਲਾਏ ਨਾਨਕ ਸਫਲ ਜਨਮ ਤਿਨਕੇਰਾ ਜਿਨ ਸਤਿਗੁਰ ਮਾਰਗ ਪਾਏ ਸੰਤ ਸੰਗ ਸਿਉ ਮੇਲ ਮੈਂ ਪਿਆ ਹਰ ਹਰ ਨਾਮ ਸਮਾਏ ਰਾਮ ਗੁਰ ਕੈ ਸ਼ਬਦ ਸਦ ਜੀਵਨ ਮੁਕਤ ਪਏ ਹਰ ਕੇ ਨਾਮ ਲਿਵਲਾਏ ਰਾਮ ਹਰ ਨਾਮ ਚਿਤ ਲਾਏ ਗੁਰ ਮੇਲ ਮਿਲਾਏ ਮਨੁਆ ਰੱਤਾ ਹਰ ਨਾਲੇ ਸੁਖਦਾਤਾ ਪਾਇਆ ਮੋਹ ਚੁਕਾਇਆ ਅਣਦਿਨ ਨਾਮ ਸੰਭਾਲੇ ਗੁਰ ਸ਼ਬਦੇ ਰਾਤਾ ਸਹਿਜੇ ਮਾਤਾ ਨਾਮ ਮਨ ਵਸਾਏ ਨਾਨਕ ਤਿਨ ਕਰ ਸਦ ਹੀ ਸੋਲਾ ਜੇ ਸਤਿਗੁਰ ਸੇਵ ਸਮਾਏ ਮੈਨੂੰ ਸਤਿਗੁਰ ਜਗ ਭਰੋਂ ਭੁਲਾਇਆ ਹਰ ਕਾ ਮੈਲ ਨ ਪਾਇਆ ਰਾਮ ਗੁਰਮੁਖੇ ਇੱਕ ਮੇਲ ਮਿਲਾਇਆ ਤਿਨਕੇ ਦੁੱਖ ਗਵਾਇਆ ਰਾਮ ਤਿਨਕੇ ਦੁੱਖ ਗਵਾਇਆ ਜਾਂ ਹਰ ਮਨ ਭਾਇਆ ਸਦਾ ਗਾਵੇ ਰੰਗ ਰਾਤੇ ਹਰ ਕੇ ਭਗਤ ਸਦਾ ਜਨ ਨਿਰਮਲ ਜੁਗ ਜੁਗ ਸਦ ਹੀ ਜਾਤੇ ਸਾਚੀ ਭਗਤ ਕਰੈ ਜਾ ਕਰੈ ਦਰ ਜਾਪੈ ਘਰ ਧਰਮ ਸੱਚਾ ਸੋਈ ਨਾਨਕ ਸੱਚਾ ਸੋਹਿਲਾ ਸੱਚੀ ਸੱਚ ਬਾਣੀ ਸਬਦੇ ਹੀ ਸੁਖ ਹੋਈ ਸੂਹੀ ਮਹੱਲਾ ਤੀਜਾ ਜੇ ਲੋੜੈ ਵਰ ਬਾਲੜੀਏ ਤਾਂ ਗੁਰਚਰਣੀ ਚਿਤਲਾਏ ਰਾਮ ਸਦਾ ਹੋਵੇ ਸੁਹਾਗਣੀ ਹਰ ਜੀਉ ਮਰੇ ਨਾ ਜਾਏ ਰਾਮ ਹਰ ਜੀਉ ਮਰੇ ਨਾ ਜਾਏ ਗੁਰ ਕੈ ਸਹਿ ਸੁਭਾਏ ਸਤਨ ਕੰਤ ਪਿਆਰੀ ਸੱਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸ਼ਬਦ ਸਿੰਗਾਰੀ ਮੇਰਾ ਪ੍ਰਭ ਸਾਚਾ ਸਾਧੀ ਸਾਚਾ ਜਿਨ ਆਪੇ ਆਪ ਪਾਇਆ ਨਾਨਕ ਸਦਾ ਪਿਰ ਰਾਵੇ ਆਪਣਾ ਜਿਨ ਗੁਰਚਰਣੀ ਚਿਤਲਾਇਆ ਫਿਰ ਪਾਏ ਲੜਾ ਬਾਲੜੀਏ ਅਣਦਨ ਸਹਿਜੇ ਮਾਤੀ ਰਾਮ
ਗੁਰਮਤੀ ਮਨ ਅਨੰਦ ਪਿਆ ਤਿਰਤਨ ਮਹਿਲ ਨਰਾਤੀ ਰਾਮ ਤਿਤ ਤਨ ਮਹਿਲ ਨਰਾਤੀ ਹਰ ਪ੍ਰਭ ਰਾਤੀ ਮੇਰਾ ਪਰਮੇਰ ਮਿਲਾਏ ਅਨੰਦ ਨਰਾਵੇ ਹਰ ਪ੍ਰਭ ਆਪਣਾ ਵਿੱਚੋਂ ਆਪ ਗਵਾਏ ਗੁਰਮਤ ਪਾਇਆ ਸਹਿਜ ਮਿਲਾਇਆ ਆਪਣੇ ਪੀਰਤ ਮਰਾਤੀ ਨਾਨਕ ਨਾਮ ਮਿਲੈ ਵਡਿਆਈ ਪ੍ਰਭ ਰਾਵੇ ਰੰਗ ਰਾਤੀ ਫਿਰ ਰਾਵੇ ਰੰਗ ਰਾਤਲੀਏ ਪਿਰਕਾ ਮਹਿਲ ਤਿਨ ਪਾਇਆ ਰਾਮ ਸੋ ਸਹੋ ਅਤ ਨਿਰਮਲ ਦਾਤਾ ਜਿਨ ਵਿੱਚ

ਸਾਚੇ ਕਥੇ ਅਕਥ ਕਹਾਣੀ ਜੁਗ ਚਾਰੇ ਸਾਚਾ ਏਕੋ ਵਰਤੈ ਜਿਨ ਗੁਰ ਕਿਨੈ ਬਿਨ ਗੁਰ ਕਿਨ ਨ ਪਾਇਆ ਨਾਨਕ ਰੰਗ ਰਵੈ ਰੰਗ ਰਾਤੀ ਜਿਨ ਹਰ ਸੇਤੀ ਚਿਤ ਲਾਇਆ ਕਾਮਣ ਮਨ ਸੋਇ ਰੜਾ ਸਾਜਨ ਮਿਲੇ ਪਿਆਰੇ ਰਾਮ ਗੁਰਮਤੀ ਮਨ ਨਿਰਮਲ ਹੋਵਾ ਹਰ ਰਾਖਿਆ ਉਰਧਾਰੇ ਰਾਮ ਹਰ ਰਾਖਿਆ ਉਰਤਾਰੇ ਆਪਣਾ ਘਰ ਸੁਵਾਰੇ ਗੁਰਮਤੀ ਹਰ ਜਾਤਾ ਪ੍ਰੀਤਮ ਹੋ ਲਿਆ ਮਨ ਮੇਰਾ ਬਾਇਆ ਕਰਮ ਵਿਧਾਤਾ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮੁਰਾਰੇ ਨਾਨਕ ਮੇਲ ਲਈ ਗੁਰੇ ਆਪਣੇ ਗੁਰ ਕੈ ਸ਼ਬਦ ਸਵਾਰੇ ਸੂਹੀ ਮਹੱਲਾ ਤੀਜਾ ਸੋਹਿਲੜਾ ਹਰ ਰਾਮ ਨਾਮ ਗੁਰ ਸ਼ਬਦੀ ਵਿਚਾਰੇ ਰਾਮ ਹਰ ਮਨ ਤਨੋ ਗੁਰਮਤਿ ਭੀਜੈ ਰਾਮ ਨਾਮ ਪਿਆਰੇ ਰਾਮ ਰਾਮ ਨਾਮ ਪਿਆਰੇ ਸਭ ਕੁਲ ਉਧਾਰੇ ਰਾਮ ਨਾਮ ਮੁਖ ਬਾਣੀ ਆਵਣ ਜਾਣ ਰਹੇ ਸੁਖ ਪਾਇਆ ਕਰ ਅਨਹਰਦ ਸੁਰਤ ਸਮਾਣੀ ਹਰ ਹਰ ਏਕੋ ਪਾਇਆ ਹਰ ਪ੍ਰਭ ਨਾਨਕ ਕਿਰਪਾ ਧਾਰੇ ਸੋਹਲੜਾ ਹਰ ਰਾਮ ਨਾਮ ਗੁਰ ਸ਼ਬਦੀ ਵਿਚਾਰੇ ਹਮ ਨੀਵੀ ਪ੍ਰਭ ਅਤਿ ਉਚਾ ਕਿਉਂ ਕਰ ਮਿਲਿਆ ਜਾਏ ਰਾਮ ਗੁਰਮੇਲੀ ਬਹੁ ਕਿਰਪਾ ਧਾਰੇ ਹਰ ਕੇ ਸ਼ਬਦ ਸੁਹਾਏ ਰਾਮ ਮਿਲ ਸ਼ਬਦ ਸੁਭਾਏ ਆਪ ਗਵਾਏ ਰੰਗ ਸਿਓ ਰਲੀਆਂ ਮਾਣੇ ਸੇਜ ਸੁਖਾਲੀ ਜਾਂ ਪ੍ਰਪਾਇਆ ਹਰ ਹਰ ਨਾਮ ਸੁਮਾਣੇ ਨਾਨਕ ਸੁਹਾਗਣ ਸਾਵੜ ਪਾਗੀ ਜੇ ਚੱਲੈ ਸਤਿਗੁਰ ਬਾਏ ਹਮ ਨੀਵੀ ਪ੍ਰਭ ਅਤ ਉਚਾ ਕਿਉਂ ਕਰ ਮਿਲਿਆ ਜਾਏ ਰਾਮ ਘਟ ਘਟੇ ਸਭਨਾ ਵਿੱਚ ਏਕੋ ਏਕੋ ਰਾਮ ਵਧਾਰੋ ਰਾਮ ਇੱਕ ਨਾ ਪ੍ਰਭ ਦੂਰ ਵਸੇ ਇੱਕ ਨਾ ਮਨ ਅਧਾਰੋ ਰਾਮ ਇੱਕ ਨਾ ਮਨ ਅਧਾਰੋ ਸਿਰਜਣ ਹਾਰੋ ਵਡ ਪਾਗੀ ਗੁਰ ਪਾਇਆ ਘਟ ਘਟ ਹਰ ਪ੍ਰਭ ਏਕੋ ਸਵਾਮੀ ਗੁਰਮੁਖ ਅਲਖ ਲਖਾਇਆ ਸਹਿਜੇ ਅਨ ਧੋਵਾ ਮਨ ਮਾਨਿਆ ਨਾਨਕ ਪ੍ਰਭ ਵਿਚਾਰੋ ਘਟ ਘਟੇ ਸਭਨਾ ਵਿੱਚ ਏਕੋ ਏਕੋ ਰਾਮ ਪਤਾਰੋ ਰਾਮ ਗੁਰ ਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸਮਾਇਆ ਰਾਮ ਹਰ ਧੂੜ ਦੇਵੋ ਮੈਂ ਪੂਰੇ ਗੁਰ ਕੀ ਹਮ ਪਾਪੀ ਮੁਕਤ ਕਰਾਇਆ ਰਾਮ ਪਾਪੀ ਮੁਕਤ ਕਰਾਏ ਆਪ ਗਵਾਏ ਨਿਜਕਰ ਪਾਇਆ ਵਾਸਾ ਵਿਵੇਕ ਬੁੱਧੀ ਸੁਖ ਰਹਿਣ ਵਿਹਾਣੀ ਗੁਰਮੁਖ ਨਾਮ ਪ੍ਰਗਾਸਾ ਹਰ ਹਰ ਅਨੰਦ ਪਿਆ ਦਿਨ ਰਾਤੀ ਨਾਨਕ ਹਰ ਮੀਠ ਲਗਾਏ ਗੁਰ ਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸਮਾਏ ਰਾਗ ਸੂਹੀ ਮਹੱਲਾ ਚੌਥਾ ਸ਼ੰਤ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮਿਲਾਏ ਅਵਗੁਣ ਵਿਕਣ ਗੁਣ ਰਵਾਂ ਬਲਰਾਮ ਜੀਓ ਹਰ ਹਰ ਨਾਮ ਤੇ ਆਏ ਗੁਰਬਾਣੀ ਨਿਤ ਨਿਤ ਚਵਾਂ ਬਲਰਾਮ ਜੀਓ ਗੁਰਬਾਣੀ ਸਦ ਮਿੱਠੀ ਲਾਗੀ ਪਾਪ ਵਿਕਾਰ ਗਵਾਇਆ ਹੋਮੇ ਰੋਗ ਗਿਆ ਪੋ ਪਾਗਾ ਸਹਿਜੇ ਸਹਿਜ ਮਿਲਾਇਆ ਕਾਇਆ ਸੇ ਗੁਰ ਸਾਹਿਬ ਸਵਾਲੀ ਗਿਆਨ ਤਤ ਕਰ ਭੋਗੋ ਅਣ ਦਿਨ ਸੁਖ ਮਾਣੇ ਨਿਤ ਰਲੀਆਂ ਨਾਨਕ ਤੁਰ ਸੰਜੋਗੋ ਸਤ ਸੰਤੋਖ ਕਰ ਭਾਓ ਕੁੜਮ ਕੁੜਮ ਆਈ ਆਇਆ ਬਲਰਾਮ ਜੀਓ ਸੰਤ ਜਨਾ ਕਰ ਮੇਲ ਗੁਰਬਾਣੀ ਗਾਵਾਇਆ ਬਲਰਾਮ ਜੀਓ ਬਾਣੀ ਗੁਰ ਗਾਈ ਪਰਮਗਤ ਪਾਈ ਪੰਚਮ ਲੇ ਸੋਹਾਇਆ ਗਿਆ ਕ੍ਰੋਧ ਮਮਤਾ ਤਣ ਨਾਠੀ ਪਾਖਣ ਪਰਮ ਗਵਾਇਆ ਹੋ ਮੈਂ ਪੀਰ ਗਈ ਸੁਖ ਪਾਇਆ ਰੋਗਤ ਪਏ ਸਰੀਰਾ ਗੁਰ ਪ੍ਰਸਾਦੀ ਬ੍ਰਹਮ

0: ਕੂੜ ਵਿਹਾਜੇ ਕੂੜ ਲਈ ਬਲਰਾਮ ਜੀਉ ਕੂੜ ਕਪਟ ਕਮਾਵੇ ਮਹਾਂ ਦੁੱਖ ਪਾਵੇ ਬਿਨ ਸਤਿਗੁਰ ਮਗ ਨ ਪਾਇਆ ਉਜੜ ਪੰਥ ਭਰਮੈ ਗਾਵਾ ਰੇ ਖਿਣ ਖਿਣ ਤੱਕੇ ਖਾਇਆ ਆਪੇ ਦਇਆ ਕਰੇ ਪ੍ਰਭ ਦਾਤਾ ਸਤਿਗੁਰ ਪੁਰਖ ਮਿਲਾਏ ਜਨਮ ਜਨਮ ਕੇ ਵਿਛੜੇ ਜਨਮ ਮੇਲੇ ਨਾਨਕ ਸਹਿਜ ਸੁਭਾਏ ਆਇਆ ਲਗਨ ਗਣਾਏ ਹਿਰਦੇ ਧਨ ਉਹ ਮਾਈਆ ਬਲਰਾਮ ਜੀਉ ਪੰਡਿਤ ਪਾਂਦੇ ਆਣ ਪਤੀ ਬਹਿ ਵਾਚਾਈਆ ਬਲਰਾਮ ਜੀਉ ਪਤੀ ਵਾਚਾਈ ਮਨ ਵਜੀ ਵਧਾਈ ਜਬ ਸਾਜਨ ਸੁਣੇ ਕਰ ਆਏ ਗੁਣੀ ਗਿਆਨੀ ਬਹਿ ਬਤਾ ਪਕਾਇਆ ਫੇਰੇ ਤਤ ਦੁਆਏ ਵਰ ਪਾਇਆ ਪੁਰਖ ਅਗਮ ਗੋਚਰ ਸਦ ਨਵਤਨ ਬਾਲ ਸਿਖਾਈ ਨਾਨਕ ਕਿਰਪਾ ਕਰਕੇ ਮੇਲੇ ਵਿਛੜ ਕਤਹਿ ਨਾ ਜਾਈ ਸੂਹੀ ਮਹੱਲਾ ਚੌਥਾ ਹਰ ਪਹਿਲੜੀ ਲਾਮ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ ਧਰਮ ਦ੍ਰਿੜੋ ਹਰ ਨਾਮ ਤਿਆਗੋ ਸਿਮਰਤ ਨਾਮ ਦ੍ਰਿੜਾਇਆ ਸਤਿਗੁਰੂ ਗੁਰ ਪੂਰਾ ਆਰਾਧੋ ਸਭ ਖਿਲਵਿਖ ਪਾਪ ਗਵਾਇਆ ਸਹਿਨੰਦ ਹੋ ਆਵੜ ਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ
1: ਲਾਭ ਸਤਿਗੁਰ ਮਿਲਾਇਆ ਬਲਰਾਮ ਜੀਓ ਨਿਰਭਉ ਭੈ ਮਨ ਹੋਏ ਹੁਮੈ ਮੈਲ ਗਵਾਇਆ ਬਲਰਾਮ ਜੀਓ ਨਿਰਬਲ ਬਹੁ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸਵਾਮੀ ਸਰਬਰਿਆ ਭਰਪੂਰੇ ਅੰਤਰ ਬਾਰ ਹਰ ਪ੍ਰਭ ਵੇਖੋ ਮੇਰੇ ਹਰ ਜਨ ਮੰਗਲ ਗਾਏ ਜਾ ਨਾਨਕ ਦੂਜੀ ਲਾਵ ਚਲਾਈ ਅਨਾ ਛਦ ਵਜਾਏ ਹੱਥ ਡੀਲਾ ਬਣ ਚੋ ਪਿਆ ਬੈਰਾਗੀਆ ਬਲਰਾਮ ਜੀਓ ਸੰਜਨਾ ਹਰ ਮੇਲ ਹਰ ਪਾਇਆ ਵਡਭਾਗੀਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮਖੋਲੀ ਹਰ ਬਾਣੀ ਸੰਜਨਾ ਵਡਭਾਗੀ ਪਾਇਆ ਹਰ ਕਥਿਆ ਕਥ ਕਹਾਣੀ ਹਿਰਦੈ ਹਰ ਹਰ ਹਰ ਜੀ ਹਰ ਜਪਿਆ ਮਸਤਕ ਭਾਗ ਜੀਓ ਜਨ ਨਾਨਕ ਬੋਲੈ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਓ ਹਰ ਚੌਥੜੀ ਲਾਵ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਭਾਈ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੇ ਪ੍ਰਭਾਇਆ ਅਣ ਹਰ ਲਵਲਾਈ ਮਨ ਚੰਦਿਆ ਫਲ ਪਾਇਆ ਸਵਾਮੀ ਹਰ ਨਾਮ ਵਜੀ ਵਧਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੀ ਜਾ ਨਾਨਕ ਬੋਲਿਆ ਚੌਥੀ ਲਾਵੈ ਹਰ ਪਾਇਆ ਪ੍ਰਭ ਅਵਨਾਸੀ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਰਾਗ ਸੁਹੀ ਸ਼ੰਤ ਮਹੱਲਾ ਚੌਥਾ ਕਰ ਦੂਜਾ ਗੁਰਮੁਖ ਹਰ ਗੁਣ ਗਾਏ ਹਿਰਦੈ ਸਦਸਾਏ ਹਰ ਸੰਦਸਾਏ ਮੇਰੇ ਪ੍ਰਭ ਆਏ ਮਿਲਿਆ ਸਹਿ ਸੁਭਾਏ ਅੰਨ ਭੋਗ ਭੋਗੇ ਸੁਖ ਸੋਭਾਏ ਸਬਦ ਰਹਿ ਲਿਵਲਾਏ ਵੱਡਾ ਭਾਗ ਗੁਰਪੁਰਾ ਪਾਈਆ ਅੰਦਰ ਨਾਮ ਤੇ ਆਏ ਸਹਿਜੇ ਸਹਿਜ ਮਿਲਿਆ ਜਗ ਜੀਵਨ ਨਾਨਕ ਸੁਨ ਸੁਮਾਏ ਸੰਗਤ ਸੰਤ ਮਿਲਾਏ ਹਰ ਸਰ ਨਿਰਮਲ ਨਾਏ ਨਿਰਮਲ ਜਲ ਨਾਏ ਮਹਿਲ ਗਵਾਏ ਭਏ ਪਵ ਸਰੀਰਾ ਦੁਰਮਤ ਮਹਿਲ ਗਈ ਪਰਮਭਾਗਾ ਹੋਮੈ ਮਿੰਠੀ ਪੀਰਾ ਮਦਰ ਪ੍ਰਭੂ ਸਾ ਸੰਗਤ ਪਾਈ ਨਿਜਕਰ ਹੋਵਾ ਵਾਸਾ ਹਰ ਮੰਗਲ ਰਸ ਰਸਨ ਸਾਏ ਨਾਨਕ ਨਾਮ ਬਰਗਾਸਾ ਅੰਤਰ ਰਤਨ ਵਿਚਾਰੇ ਗੁਰਮੁਖ ਬਿਰਾਮ ਪਿਆਰੇ ਹਰ ਨਾਮ ਪਿਆਰੇ ਸਭ ਸਤਾਰੇ ਅਗਿਆਨ ਅੰਧੇਰ ਗਵਾਇਆ ਗਿਆਨ ਪ੍ਰਚੰਡ ਬਲਿਆ ਕਟ ਜਾਨਣ ਕਰ ਮੰਦਰ ਸੁਹਾਇਆ ਤਨ ਮਨ ਅਰਪ ਸ਼ਿੰਗਾਰ ਬਣਾਏ ਹਰ ਪ੍ਰਭ ਸਾਚੇ ਪਾਇਆ ਜੋ ਪ੍ਰਭ ਕਹਿ ਸੋਈ ਪਰ ਕੀਜੈ ਨਾਨਕ ਅੰਕ ਸਮਾਇਆ ਹਰ ਪ੍ਰਭ ਕਾਜ ਚਾਇਆ ਗੁਰਮੁਖ ਵਿਆਹਣ ਆਇਆ ਗੁਰਮੁਖ ਯਾਰ ਪਾਇਆ ਸਤਨ ਕੰਧ ਪਿਆਰੀ ਸੰਜਨਾ ਮਿਲ ਮੰਗਲ ਗਾਏ ਹਰ ਜਿਉ ਆਪ ਸਵਾਰੀ ਸੁਰ ਨਰ ਗਣ ਗੰਧਰਵ ਮਿਲ ਆਏ ਅਪੂਰਵ ਜੰਝ ਬਣਾਈ ਨਾਨਕ ਪ੍ਰਭੂ ਪਾਇਆ ਮੈਂ ਸਾਚਾ ਨਾ ਕਦੇ ਮਰੈ ਨਾ ਜਾਈ ਰਾਗ ਸੂਈ ਛੰਦ ਮਹੱਲਾ ਚੌਥਾ ਕਰਤੀ ਜਾਏ ਕੋ ਅੰਕਾਉ ਸਤਿਗੁਰ ਪ੍ਰਸਾਉ ਆਓ ਸੰਜਨੋ ਗੁਣ ਗਾਵੈ ਗੋਬਿੰਦ ਕੇ ਰਾਮ ਗੁਰਮੁਖ ਮਿਲ ਰਹੀ ਹੈ ਕਰ ਵਾਜਿਆ ਸ਼ਬਦ ਕਨੇਰੇ ਰਾਮ ਸ਼ਬਦ ਕਨੇਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਠਾਈ ਐਨਸ ਜਪੀ ਸਦਾ ਸਲਾਈ ਸਾ ਸੁਧ ਲਿਵ ਲਾਓ ਅਣਦਨ ਸਹਿਜ ਲੰਗ ਦਾਤਾ ਰਾਮ ਨਾਮ ਰਿਧ ਪੂਜਾ ਨਾਨਕ ਗੁਰਮੁਖ ਏਕ ਪਛਾਣਾ ਹੈ, ਅਵਰ ਨਾ ਜਾਣਾ ਦੂਜਾ, ਸਭ ਮੈਂ ਰਾਵ ਰਿਹਾ ਸੁ ਪ੍ਰਵੰਤਰ ਜਾਮੀ ਰਾਓ, ਗੁਰਸ਼ਬਦ ਰਵੈ ਰਵ ਰਿਹਾ ਸੁਪਰਾ ਮੇਰਾ ਸੁਆਮੀ ਰਾਮ, ਪਰਾ ਮੇਰਾ ਸੁਆਮੀ ਅੰਤਰ ਜਾਮੀ, ਘੱਟ ਘੱਟ ਰਵਿਆ ਸੋਈ, ਗੁਰਮਤਿ ਸੱਚ ਪਾਈਐ ਸਹਿ ਸਮਾਈਐ ਤਿਸ ਬਣਿਆ ਨਾ ਕੋਈ, ਸਹਿਜੇ ਗੁਣ ਗਾਵਾਂ ਜੇ ਪ੍ਰਾ ਪਾਵਾਂ ਆਪੇ ਲੈ ਮਿਲਾਏ, ਨਾਨਕ ਸੁਪਰਾ ਸੁਦੇ ਜਾ ਪੈ ਅਨਸ ਨਾਮ ਦੇ ਆਏ, ਇਹ ਜਗੋ ਦੂਤਰ ਮਨਮੁਖ ਪਾਰ ਨਾ ਪਾਈ ਰਾਮ, ਅੰਤਰੇ ਹੋਮੈ ਮਮਤਾ ਕਾਮ ਕਰੋ ਚਿਤਰਾਈ ਰਾਮ, ਅੰਤਰ ਚਿਤਰਾਈ ਥਾਇ ਨਾ ਪਾਈ, ਬਿਰਥਾ ਜਨਮ ਗਵਾਇਆ, ਜਗ ਮਗ ਦੁਖ ਪਾਵੈ ਸੋਬਰ ਠੂਟਾਂ ਖਾਵੈ, ਅੰਤ ਗਿਆ ਪਛਤਾਇਆ, ਬਿਨ ਆਵੈ ਕੋ ਬੇਲੀ ਨਾਈ ਪੁੱਤ ਕੁਟੰਬ ਸੁਤ ਪਾਓ, ਨਾਨਕ ਮਾਇਆ ਮੂਪ ਸਾਰਾ ਅੱਗੇ ਸਾਧਨਾ ਜਾਓ, ਹਾਂ ਪੁੱਛੋ ਆਪਣਾ ਸਤਿਗੁਰ ਦਾਤਾ ਕਿਨ ਬਿਦ ਉੱਤਰ ਤਰੀਐ ਰਾਮ, ਸਤਿਗੁਰ ਪਾਏ ਚਲੋ ਜੀਵਤਿਆਂ ਇਹ ਮਰੀਐ ਰਾਮ, ਜੀਵਤਿਆਂ ਮਰੀਐ ਭੋਜਲ ਤਰੀਐ ਗੁਰਮੁਖ ਨਾਮ ਸਮਾਵੈ, ਪੂਰਾ ਪੁਰਖ ਪਾਇਆ ਵਡਪਾਗੀ ਸੱਚ ਨਾਮ ਲਿਵ ਲਾਵੈ, ਮਤ ਪ੍ਰਗਾਸ ਭਈ ਮਨ ਮਾਨਿਆ ਰਾਮ ਨਾਮ ੜਿਆ, ਨਾਨ ਪ੍ਰਭ ਪਾਇਆ ਸੁਦ ਮਲਾਇਆ, ਜੋਤੀ ਜੋਤ ਮਲਾਈ ਸੂਹੀ ਮਹੱਲਾ ਚੌਥਾ ਘਰ ਪੰਜਵਾਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਗੁਰ ਸੰਜਨੋ ਪਿਆਰਾ ਮੈਂ ਮਿਲਿਆ, ਮੇਰੀ ਤਿਸਨਾ ਬੁੱਗ ਗਈ ਆਸੇ, ਹੋ ਮਨ ਤਨ ਦੇਵਾ ਸਤਿਗੁਰੈ ਮੈਂ ਮੇਲੇ ਪ੍ਰਭ ਗੁਣ ਦਾਸੇ, ਧੰਨ ਧੰਨ ਗੁਰੂ ਵੜ ਪੁਰਖ ਹੈ ਮੈਂ ਦੱਸੇ ਹਰ ਸਭਾਸੇ, ਵੜ ਭਾਗੀ ਹਰ ਪਾਇਆ ਜਾਂ ਨਾਨਕ ਨਾਮ ਮੇ ਗਾਸੇ, ਹਰ ਸੱਜਣ ਪਿਆਰਾ ਮੈਂ ਮਿਲਿਆ, ਹਰ ਮਾਰਗ ਬੰਦ ਸਾ ਹਰ ਆਓ ਚਿਰੀ ਵਿਚੁਨੀਆ, ਮਿਲ ਸ਼ਬਦ ਗੁਰੂ ਭਰਾਵਨਾ, ਹੁਣ ਤੁਝ ਬਾਜੋ ਖਰੀ ਉਡੀਣੀਆ, ਜੋ ਜਲ ਬਿਨ ਮੀਨ ਮਰਾ, ਵੜ ਭਾਗੀ ਆ ਵੜ ਭਾਗੀ ਹਰ ਥਿਆਇਆ ਜਾਂ ਨਾਨਕ ਨਾ ਸਮਾਹਾ, ਮਨ ਦੈ ਦਿਸ ਚਲ ਚਲ ਪਰਮਿਆ, ਮਨ ਮੁਖ ਪਰਮ ਬੁਲਾਇਆ, ਨਿਤ ਆਸਾ ਮਨ ਚਿਤ ਬਹਿ ਮਨ ਤ੍ਰਿਸ਼ਨਾ ਭੁੱਖ ਲਗਾਇਆ, ਅਣਤਾ ਧਨ ਧਰ ਦਬਿਆ ਫਿਰ ਬਿਖ ਪਾਲਨ ਗਾਇਆ ਗਿਆ, ਜਾਂ ਨਾਨਕ ਨਾਮ ਸਲਾਹੇ ਤੂੰ ਬਿਨ ਆਵੈ ਪਚ ਪਚ ਮੋਇਆ, ਗੁਰ ਸੁੰਦਰ ਮੋਹਰ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ, ਮੇਰਾ ਹਿਰਦੈ ਸੁਧ ਬੁੱਧ ਵਿਸਰ ਗਈ ਮਨ ਆਸਾ ਚੰਦ ਵਸਾਰਿਆ, ਮੈਂ ਅੰਤਰ ਵੇਦਨ ਪ੍ਰੇਮ ਕੀ ਗੁਰਦੇਖ ਤੋਂ ਮਨ ਸਧਾਰਿਆ, ਬੜ ਭਾਗੀ ਪ੍ਰਾਵਾਏ ਮਿਲ ਜਾਨਾ ਨੇ ਕਿਨ ਕਿਨ ਵਾਰਿਆ, ਸੂਹੀ ਸ਼ੰਤ ਮਹੱਲਾ ਚੌਥਾ ਮਾਰ ਹਿਸਵੇ ਜਨ ਹੋਮੈ ਵਿਖਿਆ, ਜਿਨ ਹਰ ਪ੍ਰਭ ਮਿਲਣਾ ਦਿੱਤੀ ਆ, ਦੇਹ ਕੰਚਨ ਵੇ ਮੰਨੀਆ ਇਨ ਹੋਮੈ ਮਾਰ ਸੰਜੁਤੀ ਮਾਰ ਮੰਗੁਤੀ ਆ, ਮੋਹ ਮਾਇਆ ਵੇ ਸਭ ਕਾਲਕਾ ਇਨ ਮਨਮੁਖ ਮੂੜ ਸੰਜੁਤੀ ਆ, ਜਾਂ ਨਾਨਕ ਗੁਰਮੁਖ ਉਭਰੇ ਗੁਰਸਬਦੀ ਹੋ ਮੈਂ ਛੁੱਟੀ ਆ, ਬਸ ਆਣੋ ਵੇ ਜਨ ਇਸ ਮਨ ਕੋ ਮਨ ਬਾਸੇ ਜਿਉਣ ਦੇ ਪਾਉਂਦੇ ਆ, ਦੁੱਖ ਰਹਿਣ ਵੇ ਹਾਣੀਆਂ ਨੇ ਇਤਿਹਾਸਾ ਆਸ ਕਰਦੇ ਆ, ਗੁਰ ਪਾਇਆ ਵੇ ਸੰਜਨੋ ਮਨ ਆਸ ਪੂਰੀ ਹਰ ਚਾਹੁੰਦੇ ਆ, ਜਾਂ ਨਾਨਕ ਪ੍ਰਭ ਦਿਓ ਮਤੀ ਛੱਡ ਆਸਾ ਨਿਤ ਨਿਤ ਸੌਂਦੇ ਆ, ਨਿਤ ਨਿਤ ਜਾਂ ਨਾਨਕ ਪ੍ਰਾਪਤ ਹੋ ਮਤੀ ਛੱਡ ਆਸਾ ਨਿਤ ਸੁੱਖ ਸੌਂਦੇ ਆ, ਸਾ ਧਨ ਆਸਾ ਚਿੱਤ ਕਰੇ ਰਾਮ ਰਾਜੇ ਆ, ਹਰ ਪ੍ਰਾਪ ਸੇ ਜਿਹੜੀ ਹੈ ਆਈ ਮੇਰਾ ਠਾਕਰ ਅਗਮ ਦਿਆਲ ਹੈ, ਰਾਮ ਰਾਜੇ ਆ ਕਰ ਕਿਰਪਾ ਲਿਓ ਮਲਾਓ, ਮੇਰਾ ਮਨ ਤਾਂ ਲੋਚਾ ਗੁਰਮੁਖੇ ਰਾਮ ਰਾਜੇ ਆ, ਹਰ ਸ਼ਰਧਾ ਸੇਜ ਬਿਛਾਈ ਜਨ ਨਾਮ ਕਰ ਪ੍ਰਭਾਇਆ, ਪਾਣੀਆ ਰਾਮ ਰਾਜੇ ਆ ਮਿਲਿਆਓ ਸਹਿ ਸੁਭਾਈ, ਇੱਕ ਸੇ ਜਹਰ ਪ੍ਰਭੋ ਰਾਮ ਰਾਜੇ ਆ, ਗੁਰਦਸੇ ਹਰ ਮਿਲਈ ਮੈਂ ਮੰਤਨ ਪ੍ਰੇਮ ਬੈਰਾਗ ਕਹਿ ਰਾਮ ਰਾਜੇ ਆ, ਗੁਰਮੇਲੇ ਕਿਰਪਾ ਕਰੇ ਹਾਂ, ਗੁਰ ਵਿੱਟੋਂ ਘੋਲ ਕਮਾਇਆ ਰਾਮ ਰਾਜੇ ਆ, ਜਿਉ ਸਤਿਗੁਰ ਆ ਗੈ ਦੇਈ ਗੁਰਤੁੱਠਾ ਜੀਓ ਰਾਮ ਰਾਜੇ ਆ, ਜਾਂ ਨਾਨਕ ਹਰ ਮਿਲਈ ਰਾਗ ਸੋਈ ਛੰਦ ਮਹੱਲਾ ਪੰਜਵਾਂ, ਘਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸੁਣ ਬਾਬਰੇ ਤੂੰ ਕਾਏ ਦੇਖ ਭਲਾਨਾ, ਸੁਣ ਬਾਬਰੇ ਨੇਹੋ ਕੂੜਾ ਲਾਇਓ ਕੁਛ ਸੰਭ ਲਗਾਨਾ, ਕੂੜਾ ਕੂੜੀ ਦੇਖ ਭੁੱਲੋ ਵੰਡ ਲਹਿ ਨਾ ਬੋਲੋ, ਗੁੰਮਦ ਨਾਮ ਜੀਠਾ ਥੀਵਿਆ ਲਾਲਾ ਅੰਤ ਗੁਲਾਲਾ, ਸ਼ਬਦ ਚੀਨ ਗੁਰ ਮੀਠਾ ਮਿਥਿਆ ਮੋਹ ਮਗਣਥੀ ਰਹਿਆ, ਝੂਠ ਸੰਗ ਲਪਟਾਨਾ, ਨਾਨਕ ਦੀਨ ਸਰਨ ਕਿਰਪਾ ਨਿਧ ਰਾਖ ਰਾਜ ਭਗਤਾਨਾ, ਸੁਣ ਬਾਬਰੇ ਸੇਵ ਠਾਕਰ ਨਾਥ ਪੁਰਾਣਾ, ਸੁਣ ਬਾਬਰੇ ਜੋ ਆਇਆ ਤੇ ਜਾਣਾ, ਨਿਚਲ ਅਵੈਸੀ ਸੁਣ ਪਰਦੇਸੀ ਸਤਸੰਗ ਮਿਲ ਰਹੀ ਹੈ, ਹਰ ਪਾਈਐ ਪਾਗੀ ਸੁਣ ਬੈਰਾਗੀ ਚਨ ਪ੍ਰਭੂ ਗਾ ਰਹੀ ਹੈ, ਵੇ ਮਨ ਦੀ ਜੈ ਸੰਗ ਨਾ ਕੀਜੈ ਗੁਰਮੁਖ ਤਜ ਬੋ ਮਾਣਾ, ਨਾਨਕ ਦੀਨ ਭਗਤ ਪਾਵ ਤਾਰਨਾ ਤੇਰੇ ਕਿਆ ਗੁਣ ਆਖ ਵਖਾਣਾ। ਸੁਣ ਬਾਬਰੇ ਕਿਆ ਕੀਚਾ ਕੂੜਾ ਮਾਣੋ, ਸੁਣ ਬਾਬਰੇ ਹਾ ਵੈਸੀ ਗਰਭ ਗਵਾਣੋ, ਨਿਚਲ ਆਪ ਜਾਣਾ ਮਿਥਿਆ ਮਾਣਾ, ਸੰਤ ਪ੍ਰਭੂ ਹੋਏ ਦਾਸਾ, ਜੀਵਤ ਮਰੀਐ ਭੋਜਲ ਤਰੀਐ, ਜੇਥੀ ਵੈ ਕਰਮ ਲਿਖਿਆਸਾ, ਗੁਰਸੋ ਬੀਜੈ ਅੰਮ੍ਰਿਤ ਪੀਜੈ, ਜਿਸ ਲਾਵੈ ਸਹਿ ਧਿਆਨੋ, ਨਾਨਕ ਸਰਨ ਪਿਆਰ ਦੁਆਰੈ, ਹੋ ਬਲ ਬਲ ਸਤਿਗੁਰ ਬਾਣੋ। ਸੁਣ ਬਾਬਰੇ ਮਤ ਜਾਣੈ ਪ੍ਰਭੂ ਮੈਂ ਪਾਇਆ, ਸੁਣ ਬਾਬਰੇ ਥੀਓ ਰੇਣ ਜਿਨੀ ਪ੍ਰਭੂ ਤੇ ਆਇਆ, ਇਨ ਪ੍ਰਾਪਤ ਆਇਆ ਤਿੰਨ ਸੁਖ ਪਾਇਆ, ਵਡ ਭਾਗੀ ਦਰਸ਼ਨ ਪਾਈ, ਥੀਓ ਨਬਾਣਾ ਸਤਿਗੁਰ ਬਾਣਾ, ਸਗਲਾ ਆ ਮਿਟਾਈਐ, ਉਹ ਧਨ ਭਾਗ ਸੁਦਾ ਜਿਨ ਪ੍ਰਭ ਲੱਦਾ, ਹਮ ਤਿਸ ਪੈ ਆ ਬਚਾਇਆ, ਨਾਨਕ ਦੀਨ ਸਰਨ ਸੁਖ ਸਾਗਰ, ਰਾਖ ਲਾਜ ਅਪਣਾਇਆ। ਸੁਹੀ ਮਹੱਲਾ ਚੌਥਾ। ਹਰ ਚਰਨ ਕਮਲ ਕੀ ਟੇਕੋ, ਸਤਿਗੁਰ ਦਿੱਤੀ ਤੁਸ ਕੈ ਬਲਰਾਮ ਜੀਓ, ਹਰ ਅਮਰਦ ਪਰੇ ਭੰਡਾਓ, ਸਭ ਕਿਛ ਹੈ ਕਰ ਤੁਸ ਕੈ ਬਲਰਾਮ ਜੀਓ, ਬਾਬਲ ਮੇਰਾ ਵਟ ਸਮਰੱਥਾ, ਕਰਨ ਕਰਨ ਪ੍ਰਾਵੇ ਹਾਰਾ, ਜਿਸ ਮਿਨ ਦੋ ਕੋਈ ਨਾ ਲਾਗੈ, ਪੌਜਲ ਪਾਰ ਉਤਾਰਾ, ਆ ਜੁਗਾਤ ਭਗਤਾਂ ਘਰ ਆਖਾਓ, ਤਤਕਾਰ ਕਰ ਜੀਵਾਂ, ਨਾਨਕ ਨਾਮ ਹਾਰ ਸਮੀਠਾ, ਅਣ ਦਿਨ ਮਨ ਧਨ ਪੀਵਾ, ਹਰ ਆਪੇ ਲਏ ਮਲਾਏ, ਕਿਉਂ ਵੀ ਛੋੜਾ ਥੀ ਵਈ ਬਲਰਾਮ ਜੀਓ, ਜਿਸਨੂੰ ਤੇਰੀ ਟੇਕ ਸੋ ਸਦਾ ਸਤਜੀਵੀ ਬਲਰਾਮ ਜੀਓ, ਤੇਰੀ ਟੇਕ ਤੋਂ ਜਾ ਤੇ ਪਾਈ ਸੱਚ ਐ ਸਜਨ ਹਾਰਾ, ਜਿਸ ਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ, ਸੰਜਨਾ ਮਿਲ ਮੰਗਲ ਗਾਇਆ, ਦਿਨ ਰਹਿਣ ਆਸ ਤੁਮਾਰੀ, ਸਫਲ ਦਸ ਭੇਟਿਆ ਗੁਰਪੂਰਾ, ਨਾਨਕ ਸਤ ਬਲਿਹਾਰੀ, ਸੰਭਲਿਆ ਸੱਚ ਥਾਨ, ਮਾਣ ਮੈਂ ਤਸਜ ਪਾਇਆ, ਬਲਰਾਮ ਜੀਓ, ਸਤਿਗੁਰ ਮਿਲਿਆ ਦਿਆਲ ਗੁਣਾ ਮਨਾਸੀ, ਗਾਇਆ ਬਲਰਾਮ ਜੀਓ, ਗੁਰ ਗੋਬਿੰਦ ਗਾਓ ਨਿਤ ਨਿਤ ਪ੍ਰਾਣ, ਪ੍ਰੀਤਮ ਸੁਆਮੀਆਂ, ਸੁਭ ਦਿਵਸ ਆਏ ਗੈ ਗੰਠ ਲਾਏ, ਮਿਲੇ ਅੰਤਰ ਜਾਮੀਆਂ, ਸਤ ਸੰਤੋਖ ਵਜੈ ਵਾਜੇ ਅਨਾ ਚੁਣਕਾਰੇ, ਸੁਣ ਭੈ ਬਨਾ ਸੇ ਸਗਲ, ਨਾਨਕ ਪ੍ਰਭ ਪੁਰਖ ਪੁਰਖ ਕਰਨ ਹਾਰੇ, ਉਪਜਿਆ ਤਦ ਗਿਆਨ ਸਹੁਰੇ ਪਈਐ, ਇੱਕ ਹਰ ਬਲਰਾਮ ਜੀਓ, ਬ੍ਰਹਮ ਬ੍ਰਹਮ ਮਿਲਿਆ ਕੋਈ ਨਾ ਸਾਕੈ, ਭਿੰਨ ਕਰ ਬਲਰਾਮ ਜੀਓ, ਬਿਸਮ ਪੇਖਿਆ ਬਿਸਮ ਸੁਣਿਆ, ਬਿਸਮਾਦ ਨਦੀ ਆਇਆ, ਜਲ ਥਲ ਮਈਅਲ ਪੂਰਨ ਸੁਆਮੀ, ਘੱਟ ਘੱਟ ਰਿਹਾ ਸਮਾਇਆ, ਜਿਸ ਤੇ ਉਪਜਾਤ ਸਮਾਏ ਸਮਾਇਆ, ਕੀਮਤ ਕਹਿ ਨਾ ਜਾਏ, ਜਿਸ ਕੇ ਚਲਤ ਨਾ ਜਾਏ ਲੱਖਣੇ, ਨਾਨਕ ਤੇ ਆਏ ਰਾਗ ਸੁਹੀ ਸ਼ੰਤ ਮਹੱਲਾ ਪੰਜਵਾਂ ਕਰ, ਦੂਜਾ ਇੱਕੋ ਓਂਕਾਰ ਸਤਿਗੁਰ ਪ੍ਰਸਾਦ, ਗੋਬਿੰਦ ਗੁਣ ਗਾਉਣ ਲਾਗੇ, ਹਰ ਰੰਗ ਅਣਦਿਨ ਜਾਗੇ, ਹਰ ਰੰਗ ਜਾਗੇ ਪਾ ਪਾਗੇ, ਮਿਲੇ ਸੰਤ ਪਿਆਰਿਆ, ਗੁਰ ਚੰਨ ਲਾਗੇ ਬਨ ਪਾਗੇ, ਕਾਰ ਸਲ ਸਵਾਰਿਆ, ਸੁਨ ਸਰਵਣ ਬਾਣੀ ਸਹਿਜ ਬਾਜਾਣੀ, ਹਰ ਨਾਮ ਜਪ ਉੜ ਪਾਗੈ, ਬਿਮਤ ਨਾਨਕ ਸੁਨ ਸੁਮਾਮੀ, ਜੀਉ ਪਿੰਡ ਪ੍ਰਭਾ ਗੈ, ਆਨ ਸਸ ਵਾਵਾ ਸਚ ਮੰਗਲ, ਹਰ ਜਸ ਗਾਵਾ, ਗੁਣ ਗਾਏ ਹਰ ਹਰ ਦੁੱਖ ਨਾਸੇ, ਰਹਿਸ ਉਪਜੈ ਮਨ ਖਣਾ, ਮਨ ਤਨ ਨਿਮਲ ਦੇਖ ਦਰਸ਼ਨ ਨਾਮ, ਪ੍ਰਭ ਕਾ ਮੁਖ ਬਣਾ, ਹੋਰੇਣ ਸਾਧੂ ਪ੍ਰਭੂ ਰਾਧੇ ਆਪਣੇ ਪ੍ਰਭਾਵਾ, ਬਿਨਵੰਤ ਨਾਨਕ ਦਿਆ ਤਹਾਰੋ, ਸਦਾ ਹਰ ਗੁਣ ਗਾਵਾ, ਗੁਰਮਿਲ ਸਾਗਰ ਤਰਿਆ, ਹਰ ਚਰਨ ਜਪਨ ਤਰਿਆ, ਹਰ ਚਰਨ ਧਿਆਏ ਸਫਲ ਪਾਏ, ਮਿੱਟੇ ਆਵਣ ਜਾਣਾ, ਭਾਏ ਭਗਤ ਸਭਾਏ, ਹਰ ਜਪ ਆਪਣੇ ਪ੍ਰਭ ਪਾਵਾ, ਜਪ ਏਕ ਲੱਖ ਅਪਾਰ ਪੂਰਨ ਤਸਬਨਾ ਨਹੀਂ ਖੋਈ, ਬਿਨਵੰਤ ਨਾਨਕ ਗੁਰ ਪਰਮ ਖੋਇਆ, ਜਾ ਦੇਖਾ ਤਾ ਸੋਈ, ਫਤਿਹ ਪਾਵਣ ਹਰ ਨਾਮਾ, ਪੂਰਨ ਸੰਜਨਾ ਕੇ ਕਾਮਾ, ਗੁਰਸੰਦ ਪਾਇਆ ਪ੍ਰਭੂ ਤੇ ਆਇਆ, ਸਗਲੀ ਛਾਪਨੀਆ, ਹੋ ਤਾ ਬਿਨਸੇ ਸਦਾ ਸਰਸੇ, ਪ੍ਰਭ ਮਿਲੇ ਚਿਰੀ ਵਿਛੁਨੀਆ, ਮਨ ਸ਼ਾਦ ਆਈ ਵਜੀ ਵਿਦਾਈ, ਮਨੋਂ ਕਦੇ ਨਾ ਵਿਸਰੈ, ਬਿਨਵੰਤ ਨਾਨਕ ਸਤਿਗੁਰ ਦਰੜਾਇਆ, ਸਦਾ ਪਾ ਜਗਦੀਸਰੈ, ਰਾਗ ਸੋਹੀ ਛੰਦ ਮਹੱਲਾ ਪੰਜਵਾਂ, ਕਰਤੀ ਜਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ, ਮੈਂ ਠਾਕਰੂ ਬਹਿਰਾ ਗੁਰੂ।

जाए आठ पैर तू त्याई गर्मना की जाए ऋण हवे जाए तागत जीरे तेरी सब ऊपर नानक काटा कर मैं जेही कण जेरी तुम गौहर हर गहर नबीरा तुम पर हम बहु हरिया राम तुम वडे वडे वड उचे हों उतनकुल हरिया राम हों किश नाई एको तू है आपे आप सजाना अमृत दे टनमिक प्राजीमा सब रंग रसमाना चरना सरनी दास दासी मन बोलै तन हरिया नानक ठाकर सत सुनाणा आपन पावन करिया ताज उपर मेरा है माणा तू है मेरा ताना राम सुरत मचतराई तेरी तू जाना ही जाना राम सोई जाने सोई पछाण जाको नदसरंदे मनु पुली बहुती राही फाथी माया फंदे ठाकर पाणी सा गुणवंती तिन्ही सब रंग माणा नानक कीता तू ठाकर तू नानक का माणा वारी वंजा कोली वंजा तू बरप मेरा उलारा हम बल जाई लख लख लख बरिया जिन परम परदा खोला राम मिटे अंधारे तजे विकारे ठाकर सुमन माना प्रभु जी पाणी पई निकाणी सफल जन परवाना भैया मोली भारा तोली मुख जादर खोला कौ नानको निरपो होई सुप्रा मेरा ओला सुही महला पंजवा साजन पुरख सतगुर मेरा पूरा तिसवें न्यवना जाना राम मात पिता भाई सदबंधप जी प्राण मन पहना राम जियो पिंड सत सका दिया सर्व गुणा भरपूरे अंतर जामी सो प्रा मेरा सर्वरिया भरपूरे ताकि सनु ससुख पाए होय सर्व कल्याणा सदा सदा प्रभ को बलिहार है नानक सत कुरबाणा ऐसा गुरुड़ भागी पाई है जित मिलिया प्रभ जा पैरा जन्म जन्म के किले वे उतरा हार संत थूड़ी नाथ नितना पैरा हर थूड़ी ना या प्रभु थे आया बहुत जो ना आइया है गुरचरनी ला गए परम बो पा गए मन चंदिया फल पाई है हार गुण नित गाए नाम ते आए फिर सोगना ना ही सोग ना ही संताप है नानक प्रभु सो प्रभ जी का दाता पूरा जित प्रताप है हर हरे हर गुण दे हर संतन कह वस आए राम संत चरण गुर सेवा लागे तिन्नी परम पद पाए राम परम पर पाया मिटाया हर पूर्ण कृपा धारी सफल जन्म हुआ पो पागा हर पिटिया एक मरारी जिसका साथ नहीं मेल लिया ज्योति ज्योत समाया नानक नाम नन जपिए मैं सतगुर पूरा पाया गाओ मंगलो नित हर जनो पुन्नी अचवाई राम रंगरत अपने स्वामी हर मरण आवै जाही राम अविनाशी पाया नाम ते आया सकल मनोरथ पूरे सांत सहज आनंद कनेरे गुर चरणी मन लाए पूरा रे आ खटखट अविनाशी थान तनंत रसाई कहो नानक कार सगले पूरे गुर चरणी मन लाई सुही महला पंजवा कर कृपा मेरे प्रीतम स्वामी नेत्र देखै दस तेरा राम लाख जेवा देहो मेरे प्यारे मुख हार अराधे मेरा राम हर अराधे जंपन साधे दुख ना व्यापै कोई जल थल मेल पूर्ण स्वामी जा देखा ता सोई भरम वो बेकार नाठे प्रभ नेर हूं ते नेरा नानक को प्रभ कृपा की जय नेत्र देखै दर्श तेरा कोट करन दीजै प्रभ प्रीतम हर गुण सुनिया अपना श्री राम सुन सुन मन निर्मल होवै कटिया कालकी पासी राम कटिया जाम पासी सिमर मनासी सगल मंगल सो ज्ञाना हार हार जप जपी है दिन राती लागै सच तजाना कल मल दुख जारे प्रभु जितारे मन की दुन मनासी कहो नानक प्रभ कृपा की जय हर गुण सुनिया अवनासी करोड़ हस्त तेरी टहल कमावै चरण चलै प्रभ मार्ग राम पव सागर नाव हर सेवा जो चढ़ै तेजदार ग्राम भौजल तरे आहर हर समरिया सगल नोरथ पूरे महा बेकार गए सुख भजे बाजे अना तोरे मन बांच बल पाए सगले कुदरत की महापारग कहो नानक प्रभ कृपा की जय मन सदा मन सदा चलै तेरे मार्ग एहो आ रिहा बड़े आई हो धन होए बड़पागा राम एहो रंग एहो रज भोगा हर चरणी मन लागा राम मन लागा चरने प्रभ की शरणे करन कान गोपाला हो सबके तेरा तू प्रभ मेरा मेरे ठाकुर दीन दयाला मोहि निर्गुण प्रीतम सुख सागर सतसंग मन लागा कहो नानक प्रभ कृपा कीनी चरण कमल मन लागा सोही महला पंजवा हर जपे हर मंदिर साजे आ संत भगत गुण गावै राम सिमर सिम स्वामी प्रभ अपना सगले पाप दे जावै राम हर गुण गाए परम पद पाया प्रभ की उत्तम बाणी
ਸਹਿਜ ਕਿਤਾ ਪ੍ਰਭ ਕੀ ਅਤ ਮਿੱਠੀ ਕਥੀ ਕਥ ਕਹਾਣੀ ਭਲਾ ਸੰਜੋਗ ਮੂਰਤ ਪਲ ਸਾਚਾ ਅਵਚਲ ਨੀ ਵਿਰਖਾਈ ਜਨ ਨਾਨਕ ਪ੍ਰਭ ਭੈ ਦਿਆਲਾ ਸਰਬ ਕਲਾ ਬਣਿਆਈ ਅਨੰਦਾ ਵਾਜੈ ਨਿਤ ਵਾਜੇ ਪਾਰ ਬ੍ਰਹਮਨ ਉਠਾ ਰਾਮ ਗੁਰਮੁਖੇ ਸੱਚ ਕਰਨੀ ਸਾਰੀ ਬਿਨਸੇ ਭਰਮ ਪੈ ਝੂਠਾ ਰਾਮ ਅਨੰਦ ਬਾਣੀ ਗੁਰਮੁਖ ਵਖਾਣੀ ਜਸ ਸੁਣ ਸੁਣ ਮੰਤਨ ਹਰਿਆ ਸਰਬ ਸੁਖਾਤ ਸੀ ਬਣਿਆ ਏ ਜੋ ਪ੍ਰਭ ਆਪਣਾ ਕਰਿਆ ਘਰ ਮੈਂ ਨਾ ਪਰੇ ਭੰਡਾਰਾ ਰਾਮ ਨਾਮ ਰੰਗ ਲਾਗਾ ਨਾਨਕ ਜਨ ਪ੍ਰਭ ਕਦੇ ਨਾ ਵਿਸਰੈ ਪੂਰਨ ਜਾਂ ਕੇ ਪਾਗਾ ਛਾਇਆ ਪ੍ਰਭ ਛਤਰਪਤ ਕੇਨੀ ਸਲੀ ਤਪਤ ਮਨਾਸੀ ਰਾਮ ਦੂਖ ਪਾਪ ਕਾਢੇ ਆ ਨਾ ਢਾਠਾ ਕਾਰਜ ਆਇਆ ਰਾਸੀ ਰਾਮ ਆਪਰੋ ਫਰਮਾਇਆ ਮਿੱਟੀ ਬੁਲਾਇਆ ਸਾਜ ਧਰਮ ਪੁੰਨ ਫਲਿਆ ਸੋ ਪ੍ਰਭ ਆਪਣਾ ਸਦਾਤੇ ਆਈਐ ਸੋਵਤ ਬੈ ਸਕਲਿਆ ਗੁਣ ਨਿਧਾਨ ਸੁਖ ਸਾਗਰ ਸਵਾਮੀ ਜਲ ਤਲ ਮੇਲ ਸੋਈ ਜਨ ਨਾਨਕ ਪ੍ਰਭ ਕੀ ਸ਼ਰਨ ਆਈ ਤਿਸ ਬਣੀ ਆਪਣਾ ਕੋਈ ਮੇਰਾ ਘਰ ਬਣਿਆ ਬਣਤਾਲ ਬਣਿਆ ਪ੍ਰਭ ਪਰਸੇ ਹਾਰਾਇਆ ਰਾਮ ਮੇਰਾ ਮਨ ਸੋਇਆ ਮੇਸਾ ਜਿਨ ਸਰਸੇ ਗੁਣ ਮੰਗਲ ਹਾਰ ਗਾਇਆ ਰਾਮ ਗੁਣ ਗਾਏ ਪ੍ਰਭੂ ਤੇ ਆਏ ਸਾਚਾ ਸਗਲੀ ਸ਼ਾਹ ਪਾਈਆ ਗੁਰਚਰਨ ਲਾਗੇ ਸਦਾ ਜਾਗੇ ਮਨ ਵਜੀਆ ਵਧਾਈਆਂ ਕਰੀ ਨਦ ਸਵਾਮੀ ਸੁਖ ਹੈ ਗਾਮੀ ਅਲ ਪਲ ਸਵਾਰਿਆ ਬਿਨਤ ਨਾਨਕ ਨਿਤ ਨਾਮ ਜਪੀ ਹੈ ਜੀਓ ਪਿੰਡ ਜਨਧਾਰਿਆ ਬਲ ਸੂਹੀ ਮਹੱਲਾ ਪੰਜਵਾਂ ਪੈ ਸਾਗਰੂ ਪੈ ਸਾਗਰ ਤਰਿਆ ਹਾਰਾ ਨਾਮ ਤੇ ਆਏ ਰਾਮ ਬੋਤਲਾ ਹਰ ਚਰਨਾ ਰਾਧੇ ਮਿਲ ਸਤਿਗੁਰ ਭਾਨ ਲੰਘਾਏ ਰਾਮ ਗੁਰਸ਼ਬਦੀ ਤਰਿਆ ਬੌੜਨਾ ਮਰੀਆ ਚੁੱਕਾਂ ਆਉਣ ਜਾਣਾ ਜੋਗ ਜਗਰਾ ਸੋਈ ਬਲ ਮਾਨੋ ਤਾਂ ਮਨ ਸਹਿ ਸਮਾਣਾ ਦੁੱਖ ਨਾ ਭੁੱਖ ਨਾ ਰੋਗ ਵਿਆਪੈ ਸੁਖ ਸਾਗਰ ਸਰਣੀ ਪਾਏ ਹਰ ਸਿਮਰ ਸਿਮਰ ਨਾਨਕ ਲੰਘਦਾਤਾ ਮਨ ਕੀ ਚਿੰਤ ਮਿਟਾਏ ਸੰਜਨਾ ਹਰ ਮੰਤਰ ਰਾਇਆ ਹਰ ਸਾਜਨ ਵਸਗਤ ਕੀਨੇ ਆਪ ਰਾਮਣੇ ਆਗੇ ਤਰਿਆ ਸਰਬੇ ਠਾਕਰ ਕੀਂਦੀ ਨੇ ਰਾਮ ਕਰੀ ਆਪਣੀ ਦਾਸੀ ਮਿੱਟੀ ਉਦਾਸੀ ਹਰ ਮੰਦਰ ਸਦ ਪਾਈ ਅਣਮਨੋ ਸਿਮਰੋ ਪ੍ਰਭ ਸਾਚਾ ਵਿਛੜ ਕਬ ਨਾ ਜਾਈ ਸਾਡ ਪਾਗਣ ਸਦਾ ਸਵਾਗਨ ਰਾਮ ਨਾਮ ਗੁਣ ਚੀਨੇ ਕਹੋ ਨਾਨਕ ਰਵੈ ਰੰਗ ਰਾਤੇ ਪ੍ਰੇਮ ਮਾਰਸ ਪੀਨੇ ਆਨੰਦ ਬਨੋਦ ਪੈ ਨਿਤ ਸਖੀਏ ਮੰਗਲ ਸਦਾ ਹਮਾਰੇ ਰਾਮ ਆਪਣਾ ਪ੍ਰਭ ਦਾ ਸੰਗਾਰੀ ਸੁਭਾਵੰਤੀ ਨਾਰੇ ਰਾਮ ਸਹਿਸ ਪਾਏ ਪੈ ਕਿਰਪਾਲਾ ਗੁਣ ਅਗੁਣ ਵਿਚਾਰਿਆ ਕੰਠ ਲਗਾਏ ਲੀਏ ਜਨ ਆਪਣੇ ਰਾਮ ਨਾਮ ਉਰਧਾਰਿਆ ਮਾਣ ਮੋਹ ਮਦ ਸਲ ਵਿਆਪੀ ਕਰ ਕਿਰਪਾ ਮਲਵਾਰੇ ਕਹੋ ਨਨ ਪੈ ਸਾਗਰ ਧਰਿਆ ਪੂਰਨ ਕਾਜ ਹਮਾਰੇ ਗੁਣ ਗਾਓ ਪਾਲਨ ਗਾਓ ਨਿਤ ਸਖੀਓ ਸਗਲ ਮੂਰਤ ਪਾਏ ਰਾਮ ਸਫਲ ਜਨ ਹੁਆ ਮਿਲ ਸਾਧੂ ਏਕ ਅੰਕਾਰ ਤੇ ਆਏ ਰਾਮ ਜਾ ਵੇਖ ਪ੍ਰਭੂ ਏਕ ਨੇਕ ਰਿਵਿਆ ਸਰਬ ਮੰਡਲ ਛਾਇਆ ਬ੍ਰਹਮ ਬਸਾਰਾ ਬ੍ਰਹਮ ਪਸਰਿਆ ਸਭ ਬ੍ਰਹਮ ਦਿਸ਼ਟੀ ਆਇਆ ਜਲ ਤਲ ਮੇਲ ਪੂਰ ਪੂਰਨ ਤਿਸ ਬਿਨਾ ਨੀ ਗੁਜਾਏ ਫੇਕ ਦਸਮ ਨਾਨਕ ਵਿਕਸੇ ਆ ਭੁਲੇ ਮਿਲਾਏ ਸੁਹੀ ਮਹਲਾ ਪੰਜਵਾਂ ਆਪ ਚੱਲਿਆ ਗੋਬਿੰਦ ਗੁਰੂ ਕਾ ਨਾਮ ਜੋ ਸੁ ਪਾਇਆ ਰਾਮ ਮਨ ਸ਼ੇਪਲ ਪਾਏ ਕਰਤਾ ਆ ਵਿਸਾਇਆ ਰਾਮ ਕਰਤਾ ਆ ਵਿਸਾਇਆ ਸਤਸੁ ਪਾਇਆ ਪਤ ਭਾਈ ਪੁਤ ਭਾਈ ਸਿੱਖ ਵਿਗਾਸੇ ਗੁਣ ਗਾਵਿਆ ਪੂਰਨ ਪਰਮੇਸ਼ਰ ਕਾਰਜ ਆਇਆ ਰਾਸੇ ਪ੍ਰਭ ਆਪ ਸੁਆਮੀ ਆਪੇ ਰੱਖਾ ਆਪ ਪਿਤਾ ਮਾਇਆ ਕਹੋ ਨਾਨ ਸਤਿਗੁਰੁ ਹਰਿਹਾਰੀ ਜਿਨੀ ਉਥਾਨ ਸਵਾਇਆ ਘਰ ਮੰਦਰ ਹੱਟ ਨਾਲੇ ਸੋਏ ਜਿਸਮ ਨਾਮ ਨਿਵਾਸੀ ਰਾਮ ਸੰਤ ਭਗਤਾ ਨਾਮ ਹਤਾ ਦੇ ਕੱਟੀਆ ਜਮ ਕੀ ਪਾਸੀ ਰਾਮ ਕਾਟੀ ਜਮ ਪਾਸੀ ਪ੍ਰਭ ਅਵਨਾਸੀ ਹਰ ਹਰ ਨਾਮ ਤੇ ਆਏ ਸਗਲ ਸਮੱਗਰੀ ਪੂਰਨ ਹੋਈ ਮਨ ਛੇ ਪਲ ਪਾਏ ਸੰਤ ਸਜਣ ਸੁਣੋ ਸੰਤ ਸਜਣ ਸੁਖ ਮਾਣੇ ਰਲੀਆ ਦੁੱਖ ਦਰ ਪਰਮਨਾਸੀ ਸ਼ਬਦ ਸਵਾਰੇ ਸਤਿਗੁਰ ਪੂਰਾ ਨਾਨਕ ਸਤਿਪਲ ਜਾਸੀ ਦਾਤ ਖਸਮੀ ਪੂਰੀ ਨਿਓ ਹੋਈ ਨਿਤ ਤੇਰਾ ਸਵਾਈ ਰਾਮ ਪਾਰ ਬ੍ਰਹਮ ਸਮਾਨਾ ਕੀਆ ਜਿਸ ਦੀ ਵੱਡੀ ਵਡਿਆਈ ਰਾਮ ਆ ਜਵਾਤ ਭਗਤਨ ਕਾ ਰਾਖਾ ਸੋਪਰਾ ਪਿਆ ਦੇ ਆਲਾ ਜੀ ਜਨ ਸਭ ਸੁਖੀ ਵਿਸਾਏ ਪ੍ਰਭ ਆਪੇ ਕਰ ਪ੍ਰਪਾਲਾ ਦੈਦ ਪੂਰੇ ਆਸ ਸੁਆਮੀ ਕੀਮਤ ਕਹਿਣਾ ਜਾਈ ਕਹੋ ਨਾਨ ਸਤਿਗੁਰ ਯਾਰੀ ਜਿਨੀ ਅਵਚਲ ਨੀਰ ਖਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨ ਸੁਣੀਆ ਰਾਮ ਅਨਹਦ ਚੋਜ ਭਗਤ ਪਾ ਭੰਜਣ ਅਨੰਦ ਬਾਜੇ ਤੁਨੀਆ ਰਾਮ ਅਨੰਦ ਚਨਕਾਰੀ ਤਦ ਵਿਚਾਰੇ ਸਤ ਸੌਂਕ ਦਿਨ ਤੋ ਹੋਵੈ ਹਰ ਨਾਮਾ ਰਾਹ ਦੇ ਮਹਿਲ ਸਾ ਕੱਟ ਹੈ ਕਿਲ ਵਿਕ ਸਗਲੇਖ ਹੋਵੈ ਤੈਂ ਜਨਮ ਨਾ ਮਰਨਾ ਆਵਣ ਜਾਣਾ ਬਹੁੜ ਨਾ ਜੋਨੀ ਪਾਈ ਹੈ ਜੋ ਜੋੜ ਨਾ ਪਾਈਆ ਜੋਨੀ ਹੈ ਨਾ ਨੇ ਗੁਰ ਪਰਮੇਸ਼ਵਰ ਪਾਇਆ ਜਿਸ ਪਰ ਸਾਧ ਕਿਸੇ ਪੁੰਨੀ ਹੈ ਸੁਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਪਾਪ ਖਲੋਇਆ ਹਰ ਕੰਮ ਕਰਾਉਣ ਆਇਆ ਰਾਮ ਤਰ ਸੁਭਾਅ ਵੀ ਤਾਲ ਸੁਭਾਅ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਧ ਕਰਾਇਆ ਸਗਲ ਮਨੋਰਥ ਪੂਰੇ ਜੈ ਜੈ ਕਾਰ ਪਿਆ ਜਗੰਤਰ ਲਾਤੇ ਸਗਲ ਵਸੂਰੇ ਪੂਰਨ ਪੁਰਖ ਅਚੋਤ ਵਿਨਾਸੀ ਜਸ ਵੇਦ ਪ੍ਰਾਣੀ ਗਾਇਆ
ਆਪਣਾ ਬਿਰਧ ਰੱਖਿਆ ਪਰਮੇਸ਼ਰ ਨਾਨਕ ਨਾਮ ਤੇ ਆਇਆ। ਨਾਵ ਨਿਧ ਸਿੱਧ ਰਿਧ ਦੀਨੇ ਕਰਤੇ ਤੋਟ ਨਾ ਆਇਆ ਵੈ ਕਾਈ ਰਾਮ। ਖਾਦ ਖਰਚਤ ਬਿਲਸ਼ਤ ਸੁਖ ਪਾਇਆ ਕਰਤੇ ਕੀ ਦਾਸ ਵਾਈ ਰਾਮ। ਦਾਸ ਵਾਈ ਨਿਖੁੱਟਣਾ ਜਾਇ ਅੰਤਰ ਜਾਮੀ ਪਾਇਆ। ਕੋਟ ਵਿਗਣ ਸਗਲੇ ਉੱਠਣਾ ਟੇ ਦੁੱਖ ਨਾ ਲੈਣਾ ਆਇਆ। ਸ਼ਾਂਤ ਸਹਿਜਾ ਆਨੰਦ ਕਨੇਰੇ ਬਿਨਸੀ ਭੁੱਖ ਸਬਾਏ। ਨਾਨਕ ਗੁਣ ਗਾਵੈ ਸਵਾਮੀ ਕੇ ਅਚਰਜ ਜਿਸ ਵਡਿਆਈ ਰਾਮ। ਜਿਸਕਾ ਕਾਰਜ ਤਹੀਂ ਕੀਆ ਮਾਨਸ ਕਿਆ ਵਿਚਾਰਾ ਰਾਮ। ਭਗਤ ਸੋਹਣ ਹਰ ਕੇ ਗੁਣ ਗਾਵੈ ਸਦਾ ਕਰੈ ਜੈਕਾਰਾ ਰਾਮ। ਹੁਣ ਗਾਏ ਗੋਬਿੰਦ ਆਨੰਦ ਵਜੇ ਸਾਧ ਸੰਗਮ ਸੰਗ ਬਣੀ। ਜਿਨ ਉਦਮ ਕੀਆ ਤਾਲ ਕੇਰਾ ਤਿਸਕੀ ਉਪਮਾ ਕਿਆ ਗਣੀ। ਅੜਸਾ ਤੀਰਥ ਪੁੰਨ ਕਿਰਿਆ ਮਹਾਂ ਨਿਰਮਲ ਚਾਰਾ। ਪਤ ਪਾਵਣ ਬਿਧ ਸੁਆਮੀ ਨਾਨਕ ਸਭ ਦੇ ਆਧਾਰ। ਗੁਰਨਦਾਨ ਮੇਰਾ

ਨੈ ਪੂਰਨ ਭਗਵਾਨ ਔਗੁਣ ਕੋ ਨਚਤਾਰੇ, ਪਤਿਤ ਪਾਵਣ ਹਰ ਬਿਰਧ ਸਦਾ ਇੱਕ ਤਿਲ ਨਹੀਂ ਪੰਨੈ ਕਾਲੇ, ਘੜ ਘੜ ਵਾਸੀ ਸਰਨ ਵਾਸੀ ਨੇਰਾ ਹੀ ਤੇ ਨੇਰਾ, ਨਾਨਕ ਦਾਸ ਦਾਸਨ ਲਾਗ ਧਰ ਅੰਮ੍ਰਿਤ ਸੱਜਣ ਮੇਰਾ, ਹੋਂ ਬਿਸਮ ਪਈ ਜੀ ਹਰ ਦਰਸ਼ਨ ਦੇਖਾ ਪਾਰਾ, ਮੇਰਾ ਸੁੰਦਰ ਸਵਾਮੀ ਜੀ ਹੁੰਦਾ ਚਰਨ ਕਮਲ ਪਗ ਸ਼ਾਰਾ, ਪ੍ਰਾਪੇ ਕਿਆ ਜੀਵਾਂ ਠੰਡੀ ਥੀਮਾਂ ਤੇ ਜਿਵੜਿਆ ਨਾ ਕੋਈ, ਆਦ ਅੰਤ ਮੱਧ ਪ੍ਰਭ ਰਵਿਆ ਜਲ ਥਲ ਮੇਲ ਸੋਈ, ਚਰਨ ਕਮਲ ਜਪ ਸਾਗਰ ਤਰਿਆ ਭਉਜਲ ਉਤਰੇ ਪਾਰਾ, ਨਾਨਕ ਛਰਨ ਪੂਰਨ ਪਰਮੇਸ਼ਰ ਤੇਰਾ ਅੰਤ ਨਾ ਪਾਰਾ ਵਾਰਾ, ਹੋ ਨਿਮਖ ਨਾ ਛੋਡਾ ਜੀ ਹਰ ਪ੍ਰੀਤਮ ਪ੍ਰਾਣਾ ਧਾਰੋ, ਗੁਰ ਸਤਿਗੁਰ ਕਹਿਆ ਜੀ ਸਾਚਾ ਗਮ ਪਿਆਰੋ, ਮੇ ਸਾਧੂ ਦੀਨਾ ਤਾਂ ਨਾਮ ਲੀਨਾ ਜਨਮ ਦੁਖ ਨਾਟ, ਸਹਿ ਸੁਖ ਆਨੰਦ ਕਨੇਰੇ ਹੁਮੈ ਬਿਨਤੀ ਗਾਟੇ, ਸਭ ਕਹਿ ਮਤ ਸਭੂ ਤੇ ਬਾਹਰ ਰਾਗ ਦੋਖ ਤੇ ਨਿਆਰੋ, ਨਾਨ ਦਾਸ ਗੋਬਿੰਦ ਸਰਨਾਈ ਹਰ ਪ੍ਰੀਤਮ ਮਨੇ ਸਦਾਰੋ, ਮੈਂ ਖੋਜਦ ਖੋਜਦੀ ਹਰ ਨਿਚਲ ਸੁਕਰ ਪਾਇਆ, ਸਭ ਅਧਰੋ ਡਿੱਠੇ ਜੀਓ ਤਾਂ ਚਰਨ ਕਮ ਚਲਾਇਆ, ਪ੍ਰਭ ਨਾਸੀ ਹੁਣ ਤਸਕੀ ਦਾਸੀ ਮਰਨ ਆਵੈ ਜਾਏ, ਧਰਮ ਅਰਥ ਕਾਮ ਸਭ ਪੂਰਨ ਮਨ ਚਿੰਦੀ ਇੱਛ ਬਜਾਏ, ਸਤਰ ਸਿਮਰਤ ਗੁਣ ਗਾਵੈ ਕਰਤੇ ਸਿਧ ਸਾਧਕ ਮੁੰਜਨ ਤਿਆਇਆ, ਨਾਨਕ ਸੁਣ ਕਿਰਪਾ ਨਿ ਸਵਾਮੀ ਵਡਭਾਗੀ ਹਰ ਗਾਇਆ, ਇੱਕੋ ਅੰਕਾਰ ਸਤਿਗੁਰ ਪ੍ਰਸਾਦ ਵਾਰ ਸੂਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ, ਸਲੋਕ ਮਹੱਲਾ ਤੀਜਾ, ਸੂਹਿਆ ਵੇਸ ਦੁਭਾਗਣੀ ਪਰ ਪਿਰ ਰਾਵਣ ਜਾਏ, ਫਿਰ ਛੋਡਿਆ ਕਰ ਆਪਣੇ ਮੂਹੀ ਦੂਜਾ ਪਾਏ, ਮਿੱਠਾ ਕਰਕੇ ਖਾਇਆ ਬੋ ਸਾਧੋ ਉਪਜਿਆ ਰੋਗ, ਸੁਧ ਬਤਾਰ ਹਰ ਛੋਡਿਆ ਫਿਰ ਲਾਗਾ ਜਾਏ ਮੈਂ ਯੋਗ, ਗੁਰਮੁਖ ਸੋ ਪਲਟਿਆ ਰਾਤੀ ਸਾ ਸੰਗਾਰ, ਸਹਿਜ ਸੱਚ ਪਿਰ ਆਵਿਆ ਹਰਨਾਮਾ ਉਰਥਾਰ, ਆਗਿਆਕਾਰੀ ਸਦਾ ਸੁਹਾਗਣ ਆ ਮੇਲੀ ਕਰਤਾਰ, ਨਾਨਕ ਪਿਰ ਪਾਇਆ ਹਰ ਸੱਚ ਸਦਾ ਸੁਹਾਗਣ ਨਾਰ ਮਹੱਲਾ ਤੀਜਾ, ਸੂਹੀਏ ਨਿਮਾਣੀਏ ਸੋ ਸੋ ਸਦਾ ਸਮਾਲ, ਜਾ ਨਾਨਕ ਜਨ ਸਵਾਰੀ ਆਪਣਾ ਕੁਲਪੀ ਛੁੱਟੀ ਨਾਲ ਪੌੜੀ, ਪਾਪੇ ਰਚਨ ਚਾਇਨ ਆਕਾਸ਼ ਪਤਾਲਾ, ਹੁਕਮੇ ਧਰਤੀ ਸਾਜੀ ਅਨ ਸੱਚੀ ਧਰਮਸਾਲਾ, ਆਪੋ ਪਾਇਕ ਬਾਂਦਾ ਸੱਚੇ ਦੀਨ ਦੇ ਆਲਾ, ਸਭਨਾ ਜਿਸ ਸੰਭਾਜਦਾ ਤੇਰਾ ਹੁਕਮ ਦਰਾਲਾ, ਆਪੇ ਆ ਵਰਦਾ ਆਪੇ ਰਦਪਾਲਾ, ਸਲੋਕ ਮਹੱਲਾ ਤੀਜਾ, ਸੁਬਹਿ ਤਾਂ ਸੁਵਾਗਣੀ ਜਾ ਮਨ ਲੈ ਸਜਨਾਓ, ਸਤਿਗੁਰੂ ਆਪਣਾ ਮਨਾਏ ਲੈ ਰੂਪ ਚੜੈ ਤਾਂ ਅਗਲਾ ਦੂਜਾ ਨਾ ਹੀ ਥਾਓ, ਐਸਾ ਸੰਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵੇ, ਐਨਸ ਲਾਗੈ ਬਹਾਓ, ਨਾਨਕ ਸੁਹਾਗਣ ਕਿਆ ਕਿਆ ਚਿਹਨ ਹੈ ਅੰਦਰ ਸੱਚ ਮੁੱਖ ਉਜਲਾ, ਖਸਮੈ ਮਾਏ ਸਮਾਏ ਮਹੱਲਾ ਤੀਜਾ, ਸੁਹਾ ਵੇਹੋ ਸੁਭੀ ਸੁਹਾਂ ਵੇਸ ਕਰੀ, ਵੇਸੀ ਸੋ ਨਾ ਪਾਈਐ ਕਰ ਕਰ ਵੇਸਰੀ, ਨਾਨਕ ਨੀ ਸੋ ਪਾਇਆ ਜਿੰਨੀ ਗੁਰ ਕੀ ਸਿੱਖ ਸੋਹਣੀ, ਜੋਸ ਪਾਵੈ ਸੋ ਤੀਐ ਨਿਬਿਧ ਕੰਤ ਮੇਰੀ ਔੜੀ, ਹੁਕਮੀ ਸ਼ਿਰ ਸਾਜਨ ਬੋਪਿਤ ਸੰਸਾਰਾ, ਤੇਰਾ ਹੁਕਮ ਜਾਪੀ ਕਿਤਰਾ ਸੱਚੇ ਅਲੱਖ ਪਾਰਾ, ਇਕਨਾ ਨੂੰ ਤੂੰ ਮੇਲ ਲੈ ਗੁਰਸਦ ਵਿਚਾਰਾ, ਸੱਚ ਰਤੀ ਸਿੰਧ ਨਿਰਮਲੇ ਹੋਮੈ ਤਾਜ ਵਿਕਾਰਾ, ਜਿਸ ਤੂੰ ਮਿਲੈ ਸੋ ਤੁਧ ਮਿਲੈ ਸੋਈ ਸਜਿਆਰਾ, ਸਲੋਕ ਮਹੱਲਾ ਤੀਜਾ, ਸੁਹੀਏ ਸੁਹਾ ਸਭ ਸੰਸਾਰ ਹੈ ਜਿਨ ਦੁਰਮਤ ਪੂਜਾ ਪਹਾਓ, ਕਹਿੰਦਾ ਚੂੜ ਸਾਹਿਬ ਨ ਸਜਾਏ ਜੂੰ ਟਿੱਕਾ ਨ ਬਿਰਕੀ ਛਾਓ, ਗੁਰਮੁਖ ਲਾਲੋ ਲਾਲ ਹੈ ਜੋ ਰੰਗ ਮਜੀ ਚੜਾਓ, ਉਲਟੀ ਸਖਤ ਵੈ ਘਰ ਆਈ ਮਨ ਵਸਿਆ ਹਰ ਅੰਮ੍ਰਿਤ ਨਾਓ, ਨਾਨਕ ਵਲੀ ਹਾਰੀ ਗੁਰ ਆਪਣੇ ਜਿਤ ਮਿਲੀਐ ਹਰ ਗੁਣ ਗਾਓ, ਮਹੱਲਾ ਤੀਜਾ, ਸੁਹਾ ਰੰਗ ਵਿਕਾਰ ਹੈ ਕੰਤ ਨਾ ਪਾਇਆ ਜਾਏ, ਇਸ ਲੈਂਦੇ ਬਿਲਣਾ ਹੋਵੇ ਰੰਡ ਬੈਠੀ ਦੂਜਾ ਪਾਏ, ਮੁੰਦੇ ਆਣੀ ਦੁੰਬਣੀ ਸੁਹੈ ਵੇਸ ਲਵਾਏ, ਸਭ ਸੱਚੈ ਰੰਗ ਲਾਲ ਸਭ ਸਹਿ ਰੰਗ ਲਾਲ ਕਰ ਭੈ ਪਾਏ ਸੰਗਾਰ ਬਣਾਏ, ਨਾਨਕ ਸਦਾ ਸੁਹਾਗਣੀ ਜਾਂ ਚੱਲਣ ਸਤਿਗੁਰ ਪਾਏ ਪੌੜੀ, ਆਪੇ ਆਪ ਪਾਣੇ ਆਪ ਕਿਉਂ ਦਾ ਪਾਈ, ਤਿਸਦਾ ਅੰਤ ਨ ਜਾਈ ਜਾਪੀ ਗੁਰਸਦ ਵਜਾਈ, ਮਾਇਆ ਮੋਹ ਗੁਬਾਰਿਆ ਦੂਜਾ ਪਰਮਾਈ, ਮਨ ਮਠੌਰ ਨਾ ਪਾਇਣੀ ਫਿਰ ਆਵੈ ਜਾਈ, ਜੋਤ ਪਾਵੈ ਸੋ ਥੀਐ ਸਭ ਚਲੈ ਰਜਾਈ, ਸਲੋਕ ਮਹੱਲਾ ਤੀਜਾ, ਸੁਹੈ ਵੇਸ ਕਾਮਣ ਕੋ ਲੱਖਣੀ ਜੋ ਪਰਾ ਛੋੜ ਪਰ ਪੁਰਖ ਧਰੇ ਪਿਆਰ, ਉਹ ਸੀਲ ਨਾ ਸੰਜਮ ਸਦਾ ਝੂਠ ਬੋਲੈ ਮਨ ਕਰਮ ਖੁਆਰ, ਜਿਸ ਪੂਰਵ ਹੋਵੈ ਲਿਖਿਆ ਤਸਗੁਰ ਮਿਲੈ ਪਤਾਰ, ਸੁਗਾਂ ਵੇ ਸਭ ਧਰ ਧਰੇ ਗਲ ਪੈਰੇ ਖਿਮਾ ਸ਼ਿੰਗਾਰ, ਪਈਆ ਸੋਰੈ ਬੋਭ ਸੋਭਾ ਪਾਏ ਤਿਸ ਪੂਜ ਕਰੇ ਸਭ ਸੰਸਾਰ ਸਭ ਸਹਸਾਰ, ਹੋਰ ਲਾਈ ਕਿਸੈ ਦੀ ਨਾਲ ਲੈ ਇਸ ਰਾਵੇ ਸਜਨਹਾਰ, ਨਾਨਕ ਗੁਰਮੁਖ ਸਦਾ ਸੁਭਾਗਣੀ ਇਸ ਅਵਨਾਸੀ ਪੁਰਖ ਪਰਤਾਰ, ਮਹੱਲਾ ਤੀਜਾ, ਸੁਹਾ ਰੰਗ ਸੁਪਨਾ ਨਿਸੀ ਬਿਨ ਤਾਗੇ ਗਲਹਾਰ, ਸੱਚਾ ਰੰਗ ਮਜੀਟਕਾ ਗੁਰਮੁਖ ਬ੍ਰਹਮ ਵਿਚਾਰ, ਨਾਨਕ ਪ੍ਰੇਮ ਮਾਰਸੀ ਸਭ ਬੁਰਿਆਈਆਂ ਸ਼ਾਰ ਪੌੜੀ, ਇਹੋ ਜਾ ਗਿਆ ਆਪੋ ਪਾਇਣ ਕਰ ਚੋਜ ਬੜਾਉਣ ਪੰਜ ਤਾਦ ਵਿੱਚ ਪਾਏ।

ਗੁਰਮੁਖ ਹਰ ਗਿਆਨ ਭਗਤ ਜਾਨਾ ਬਖਸ਼ਿਆ ਨੂੰ ਹਰ ਨਾਮ ਨਦਾਉਣ। ਸਲੋਕ ਮਹਲਾ ਤੀਜਾ। ਸੂਹੀਏ ਸੂਹਾ ਵੇਸ ਛੱਡ ਤੂੰ ਤਾਂ ਫਿਰ ਲੱਗੀ ਪਿਆਰ, ਸੂਹਾ ਵੇਸ ਫਿਰ ਕਿਨੇ ਨਾ ਪਾਇਓ ਮਨ ਮੁਖ ਦੰਜ ਮੁਈ ਗਵਾਰ। ਸਤਿਗੁਰ ਮਿਲਿਆ ਸੂਹਾ ਵੇਸ ਗਿਆ ਹੁਮੈ ਵਿੱਚੋਂ ਮਾਰ, ਮਨ ਤਾਂ ਰੱਤਾ ਲਾਲ ਹੋਵਾ ਰਤਨਾ ਰਤੀ ਗੁਣ ਸਾਰ, ਸਦਾ ਸੁਹਾ ਗਣ ਸੁਧ ਮਨ ਪੈ ਪਾਏ ਕਰੇ ਸਿੰਗਾਰ। ਨਾਨਕ ਕਰਮੀ ਮਹਿਲ ਪਾਇਆ

ਗੁਰ ਸਭ ਦੇ ਵਿਚਾਰ। ਮਨਸੁਭਾਵੀ ਸੋਹਣੀ ਜਿਸ ਘਰ ਸਹਿਜ ਬਤਾ, ਨਾਸ ਨਾਨਕ ਸਾਤਨ ਰਾਵੀ ਹੈ ਰਾਵੀ ਰਾਵਣ ਹਾਰ ਪੌੜੀ। ਮੋਹ ਕੁੜਗਟਾਂ ਬਹਿ ਮਨ ਮੁਗਧ ਰਤਾ, ਮੈਂ ਮੇਰਾ ਘਰ ਮੋਏ ਕਿਸੇ ਸਾਥ ਨ ਲਿੱਤਾ। ਸ੍ਰੀ ਉੱਪਰ ਜਮਕਾਲ ਨਾ ਸੋਜਈ ਦੂਜੈ ਪਰਮਿਤਾ, ਫਿਰ ਵੇਲਾ ਹੱਥ ਨ ਜਾਵੀ ਜਮਕਾਲ ਵਸ ਕੀਤਾ। ਜਿਹਾ ਤੁਰ ਲਿਖਿਆ ਪਾਇਨ ਸ੍ਰੀ ਕਰਮ ਕਮਿਤਾ, ਸਲੋਕ ਮਹਲਾ ਤੀਜਾ। ਸਤੀਆਂ ਆਏ ਨਾ ਆਕਿਨ ਜੋ ਮੜਿਆ ਅਲੱਗ ਜਲਨ, ਨਾਨਕ ਸਤੀਆਂ ਜਾਣੀਆਂ ਜੇ ਬਿਰਹੀ ਚੋਟ ਮਰਾਨ। ਮਹਲਾ ਤੀਜਾ। ਪੀਸੋ ਸਤੀਆਂ ਜਾਣੀਆਂ ਨੇ ਸੀ ਸੰਤੋਖ ਰਹਨ, ਸੇਵਣ ਸਾਈ ਆਪਣਾ ਨਿਤ ਉੱਠ ਸੰਭਾਲਨ। ਮਹਲਾ ਤੀਜਾ। ਕੰਤਾਂ ਨਾਲ ਮਹੇਲੀਆਂ ਸੇਤੀ ਅੱਗ ਜਲਾਏ, ਜੇ ਜਾਣੇ ਪਰੇ ਆਪਣਾ ਤਾਂ ਤਨ ਦੁੱਖ ਸਹਾਏ, ਨਾਨਕ ਕੰਤਨਾ ਜਾਣੇ ਛੇ ਕਿਉਂ ਅੱਗ ਜਲਾਓ, ਭਾਵੈ ਜਿਉ ਪਹਿੰਗਾ ਮਰੋ ਦੂਰੋਂ ਹੀ ਭਜ ਜਾਏ। ਪੌੜੀ। ਤੁਧ ਦੁੱਖ ਸੁੱਖ ਨਾਲ ਉਪਾਇਆ, ਲੇਖ ਕਰਤੇ ਲਿਖਿਆ, ਨਾ ਵੈ ਜੀਵੜ ਹੋਰ ਦਾਤ ਨਹੀਂ ਤਸਰੂਪ ਨਾ ਰੇਖਿਆ, ਨਾਲ ਖੁੱਟਣ ਦਾਣ ਹੈ ਗੁਰਮੁਖ ਮਨ ਵਸਿਆ, ਕਰ ਕਿਰਪਾ ਨਾਮ ਦੇਵਸੀ ਫਿਰ ਲੇਖ ਨਾ ਲਿਖਿਆ। ਸੇਵਕ ਪਾਏ ਸੇ ਜਨ ਮਿਲੇ, ਜਿਨ ਹਰ ਜਪ ਜਪਿਆ ਸੋਕ ਮਹਲਾ ਦੂਜਾ, ਜਿਨੀ ਚੱਲਣ ਜਾਣਿਆ ਸੇ ਕਿਉਂ ਕਰੇ ਬਿਥਾ, ਚੱਲਣ ਸਾਰ ਨਾ ਜਾਣੀ ਕਾ ਸਵਾਰ ਨਾ ਹਾਰ ਮਹਲਾ ਦੂਜਾ, ਰਾਧ ਕਰਨ ਤਨ ਸੰਜੀਐ ਭਲਕੇ ਚੱਲਣਾ ਹੋਏ, ਨਾਨਕ ਨਾਲ ਨਾ ਚੱਲੇ ਫਿਰ ਪਛਤਾਵਾ ਹੋਏ। ਮਹਲਾ ਦੂਜਾ। ਬੱਦਾ ਚੱਟੀ ਜੋ ਪ੍ਰੇ ਨਾ ਗੁਣ ਨਾ ਪਕਾਓ, ਛੇਤੀ ਕੁਛ ਸਵਾਰੀ ਹੈ ਨਾਨਕ ਕਾਰ ਸਾਰ। ਮਹਲਾ ਦੂਜਾ। ਮਾਨ ਤਰਪਣਾ ਜੀ ਪਈ ਜੇ ਬਹੁਤਾ ਕਾਲੇ, ਤਰਪਣਾ ਸਦਭਾਉ ਦੇ ਜਾਂ ਨਾਨਕ ਸਦ ਵਿਚਾਰੇ। ਪੌੜੀ। ਕਰਤਾ ਕਾਰਨ ਜਿਨ ਕੀਆ ਸੋ ਜਾਣਾ ਸੋਈ, ਆਪੇ ਸੇਟੋ ਪਾਇਨ ਆਪੇ ਫਨਗੋਈ। ਜੋ ਵਿਚਾਰੇ ਸਭ ਪਵ ਥੱਕੇ ਕਿਮ ਕਿਨ ਕਿਮਿਤ ਹੋਈ, ਸਤਿਗੁਰ ਏਕ ਵਿਖਾਲਿਆ ਮਨ ਤਨ ਸੁਖ ਹੋਈ। ਗੁਰਮੁਖ ਸਦਾ ਸਲਾਈਐ ਕਰਤਾ ਕਰੇ ਸੋ ਹੋਈ, ਸਲੋਕ ਮਹੱਲਾ ਦੂਜਾ। ਜਿਨਾ ਪਾਉ ਤਿਨ ਨਾਹੇ ਪਾਉ ਮੁੱਚ ਪਾਉ ਨਿਬਿਆ, ਨਾਨਕ ਇਹ ਵਟੰਤਰਾ ਤਿਤ ਗਿਆ ਤੇ ਦਿਬਾਣ ਗਿਆ। ਮਹੱਲਾ ਦੂਜਾ। ਤੁਰਦੇ ਕੋ ਤੁਰਦਾ ਮਿਲੈ, ਉੱਡਦੇ ਕੋ ਉੱਡਤਾ, ਜੀਵਤੇ ਕੋ ਜੀਵਤਾ ਮਿਲੈ ਮੂਏ ਕੋ ਮੋਆ, ਨਾਨਕ ਸੋ ਸਲਾਈ ਅੱਜ ਨਿਕਾਰਨ ਕੀਆ। ਪੌੜੀ। ਸਾਜ ਤੇ ਆਣ ਸੇ ਸੱਚੇ ਗੁਰ ਸ਼ਬਦ ਵਿਚਾਰੀ, ਆਮੈ ਮਾਰ ਮਨ ਨਿਰਮਲਾ ਹਰ ਨਾਮ ਉਰਧਾਰੀ, ਕੋਟੇ ਬਨ ਮਾੜੀਆਂ ਲੱਗ ਪਏ ਗਵਾਰੀ, ਜਿਨ ਕੀਰਤ ਨਾ ਜਾਣੀ ਮਨ ਮੁਖ ਗਵਾਰੀ, ਜਿਸ ਬਜਾਏ ਸਬੂਜੀ ਸੱਚਿਆ ਕਿਆ ਜੰਤ ਵਿਚਾਰੀ। ਸਲੋਕ ਮਹਲਾ ਤੀਜਾ। ਕਾਮਣ ਤੋਂ ਸ਼ਿੰਗਾਰ ਕਰ ਜਾਂ ਪਹਿਲਾਂ ਕੰਤ ਮਨਾਏ, ਮਾਥੇ ਜੈ ਕੰਤ ਨ ਆਵੇ ਮੈਂ ਬਿਰਤਾ ਜਾਏ, ਕਾਮਣ ਪਿਰ ਮਨ ਮਾਨਿਆ ਤੋਂ ਬਣਿਆ ਸਿੰਗਾਰ, ਕੀਆ ਤੋਂ ਪ੍ਰਵਾਨ ਹੈ ਤਾਂ ਸੋ ਤਰੇ ਬਿਜਾ ਸੋ ਤਰੇ ਪਿਆਰ, ਪਉ ਸਿੰਗਾਰ ਤੰਬੋੜ ਰਸ ਭੋਜਨ ਪਾਉ ਵਿਗਰੇ, ਤਨ ਮਨ ਸੌਂਪੇ ਖੰਦ ਕਹੋ ਤੋਂ ਨਾਨਕ ਪੋ ਕਰੇ। ਮਹਲਾ ਤੀਜਾ। ਕਾਜਲ ਫੂਲ ਤੰਬੂਰ ਰਸ ਲੇਤਨ ਕੀਆ ਸਿੰਗਾਰ, ਸੇਜੈ ਕੰਧ ਨ ਆਇਓ ਹੋਇਆ ਪਿਆ ਵਿਕਾਰ। ਮਹਲਾ ਤੀਜਾ। ਧਨ ਪਰੇ ਹਿਨ ਆਕਿਆਂ ਨੂੰ ਬਹਿਨੇ ਇਕੱਠੇ ਹੋਏ, ਏਕ ਜੋ ਦੋਈ ਮੂਰਤੀ ਧਨ ਪਰ ਕਹੀਆ ਸੋਏ। ਪੌੜੀ। ਪੈ ਬਿਨ ਭਗਤ ਨਾ ਹੋਵੇ ਨਾਉਣ ਲੱਗਿਆ ਪਿਆ, ਔਰ ਸਤਿਗੁਰ ਮਿਲਿਆ ਪਉ ਪਜੈ ਪੈ ਪਾਏ ਰੰਗ ਸਵਾਓ, ਤਨ ਮਨ ਰੱਥਾ ਰੰਗ ਸੋ ਮੈਂ ਤਿਸਨਾ ਮਾਓ, ਮਨ ਤਾਂ ਨਿਰਮਲਾ ਸੋਣਾ ਭੇਟਿਆ ਕਿਸਨ ਮਰਾਓ, ਪਉ ਪਾਓ ਸਭ ਤਿਸਦਾ ਸੋ ਸੱਚ ਵਰਤਾ ਸੰਸਾਰ। ਸਲੋਕ ਮਹੱਲਾ ਪਹਿਲਾ। ਵਾਹੋ ਕਿਸਮ ਤੂੰ ਵਾਹੋ ਜਿੰਦ ਰਾਚੇ ਰਚਨਾ ਮਕੀਏ, ਸਾਗਰ ਲੈ ਸਮੁੰਦੋ ਸਰ ਵੇਲ ਵਰਸ ਰਾਹੋ, ਆਪ ਖੜੋਵੈ ਆਪ ਕਰ ਆਪ ਹੀ ਨਯਾ ਪਾਓ, ਗੁਰਮੁਖ ਸੇਵਾ ਥਾਏ ਪਵੈ ਮਨ ਮਨ ਉਨ ਮਨ ਦੱਤ ਖਮਾਓ, ਮਸਤਕ ਲੋ ਮੰਜੂਰੀਆ ਮੰਗ ਮਖ ਖਸਮ ਜਾਓ, ਨਾਨਕਪੁਰ ਦਰ ਵੇ ਪ੍ਰਵਾਓ ਤੋਂ ਦਾਰੂਣਾ ਨਾਹੇ ਕੁ ਸੱਚਾ ਵੇ ਪ੍ਰਵਾਓ। ਮਹੱਲਾ ਪਹਿਲਾ। ਊਜਲ ਮੋਤੀ ਸੋਹਣੇ ਰਤਨਾ ਨਾਲ ਜਣਨ, ਤਿੰਨ ਜਨ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ। ਪੌੜੀ। ਹਰ ਸਾ ਲਾਈ ਸਦਾ ਸਦਾ ਤਨ ਮਨ ਸੌਂਪ ਸਰੀਰ, ਗੁਰਸ਼ਬਦੀ ਸਜ ਪਾਇਆ ਸੱਚਾ ਗੈਰ ਗੰਭੀਰ, ਮਨ ਤਨ ਹਿਰਦੇ ਲਭ ਰਿਹਾ ਹਰ ਹੀਰਾ ਹੀਰ, ਜਨ ਮਨ ਕਾ ਦੁ ਗਿਆ ਫਿਰ ਪਵੈ ਨਾ ਫੀਰ, ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀ। ਸਲੋਕ ਮਹੱਲਾ ਪਹਿਲਾ। ਨਾਨਕ ਕੀਰਤਨ ਜਾਲ ਜਿਨ ਚਲਿਆ ਨਾਮ ਵਿਸਾਰਿਆ, ਪਾਉਂਦੀ ਜਾਈ ਬਰਾਲ ਪਿੱਛੇ ਹੱਥ ਨਾ ਅੰਬੜੈ, ਤੇਤਨ ਬੰਦਾ ਦਾਲ। ਮਹੱਲਾ ਪਹਿਲਾ। ਨਾਨਕ ਮਨ ਕੇ ਕੰਮ ਫਿੱਟੇ ਫਿੱਟਿਆ,
ਨਾਨਕ ਬਣ ਕੇ ਕੰਮ ਫਿਟਿਆ ਗਣਤ ਨਾ ਆਵੇ ਕੀਤੀ ਲਾਂਸ ਹਮ ਜਾਂ ਬਖਸ਼ੇ ਤਾਂ ਧੱਕਾ ਨਾਹੀਂ ਪੌੜੀ ਸੱਚਾ ਅਮਰ ਚਲਾਇਨ ਕਰ ਸੱਚ ਪ੍ਰਮਾਣ ਸਦਾ ਨੇ ਚਲ ਰਾਵ ਰਿਹਾ ਸੋ ਪੁਰਖ ਸੋ ਜਾਣ ਗੁਰਪ੍ਰਸਾਦੀ ਸੇ ਵੀ ਐਸਾ ਸ਼ਬਦ ਨਿਸ਼ਾਨ ਪੂਰਾ ਥੜ ਬਣਾਇਆ ਰੰਗ ਗੁਰਮਤ ਮਾਣ ਗਮਾ ਕੁਛ ਲੱਕ ਹੈ ਗੁਰਮੁਖ ਹਰ ਜਾਣ ਸਲੋਕ ਮਹਲਾ ਪਹਿਲਾ ਨਾਨਕ ਬਦਰਾ ਮਾਲ ਕਾ ਭੀਤਰ ਤਰਿਆ ਆਣ ਖੋਟੇ ਖਰੇ ਪਰਖਿਆਨ ਸਾਹਿਬ ਕਹਿ ਦੇ ਬਾਣ ਮਹਲਾ ਪਹਿਲਾ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਵੋ ਲੱਤੀ ਨਾਤੀਆਂ ਦੋਏ ਸੁ ਦੋਏ ਪਾ ਚੜੀਆ ਸਹੋਰ ਬਾਹਰ ਤੋਤੀ ਤੁੰਬੜੀ ਅੰਦਰ ਵਿਸਨ ਕੋਰ ਸਾਧ ਪੜੇ ਹਨ ਨਾਤੀਆਂ ਚੋਰ ਸੇ ਚੋਰਾਂ ਚੋਰ ਪੌੜੀ ਆ ਕੇ ਆਪੇ ਹੁਕਮ ਚਲਾਇਂਦਾ ਜਾਂ ਧੰਦਾ ਲਾਇਆ ਇੱਕ ਆਪੇ ਹੀ ਆਪ ਲਾਇਆ ਨੇ ਗੁਰ ਤੇ ਸੁਖ ਪਾਇਆ ਦੈਤ ਸੇ ਮਨ ਤਾਮ ਦਾ ਗੋਠਾ ਕਰਹਾਇਆ ਨਾਵਾਂ ਨੂੰ ਸਭ ਲੋ ਜੀ ਗੁਰਮਤੀ ਪਾਇਆ ਤੁਰ ਲਿਖਿਆ ਮੇਟਣਾ ਸਕੀ ਹੈ ਜੋ ਹਰ ਲਿਖ ਪਾਇਆ ਸਲੋਕ ਮਹੱਲਾ ਪਹਿਲਾ ਦੋਏ ਦੀਵੇ ਚੌਦੇ ਹਟਨਾ ਲੇ ਜੇਤੇ ਜੀ ਤੇ ਹਟਨਾ ਵਨਜਾਰੇ ਖੁੱਲੇ ਹਟ ਹੋਆ ਵਪਾਰ ਜੋ ਪਹੁੰਚਿਆ ਸੋ ਚੱਲਣ ਹਾਰ ਧਰਮ ਦਲਾ ਪਾਏ ਨੀ ਸਾਣ ਨਾਨਕ ਨਾਮ ਲਾਹਾ ਪ੍ਰਵਾਨ ਕਰ ਆਏ ਵਜੀ ਵਧਾਈ ਸੱਚ ਨਾਮ ਕੀ ਮਿਲੀ ਵੜਾਈ ਮਹੱਲਾ ਪਹਿਲਾ ਰਾਤੀ ਹੋਣ ਕਾਰੀਆਂ ਸੋ ਪੈਦਾ ਸੇ ਬਨ ਦੇ ਬੱਗਾ ਤਪੈਕਣਾ ਕਾਲੀਆਂ ਕਾਲੇ ਬਨ ਅੰਦੇ ਅਕਲੀ ਬਾਹਰੇ ਮੂਰਖੀਆਂ ਦਗਿਆਣ ਨਾਨਕ ਅੰਦਰੀ ਬਾਹਰੇ ਕਵੇ ਨਾ ਪਾਵੈ ਮਾਨ ਪੌੜੀ ਕਾਇਆ ਕੋਟਰ ਚ ਆਇਆ ਹਰ ਸੱਚਾ ਆਪੇ ਇੱਕ ਦੂਜਾ ਪਾਈ ਖਵੈਨ ਹੋਮੈ ਵਿੱਚ ਵੇ ਆਪੇ ਇਹ ਮਾਣ ਜਨਤ ਲੰਬ ਹੈ ਸਾ ਮਨਮੁਖ ਸੰਤਾਪੇ ਜੀ ਆਵ ਜਾ ਸੁਬੂ ਜੀ ਜਿਸ ਸਤਿਗੁਰ ਥਾਪੇ ਸਭ ਜਗ ਖੇਲ ਰਚਾਇਨ ਸਭ ਵਰਤਾ ਆਪੇ ਸਲੋਕ ਮਹੱਲਾ ਪਹਿਲਾ ਚੋਰਾ ਜਾਰਾ ਡੰਡੀਆਂ ਕੁੱਟਣੀਆਂ ਦੇ ਬਾਣ ਵੇ ਦੁਨਾ ਕੀ ਦੋਸਤੀ ਵੇ ਦੀਨਾ ਕਾ ਖਾਣ ਸਿਫਤੀ ਸਾਰਨਾ ਜਾਣ ਨਹੀਂ ਸਦਾ ਵਸੈ ਸਾਤਾਣ ਗਦੋਂ ਚੰਦਨ ਖੋਲੀਐ ਪੀਸਾ ਉਸੋਂ ਪਾਣ ਨਾਨਕ ਕੂੜੈ ਕੱਤੀਐ ਕੂੜਾ ਤਣੀਐ ਤਾਣ ਕੂੜਾ ਕੱਪੜ ਛੱਛੀਐ ਕੂੜਾ ਪਹਿਨਣ ਮਾਣ ਮਹੱਲਾ ਪਹਿਲਾ ਬਾਗਾ ਬੁਰਗੂ ਸਿੰਘੀਆਂ ਨਾਲੇ ਮਿਲੀ ਖਲਾਣ ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪ੍ਰਵਾਣ ਨਾਨਕ ਜਿੰਨੀ ਸੁਣ ਕੇ ਮੰਨੇ ਆਹਾਂ ਉਤਨਾ ਵਿੱਚੋਂ ਕੁਰਬਾਣ ਪੌੜੀ ਮਾਇਆ ਮੂਹ ਸਭ ਕੂੜ ਹੈ ਕੂੜੋ ਹੋਏ ਗਿਆ ਹੋਮੈ ਝਗੜਾ ਪਾਇਨ ਝਗੜਾ ਏ ਜਗ ਮੋਇਆ ਗੁਰਮੁਖ ਝਗੜ ਜਗਾਣੇ ਕੋ ਰਵ ਰਿਹਾ ਸਭ ਆਤਮ ਰਾਮ ਪਛਾਣਿਆ ਭੁਜਲ ਤਰ ਗਿਆ ਜੋ ਸਮਾਣੀ ਜੋਤ ਵਿੱਚ ਹਰ ਨਾਮ ਸਮਾਇਆ ਸਲੋਕ ਮਹੱਲਾ ਪਹਿਲਾ ਸਤਿਗੁਰ ਭਿਖਿਆ ਦੇ ਮੈਂ ਤੂੰ ਸਮਰਥ ਦਾ ਤਾਰ ਹੋਮੈ ਗਰਭ ਅਨਵਾਰੀ ਹੈ ਕਾਮ ਕ੍ਰੋਧ ਹੰਕਾਰ ਲੱਭ ਲੋਭ ਪਰਜਾਲੀ ਹੈ ਨਾ ਮਿਲਾ ਯਾਦਾ ਐ ਸੁਣਾਓ ਤਾਂ ਨਿਰਮਲਾ ਮੈਲਾ ਕਮੂ ਨਾ ਹੋਏ ਨਾਨਕ ਉਹਦੇ ਛੁੱਟੀ ਐ ਨਦਰ ਤੇਰੀ ਸੁਖ ਹੋਏ ਮਾਲਾ ਪਹਿਲਾ ਇੱਕੋ ਕੰਸ ਬਾਈਆਂ ਜਿੱਤੀ ਦਰ ਖੜੀਆਂ ਨਾਨਕ ਕੰਤਾ ਰਤੀਆਂ ਪੁੱਛਿਆ ਬਾਤੜੀਆਂ ਮਹੱਲਾ ਪਹਿਲਾ ਸਭੇ ਕੰਤਾ ਰਤੀਆਂ ਮੈਂ ਦੁਹਾਗਣ ਕਿੱਤ ਮੈਂ ਤਨ ਅਗਣੇ ਤੜੇ ਖਸਨਾ ਫੇਰੇ ਚਿਤ ਮਹੱਲਾ ਪਹਿਲਾ ਹਉ ਬਲਿਹਾਰੀ ਤਿੰਨ ਕੋ ਸਿਵਜ ਨਾ ਦਵਾਓ ਸਭ ਰਾਤੀ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ ਪੌੜੀ ਦਰ ਮੰਗਤ ਜਾਚੈ ਦਾਣ ਹਰ ਦੀਜਾ ਕਿਰਪਾ ਕਰ ਗੁਰਮੁਖ ਲਿਓ ਮਲਾਏ ਜਨ ਪਾਵੈ ਨਾਮ ਹਰ ਅਨਾਥ ਸ਼ਬਦ ਵਜਾਏ ਜੋਤੀ ਜੋਤ ਹਰ ਹਿਰਦੈ ਹਰ ਗੁਣ ਗਾਏ ਜੈ ਜੈ ਸ਼ਬਦ ਹਰ ਜਗ ਮੈਂ ਵਰਤਾਇਆ ਆਪ ਹਰ ਸੇਤੀ ਪ੍ਰੀਤ ਕਰ ਸਲੋਕ ਮਹੱਲਾ ਪਹਿਲਾ ਜਿਨੀ ਨਾ ਪਾਇਆ ਪ੍ਰੇਮ ਰਸ ਕੰਤ ਨਾ ਪਾਇਓ ਸਾਉ ਸੁਣੇ ਘਰ ਕਾ ਪਵਣਾ ਜਿਉਂ ਆਇਆ ਤਿਉਂ ਜਾਓ ਮਹੱਲਾ ਪਹਿਲਾ ਸੋ ਅਲਾਮੇ ਦਿਨਾ ਕੇ ਰਾਤੀ ਮਿਲਣ ਸੰਸ ਸਿਫਤ ਸਲਾਹਣ ਛੱਡ ਕੇ ਕੁਰੰਗੀ ਲੱਗਾ ਹੰਸ ਫੱਟੇ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਵਿਣ ਸਭੋ ਦੁਸ਼ਮਣ ਹਿਤ ਪੌੜੀ ਢਾਡੀ ਗੁਣ ਗਾਵੈ ਨਿਤ ਜਨ ਸਵਾਰਿਆ ਗੁਰਮੁਖ ਸੇ ਸਲਾਏ ਸੱਚਾ ਉਰਥਾਰਿਆ ਕਰਦਾਰੇ ਪਾਵੈ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹੋ ਗੁਰ ਕੋ ਵਾਰਿਆ ਤੂੰ ਆਪ ਸੰਭਾਰਿਆ ਆਪ ਸਿਜਨ ਹਾਰਿਆ ਸਲੋਕ ਮਹੱਲਾ ਪਹਿਲਾ ਦੀਵਾ ਬਲਿਆਂ ਦੇ ਰਾਜ ਆਏ ਵੇਦ ਪਾਠ ਮਤ ਪਾਪਾ ਖਾਏ ਉਗਵੈ ਸੁਰ ਨਾ ਜਾ ਪੈ ਚੰਦ ਜਹ ਗਿਆਨ ਪ੍ਰਗਾਸ ਅਗਿਆਨ ਮਟੰਤ ਵੇਦ ਪਾਠ ਸੰਸਾਰ ਕੀ ਕਾਰ ਪਰਪਟ ਪੰਡਿਤ ਕਰੈ ਵਿਚਾਰ ਬਿਨ ਬੂਝੇ ਸਭ ਹੋਏ ਖਵਾਓ ਨਾਨੂ ਗੁਰਮੁਖ ਉਤਰ ਸਪਾਰ ਮਹੱਲਾ ਪਹਿਲਾ ਸਭਦੇ ਸਾਧਨ ਆਇਓ ਨਾਉਣਾ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤਨਤ ਹੋਏ ਖਵਾਰ ਨਾਨਕ ਪਈਆ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ ਪੌੜੀ
ਜੇ ਪ੍ਰਭ ਸਲਾਹੇ ਆਪਣਾ ਸੋ ਸੁਭਾ ਪਾਏ, ਹੋ ਮੈਂ ਵਿੱਚੋਂ ਦੂਰ ਕਰ ਸੱਚ ਮਨ ਮਸਾਏ, ਸੱਚ ਬਾਣੀ ਗੁਣ ਉਚਰਾਏ ਸੱਚਾ ਸੁਖ ਪਾਏ, ਮੇਲ ਪਿਆ ਚਿਰੀ ਵਿਛੁੰਨਿਆ ਗੁਰਪੁਰਖ ਮਲਾਏ, ਮਨ ਮੈਲਾ ਇਵੇ ਸੁਧ ਹੈ ਹਰ ਨਾਮ ਤੇ ਆਏ। ਸਲੋਕ ਮਹੱਲਾ ਪਹਿਲਾ। ਕਾਇਆ ਕੁਮਲ ਫੁੱਲ ਗੁਣ ਨਾਨਕ ਗੁਪ ਸਮਾਲ, ਇੰਨੀ ਫੁੱਲੀ ਰਹੋ ਕਰੇ ਅਵਰ ਕੇ ਚੁਣੀਆਂ ਡਾਲ। ਮਹੱਲਾ ਦੂਜਾ। ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ, ਜਿਨ ਕੇ ਕੰਧ ਦਿਸਾ ਪੁਰੇ ਐਨਸ ਫਿਰਿਆ ਜਲੰਤ ਪੌੜੀ। ਆਪੇ ਬਖਸ਼ੇ ਦਿਆ ਕਰ ਗੁਰ ਸਤਿਗੁਰ ਬਚਨੀ, ਅਣਦਿਨ ਸੇਵੀ ਗੁਣ ਰਬਾ ਮਨ ਸੱਚਾ ਰਚਨੀ, ਪ੍ਰਭ ਮੇਰਾ ਬੇਅੰਤ ਹੈ ਅੰਤ ਕੇ ਨਾਲ ਲੱਖਣੀ, ਸਤਿਗੁਰ ਚਰਨੀ ਲੱਗਿਆ ਹਰ ਨਾਮ ਨਿਤ ਜਪਣੀ, ਜੋ ਇੱਛੇ ਸੁਭਲ ਪਾਈ ਸਭ ਘਰ ਹੈ ਵੀ ਜਚਨੀ। ਸਲੋਕ ਮਹੱਲਾ ਪਹਿਲਾ। ਪਹਿਲ ਬਸੰਤ ਆਗਮਾਨ ਪਹਿਲਾ ਮੌਲਿਆ ਸੋਏ, ਜਿਤ ਮੌਲੀਆ ਸਭ ਮੌਲੀਆ ਤਿਸ ਨਾ ਮੌਲਿਓ ਕੋਏ। ਮਹੱਲਾ ਦੂਜਾ। ਪਹਿਲ ਬਸੰਤ ਆਗਮਨ ਤਿਸਕਾ ਕਰੋ ਵਿਚਾਰ, ਨਾਨਕ ਸੋ ਸਲਾਹੀਐ ਜਿਸ ਸਭ ਸਾਦੇ ਆਧਾਰ। ਮਹੱਲਾ ਦੂਜਾ। ਮਿਲਿਆ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਏ, ਅੰਤਰ ਆਤਮੇ ਜੋ ਮਿਲੈ ਮਿਲਿਆ ਕਈਆਂ ਸੋਏ ਪੌੜੀ, ਹਾਰਾ ਨਾਮ ਸਲਾਹੀਐ ਸੱਚ ਕਾਰ ਕਮਾਵੈ, ਦੂਜੇ ਕਾਰੇ ਲੱਗਿਆ ਫਿਰ ਜੋ ਨੀ ਪਾਵੈ, ਨਾਮ ਰਤਿਆ ਨਾ ਪਾਈਐ ਨਾਮੇ ਗੁਣ ਗਾਵੈ, ਗੁਰ ਕੈ ਸਭ ਸਲਾਹੀਐ ਹਰ ਨਾਮ ਸੰਭਾਵੈ, ਸਤਿਗੁਰ ਕੀ ਸੇਵਾ ਸਫਲ ਹੈ ਸੇਵਿਐ ਫਲ ਪਾਵੈ। ਸਲੋਕ ਮਹੱਲਾ ਦੂਜਾ। ਕਿਸੇ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਕਿਉਂ ਦਾ ਮਰੀਜਾ ਰੋਏ ਜਾਂ ਲੱਗ ਚਿਤਨ ਜਾਵੀ। ਮਹੱਲਾ ਦੂਜਾ। ਜਾਂ ਸੁੱਖ ਤਾਂ ਸੋਹਰਾਵਿਓ ਦੁੱਖ ਭੀ ਸੰਭਾਲਿਓ ਹੋਏ, ਨਾਨਕ ਐ ਸਿਹਾਣੀ ਐ ਸਿਆਣੀ ਐ ਕੰਧ ਮਲਾਵਾ ਹੋਏ ਪੌੜੀ, ਹਿਉਂ ਕਿਆ ਸਲਾਹੀ ਕਿਰਮ ਜੰਤ ਵੱਡੀ ਤੇਰੀ ਵੜਿਆ ਹੋਈ, ਤੂੰ ਗਮ ਦਿਆਲਾ ਗਮ ਹੈ ਆਪ ਲਿਹ ਮਲਾਈ, ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਿਖਾਓ, ਜੋ ਤੇਰੀ ਸਰਨਾਗਤੀ ਤਿਨ ਲੈ ਛਡਾਈ, ਨਾਨਕ ਵੇ ਪ੍ਰਵਾਹ ਹੋਇ ਤਿਸ ਤਿਲ ਨਾ ਥਮਾਈ, ਰਾਗ ਸੂਹੀ ਬਾਣੀ ਸ਼੍ਰੀ ਕਬੀਰ ਜੀਓ ਕੀ ਤਥਾ ਸਭਨਾ ਭਗਤਾਂ ਕੀ ਕਬੀਰ ਕੇ, ਇੱਕੋ ਅੰਕਾਰ ਸਤਿਗੁਰ ਪ੍ਰਸਾਦ, ਅਵਤਰਿਆ ਇੱਕ ਹਾਤਮ ਕੀ ਨਾਮ, ਰਾਮ ਕੋ ਨਾਮ ਨਾ ਕਬੂ ਲੀਨਾ, ਰਾਵਣ ਜਪੋ ਕੁਣ ਮਤ ਲਾਗੇ, ਮਰ ਜਾਵੇ ਕਹੋ ਕਿਆ ਕਰੋ ਅਭਾਗੇ, ਹਾਓ ਦੁੱਖ ਸੁੱਖ ਕਰ ਕੈ ਕੁਟੰਬ ਜਵਾਇਆ, ਮਰਤੀ ਬਾਰ ਇੱਕ ਸਰ ਦੁੱਖ ਪਾਇਆ, ਕੰਠ ਗਹਿਣ ਤਵ ਕਰਨ ਬਕਾਰਾ, ਕਹਿ ਕਵੀਆ ਗੇ ਤੇ ਨਾ ਸਮਾਰਾ। ਸੋਹੀ ਕਬੀਰ ਜੀਓ

ਜਾਲੀ ਫਿਰ ਹੁਣ ਕਤੇ ਸੁਖ ਪਾਏ ਜਾਂ ਹੋਏ ਪ੍ਰਭੂ ਤਾਂ ਜਾਂ ਹੋਈ ਕਿਰਪਾਲ ਤਾਂ ਪ੍ਰਭੂ ਮਲਾਏ ਮਿੰਦਣ ਖੋਈ ਮੁੰਦ ਅਕੇਲੀ ਨਾ ਕੋ ਸਾਥੀ ਨਾ ਕੋ ਬੇਲੀ ਕਰ ਕਿਰਪਾ ਪ੍ਰਾਸਾ ਸੰਗ ਬੇਲੀ ਜਾਂ ਫਿਰ ਦੇਖਾਂ ਤਾਂ ਮੇਰਾ ਅਲੋਂ ਬੇਲੀ ਵਾਟਾਂ ਮਾਰੀ ਖਰੀ ਉਡੀਣੀ ਖੰਨਿਓ ਤਿੱਖੀ ਬਹੁਤ ਪੀਣੀ ਇਸ ਉੱਪਰ ਹੈ ਮਾਰਗ ਮੇਰਾ ਸੇਖ ਫਰੀਦਾ ਪੰਥ ਸਮਾ ਸਵੇਰਾ ਸੂਈ ਲਲਤ ਬੇੜਾ ਬੰਦ ਨਾ ਸਕਿਓ ਬੰਧਣ ਕੀ ਵੇਲਾ ਪਰ ਸਰਵਾ ਜਬ ਉਸਲੈ

ਲਾ ਰਹਾਉ ਇੱਕ ਆਪੇ ਨੇ ਪਤਲੇ ਈਸਾ ਕੇਰੇ ਬੋਲਾ ਦੁੱਧਾਂ ਥਣੇ ਨੇ ਆਵੀ ਫਿਰ ਹੋਏ ਨਾ ਮੇਲਾ ਕਹਿ ਫਰੀਦ ਸਹੇਲੀਓ ਸੋ ਅਲਾਏ ਸੀ ਹੰਸ ਦਸ ਡੁੰਮਣਾ ਐਤਨ ਢੇਰੀ ਥੀ ਸੀ ਇੱਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਦਰਬੈਰ ਅਕਾਲ ਮੂਰਤਾ ਜਿਨ ਸੈਭੰ ਗੁਰਪ੍ਰਸਾਦ ਰਾ ਬੁਲਾਲ ਮਹੱਲਾ ਪਹਿਲਾ ਚੌਪ ਦੇ ਕਰ ਪਹਿਲਾ ਤੂੰ ਸੁਲਤਾਨ ਕਹਾਉ ਮੀਆਂ ਤੇਰੀ ਕਣਵੜਾਏ ਜੋ ਤੂੰ ਦੇ ਸੋ ਕਾਂ ਸਵਾਮੀ ਮੈਂ ਮੂਰ ਕਹਿ ਨਾ ਜਾਈ ਤੇਰੇ ਗੁਣ ਗਾਵਾਂ ਦੇ ਬਜਾਈ ਜੈਸੇ ਸੱਚ ਮੈਂ ਰੋ ਰਜਾਈ ਰਹਾਉ ਜੋ ਕੁਛ ਹੋਆ ਸਭ ਕੁਛ ਤੋਂ ਤੇਰੀ ਸਭ ਸੁਣਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬਾ ਮੈਂ ਅੰਦਲੇ ਕਿਆ ਚਤਰਾਈ ਕਿਆ ਕਥੀ ਕਥੇ ਕਾ ਦੇਖਾ ਮੈਂ ਕਥ ਨਾ ਕਥ ਨਾ ਜਾਈ ਜੁਦ ਭਾਵੈ ਸੋਈ ਆਖਾ ਤਿਲ ਤਰੀ ਵੜਿਆ ਏਤੇ ਕੁਕਰੋਂ ਬੇਗਾਨਾ ਭੌਕਾਂ ਇਸਦਾ ਤਾਈ ਭਗਤ ਹੀਣ ਨਾਨਕ ਜੀ ਹੋਏਗਾ ਤਾਂ ਕਸਮੈ ਨਾਉ ਨਾ ਜਾਈ ਬਲਾਉਲ ਮਾਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾ ਵਾ ਏਕ ਸ਼ਬਦ ਮੇਰੇ ਪ੍ਰਾਣ ਬਸਤਾ ਬੁੜ ਜਨਾ ਆਵਾ ਮਨ ਬੇਦਿਆ ਦਿਆਲ ਛੇਤੀ ਮੇਰੀ ਮਾਈ ਕੌਣ ਜਾਣੈ ਫਿਰ ਪਰਾਈ ਹਮ ਨਾਹੀ ਜਿੰਦ ਪਰਾਈ ਰਹਾਓ ਅਗਮ ਗੋਚਰ ਲੱਖ ਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮੇਲ ਭਰਪੂ ਲੀਣਾ ਘੜ ਘੜ ਜੋ ਤੁਮਾਰੀ ਸਿੱਖ ਮਾਤਸਾ ਬੋ ਤੁਮਾਰੀ ਮੰਦਰ ਸ਼ਾਵਾ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਨਤ ਤੇਰੇ ਜੀ ਅਨਸਾਸਣ ਸੁਮਾਰੀ ਸਰਬ ਚਿੰਤ ਦੇ ਪਾਸੇ ਜੁੱਧ ਪਾਵੈ ਸੋਈ ਚੰਗਾ ਇੱਕ ਨਾਨਕੀ ਅਰਦਾਸੇ ਬਲਾਉਲ ਮਾਲਾ ਪਹਿਲਾ ਆਪੇ ਸ਼ਬਦ ਆਪੇ ਨਿਸ਼ਾਨ ਆਪੇ ਸੁਰਤਾ ਆਪੇ ਜਾਣ ਆਪਰ ਆਪੇ ਕਰ ਕਰ ਵੇਖਿਆ ਥਾਣ ਤੂੰ ਦਾਤਾ ਨਾਮ ਪ੍ਰਵਾਨ ਐਸਾ ਨਾਮ ਮੰਨਣ ਦਿਓ ਹਉ ਜਾਚ ਤੂੰ ਅਲਕੋ ਪਿਓ ਰਹਾਉ ਮਾਇਆ ਮੂਤਰ ਕੱਟੀ ਨਾਰ ਭੁੰਡੀ ਕਾਮਣ ਕਾਮਣ ਯਾਰ ਅਰਾਜ ਰੂਪ ਝੂਠਾ ਦਿਨ ਚਾਰ ਨਾਮ ਲਿਆ ਚਾਨਣ ਯਾਰ ਚੱਕ ਛੋਡੀ ਸਹਿਸਾ ਨਹੀਂ ਖੋਏ ਬਾਪ ਦਿਸੈ ਵਿਜਾਤ ਨਾ ਹੋਏ ਇੱਕ ਇੱਕੋ ਨਾਹੀਂ ਪਾਓ ਕੋਏ ਕਰਤਾ ਕਰੀ ਖਰਾਵੈ ਸੋਏ ਸਦ ਮੋਏ ਮਨ ਮਨ ਤੇ ਮਾਰਿਆ ਠਾਕ ਰਹੇ ਮਨ ਸੱਚ ਹਦਾਰਿਆ ਆਓ ਨਾ ਸੂਜੈ ਗੁਰ ਕੋ ਵਾਰਿਆ ਨਾਨਕ ਨਾ ਅੰਮ੍ਰਿਤ ਨਿਸਤਾਰਿਆ ਸਲੋਕ ਮਲ ਬਲਾਵਲ ਮਹੱਲਾ ਪਹਿਲਾ ਗੁਰਬਚਨੀ ਮਨ ਸਹਿਜ ਤਿਆਨੇ ਹਰ ਕੈ ਰੰਗ ਰਤਾ ਮਨ ਮਾਨੇ ਮਨ ਭੁਰਮ ਭੂਲੇ ਬਵਰਾ ਨੇ ਹਰ ਬਿਨ ਕਿਉਂ ਰਹੀ ਹੈ ਗੁਰਸਤ ਬਿਛਾਨੇ ਬਿਨ ਸਤਿਗੁਰ ਕੈਸੇ ਜੀ ਉਹ ਮੇਰੀ ਮਾਈ ਹਰ ਬਿਨ ਜੀਰਾ ਰਹਿ ਨਾ ਸਕੈ ਖਿਨ ਸਤਿਗੁਰ ਬੁਝ ਬਜਾਈ ਰਹਾਓ ਮੇਰਾ ਪ੍ਰਭ ਸਹਿ ਹੋਮ ਮਰੁਦ ਖਾਲੀ ਸਾਸਗਰਾ ਜਪੋ ਆਪਣੇ ਹਰ ਭਾਲੀ ਸਤ ਬਿਰਾਗਣ ਹਰ ਨਾਮ ਨਿਹਾਲੀ ਅਵਜਾਨੇ ਗੁਰਮੁਖ ਹਰ ਨਾਲੀ ਅਕਤਕਤਾ ਕਹੀਆ ਗੁਰ ਪਾਏ ਪ੍ਰਭ ਗਾਮਾ ਕੋ ਚਰ ਦੇ ਦਿਖਾਏ ਮੈਨੂੰ ਕੋਈ ਕਰਨੀ ਕਿਆ ਕਾਰ ਕਮਾਏ ਹੋਮਾ ਮੇਟ ਚਲਾਏ ਗੁਰਸਤ ਸੰਭਾਏ ਮਨ ਪਿਛੜੈ ਕੋਟੀ ਰਾਸ ਗੁਰਮੁਖ ਨਾਮ ਮਿਲਿਆ ਸਾਬਾਸ ਹਰ ਕਿਰਪਾ ਧਾਰੀ ਦਾਸਣ ਦਾ ਜਨ ਨਾਨਕ ਹਰ ਨਾਮ ਤਨ ਰਾਸ ਬਲਾਲ ਮਹੱਲਾ ਤੀਜਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਿਗਦੇ ਖਾਇਆ ਤਿਗਦੇ ਸੋਇਆ ਤਿਗਦੇ ਕਾਪੜੇ ਅੰਗ ਛਡਾਇਆ ਤਿਗ ਸ੍ਰੀ ਕੁਟੰਬ ਸਹਿਤ ਸਿਉਂ ਜਿੱਤ ਹੁਣ ਕਸਣਾ ਪਾਇਆ ਪੌੜੀ ਛੁੜਕੀ ਫਿਰ ਹੱਥ ਨਾ ਜਾਵੇ ਆਲਾ ਜਨਮ ਗਵਾਇਆ ਦੂਜਾ ਪਾਉ ਨਾ ਦੇਈ ਲਿਵ ਲਾਗਣ ਨਿਨ ਹਰ ਕੇ ਚਰਨ ਵਿਸਾਰੇ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤਿੰਨ ਕੇ ਤੈਂ ਦੁੱਖ ਨਿਵਾਰੇ ਹਾਉ ਤੂੰ ਦਿਆਲ ਦਿਆਪਾ ਦਾਤਾ ਕਿਆ ਇਹੀ ਜਿੰਦ ਵਿਚਾਰੇ ਮੁਕਤ ਬੰਦ ਸਭ ਤੁਝਦੇ ਹੋਏ ਐਸਾ ਆਖ ਵਿਖਾਣੇ ਗੁਰਮੁਖ ਵੈ ਸੁਮੁਕਤ ਕਹੀਐ ਮਨਕ ਬੰਦ ਵਿਚਾਰੇ ਸੋ ਜਨ ਮੁਕਤ ਜਿਸੇ ਏਕ ਲਿਵ ਲਾਗੀ ਸਦਾ ਰਹਿ ਹਰ ਨਾਲੇ ਤਿੰਨ ਕੀ ਗਿਆਨ ਗਦ ਕਹੀ ਨਾ ਜਾਏ ਸੱਚਾ ਵਾ ਸਵਾਰੇ ਪਰਮ ਪਲਾ ਨੇ ਸੇ ਮਨ ਮੁਖ ਕਹੀਐ ਨਾ ਉਰੂ ਹਰ ਨਾ ਪਾਰ ਜਿਸਨੂੰ ਨਦ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਸਵਾਰੇ ਹਰ ਜੰਦ ਮਾਇਆ ਮਨ ਤਾਰੇ ਨਾਨਕ ਭਾਗ ਵੈ ਮਸਤਕਿਲ ਕਾਲੈ ਮਰ ਬਦਾਰੇ ਬਲਾਲ ਮਾਲਾ ਤੀਜਾ ਅਤੁਲ ਕਿਉਂ ਤੋਲਿਆ ਜਾਏ ਦੂਜਾ ਤਾਂ ਸੋਜੀ ਪਾਏ ਤਿਸਤੇ ਦੂਜਾ ਨਾਹੀ ਕੋਏ ਤਿਸ ਦੀ ਕੀਮਤ ਕਿਕੋ ਹੋਏ ਗੁਰਪ੍ਰਸਾਦ ਵਸੈ ਮਨ ਆਏ ਤਾਂ ਕੋ ਜਾਣਾ ਦੁਬਦਾ ਜਾਏ ਰਹਾਓ ਆਪ ਸਰਾਪ ਵੱਟੀ ਲਾਏ ਆਪੇ ਪਰਖੇ ਆਪ ਚਲਾਓ ਆਪੇ ਤੋਲੇ ਪੂਰਾ ਹੋਏ ਆਪੇ ਜਾਣਾ ਏ ਖੁਸ਼ ਹੋਏ ਮਾਇਆ ਕਾ ਰੂਪ ਸਭ ਤਿਸਤੇ ਹੋਏ ਜਿਸਨੂੰ ਮਿਲਿਆ ਸੋਨੇ ਮਿਲ ਹੋਏ ਜਿਸਨੂੰ

0: ਆਪੇ ਜਾਪੇ ਆਪੇ ਸਤਿਗੁਰ ਸ਼ਬਦ ਹੈ ਆਪੇ ਨਾਨਕ ਆਖ ਸੁਣਾਏ ਆਪੇ ਬਿਲਾਵਲ ਮਹੱਲਾ ਤੀਜਾ ਸਾਹਿਬ ਤੇ ਸੇਵਕ ਸੇਵ ਸਾਹਿਬ ਤੇ ਕਿਆ ਕੋ ਕਰਿਆ ਪਹਾਨਾ ਐਸਾ ਇੱਕ ਤੇਰਾ ਖੇਲ ਬਣਿਆ ਹੈ ਸਭ ਮੈਂ ਇੱਕ ਸਮਾਨਾ ਸਤਿਗੁਰ ਪਰਚਾ ਹਰਨਾ ਸਮਾਨਾ ਜਿਸ ਕਰਮ ਹੋਵੇ ਸੋ ਸਤਿਗੁਰ ਪਾਏ ਅਣਦਨ ਲਾਗੈ ਸਾਥੀਆਂ ਨਾਲ ਹਾਉ ਕਿਆ ਕੋਈ ਤੇਰੀ ਸੇਵਾ ਕਰੈ ਕਿਆ ਕੋ ਕਰੇ ਵਿਖਵਿਆ ਮਾਨਾ ਜਬ ਆਪਣੀ ਜੋਤ ਖਿੰਚਿਆ ਤੋ ਸਵਾਮੀ ਤਬ ਕੋਈ ਕਰੋ ਦਿਖਾ ਵਿਖਿਆ ਨਾ ਆਪੇ ਗੁਰ ਚੱਲਾ ਹੈ ਆਪੇ ਆਪੇ ਗੁਣੀ ਨਿਧਾਨਾ ਜਿਉਂ ਆਪ ਚਲਾਏ ਥਿਵੈ ਕੋਈ ਚੱਲ ਹੈ ਜਿਉਂ ਹਰ ਪਾਵੈ ਭਗਵਾਨਾ ਕਹਿਤ ਨਾਨਕ ਤੂੰ ਸੱਚਾ ਸਾਹਿਬ ਕੌਣ ਜਾਣੈ ਤੇਰੇ ਕੰਮਾਂ ਇੱਕ ਨਾ ਘਰ ਮੈਂ ਦੇਵੜਿਆ ਇੱਕ ਭਰਮ ਪਵੈ ਮਹਾਨਾ ਬਿਲਾਵਲ ਮਹੱਲਾ ਤੀਜਾ ਪੂਰਾ ਥੜ ਬਣਾਇਆ ਪੂਰਾ ਵੇਖੋ ਇੱਕ ਸਮਾਨਾ ਇਹੋ ਪਰਪੰਚ ਮੈਂ ਸਾਚੇ ਨਾਮ ਕਿਵੜਿਆਈ ਮਤ ਕੋ ਤਰੋ ਗੁਮਾਨਾ ਸਤਿਗੁਰ ਕਿਸ ਨੂੰ ਮਤ ਆਵੈ ਸੋ ਸਤਿਗੁਰੂ ਮਾਇ ਸਮਾਨਾ ਇਹ ਬਾਣੀਓ ਜੀਓ ਜਾਣੈ ਤਿਸਾ ਅੰਤਰ ਵੈ ਹਰਨਾਮਾ ਰਹਾਓ ਚੌਂ ਯੁਗਾਂ ਕਾ ਹੁਣ ਨਬੇੜਾ ਨਰ ਮਨੁੱਖਾਂ ਨੂੰ ਇੱਕ ਨਦਾਨਾ ਸਤ ਸੰਜਮ ਤੀਰਥਨਾ ਯੁਗਾਂ ਕਾ ਧਰਮ ਹੈ ਕੱਲ ਮੈਂ ਕੀਰਤ ਹਰਨਾਮਾ ਜੁਗੋ ਜੁਗ ਜੁਗ ਜੁਗ ਆਪੋ ਆਪਣਾ ਧਰਮ ਹੈ ਸੋ ਦੇਖੋ ਵੇਦ ਪਰਾਣਾ ਗੁਰਮੁਖ ਜਨੀ ਧਿਆਇਆ ਹਰ ਹਰ ਜਗਤੇ ਪੂਰੇ ਪਰਵਾਨਾ ਕਹਿਤ ਨਾ ਸੱਚੇ ਸਿਉਂ ਪ੍ਰੀਤ ਲਾਏ ਚੁੱਕੈ ਮਨ ਹਮਾਨਾ ਕਹਿਤ ਸੁਣ ਤੋ ਸਭੇ ਸੁਖ ਪਾਵੈ ਮਾਨ ਤੋ ਪਾਹੇ ਨਿਦਾਨਾ ਬਲਾਵਲ ਮਹੱਲਾ ਤੀਜਾ ਗੁਰਮੁਖ ਪ੍ਰੀਤ ਸੁਣ ਆਪੇ ਲਾਏ ਤਿਤ ਘਾਰ ਬਲਾਵਲ ਗੁਰਸੁਦ ਸਾਏ ਮੰਗਲ ਡਾਰੀ ਗਾਵੈ ਆਏ ਮਿਲ ਪ੍ਰੀਤ ਨੂੰ ਸਦਾ ਸੁਖ ਪਾਏ ਹੁਣ ਤਨ ਵੇਲੇ ਹਰ ਜਿਨ ਹਰ ਮਨ ਵਸਾਏ ਹਰ ਜਿਨ ਕੋ ਮਿਲਿਆ ਸੁਖ ਪਾਈਐ ਹਰ ਗੁਣ ਗਾਵੈ ਸਹਿ ਸੁਭਾਏ ਰਹਾਓ ਸਦਾ ਰੰਗ ਰਾਤੇ ਤੇਰਾ ਚਾਏ ਹਰ ਜੀ ਵਸੈ ਮਨ ਆਏ ਆਪੇ ਸੋ ਬਾਸਾ ਦੀ ਪਾਏ ਗੁਰਮੁਖ ਮੇਲੈ ਮੇਲ ਮਿਲਾਓ ਗੁਰਮੁਖ ਰਾਤੇ ਸ਼ਬਦ ਨਗਾਏ ਨਿਕਰ ਵਾਸਾ ਹਰ ਗੁਣ ਗਾਏ ਰੰਗ ਜਲੂਲਿਆ ਹਰਸ ਪਾਏ ਰੰਗ ਕਦਨਾ ਉਤਰਿਆ ਸਾ ਸਮਾਏ ਅੰਤਰ ਸਬਦ ਮਿਟਿਆ ਗਿਆਨ ਗੁਦਿਆ ਸਤ ਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ ਜੋ ਸਜ ਰਾਤੇ ਇਤਨ ਬੋੜਨਾ ਫੇਰਾ ਨਾਨਕ ਨਾਮ ਦੜਾਏ ਪੂਰਾ ਗੁਰ ਮੇਰਾ ਬਲਾਲ ਮਹੱਲਾ ਤੀਜਾ ਪੂਰੇ ਗੁਰ ਤੇ ਵੜਿਆਈ ਪਾਈ ਅਚਿੰਤ ਨਾਮ ਵਸਿਆ ਮਨਿਆਈ ਹਮੈ ਮਾਇਆ ਸਬਜ ਲਾਈ ਦਰ ਸਾਚੈ ਗੁਰ ਤੇ ਸੁਭਾ ਪਾਈ ਜਗਦੀ ਸੇਵੋ ਮੈਂ ਅਵਰਨਾ ਕਾਜਾ ਅਣਦ ਨਣਦ ਹੋਵੈ ਮਨ ਮੇਰੇ ਗੁਰਮੁਖ ਮਾਂਗੋ ਤੇਰਾ ਨਾਮ ਨਵਾਜਾ ਰਹਾਓ ਮਾਨੀ ਕੀ ਪ੍ਰੀਤ ਨਾ ਬੰਦਕੀ ਪ੍ਰਤੀਤ ਮਨ ਤੇ ਪਾਈ ਪੂਰੇ ਗੁਰ ਤੇ ਸਬਜ ਵਜਾਈ ਜੀਵਨ ਮਰਨ ਕੋ ਸੰਸਾਰ ਵੇਖੈ ਬੌੜ ਨਾ ਮਰੈ ਨਾ ਜਾਂ ਵੇਖੈ ਘਰ ਹੀ ਮੈਂ ਸਭ ਕੋਟ ਨਿਧਾਨ ਸਤਿਗੁਰ ਦਿਖਾਏ ਗਿਆ ਮਾਣ ਸਾਦੀ ਲਾਗੈ ਸਾਚ ਥਿਆਣ ਅਣਦਨ ਗਾਵੈ ਕੋ ਨਾਮ ਇਸ ਯੁਗ ਮੈਂ ਵੜਿਆਈ ਪਾਓਈ ਪੂਰੇ ਗੁਰ ਤੇ ਨਾਮ ਤੇ ਆਓਈ ਜਾਂ ਦੇਖਾਂ ਤੇਰਾ ਸਮਾਈ ਸਦਾ ਸੁਖ ਦਾਤਾ ਕੀਮਤ ਨਹੀਂ ਪਾਓਈ ਪੂਰਾ ਪਾ ਗੁਰ ਪੂਰਾ ਪਾਇਆ ਅੰਤਰ ਨਾਮ ਨਿਧਾਨ ਦਿਖਾਇਆ ਗੁਰ ਕਾ ਸ਼ਬਦ ਹੱਥ ਮਿੱਠਾ ਲਾਇਆ ਨਾਨਕ ਕ੍ਰਿਸ਼ਨ ਬੁਝੀ ਮਨ ਤਨ ਸੁਖ ਪਾਇਆ ਰਾਗ ਬਲਾਵਲ ਮਹੱਲਾ ਚੌਥਾ ਕਰ ਤੀਜਾ ਇੱਕੋ ਅਹੰਕਾਰ ਸਤਿਗੁਰ ਪ੍ਰਸਾਦ ਉਦਮ ਮਤ ਪ੍ਰਭ ਅੰਤਰ ਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ ਜਿਉਂ ਨਟਵਾ ਤੰਤ ਵਜਾਏ ਤੰਤੀ ਤਿਉਂ ਵਾਜੈ ਜੰਦ ਦਾ ਜਪ ਮਨ ਆਰਾਮ ਨਾਮ ਰਸਨਾ ਮਸਤਕ ਲਿਖਤ ਲਿਖੇ ਗੁਰੂ ਪਾਇਆ ਹਰ ਹਿਰਦੇ ਹਰ ਵਸਣਾ ਰਹਾਓ ਮਾਇਆ ਗ੍ਰਸਤ ਭਰਮਤ ਹੈ ਪ੍ਰਾਣੀ ਰੱਖ ਲੇਵੋ ਜਨ ਆਪਣਾ ਜੁਪਰਾ ਲਾ ਦਾ ਨਾਗ ਸਰਕ ਗ੍ਰਸਿਓ ਆ ਰਾਖਿਓ ਹਰ ਸਰਨਾ ਕੌਣ ਕੌਣ ਕੀ ਗਤ ਮਿਤ ਕਹੀਐ ਹਰ ਕੀ ਇਹ ਪਤ ਪਵੰਨਾ ਓ ਢੋਵੈ ਢੋਰ ਹਾਥ ਹਰ ਚਮ ਚਮਰੇ ਹਰ ਦੁਰਿਓ ਪਰਿਓ ਸਰਨਾ
1: ਪ੍ਰਭ ਦੀਨ ਦਿਆਲ ਭਗਤ ਪਵ ਤਾਰਨ ਹਮ ਪਾਪੀ ਰਾਖ ਪਾਪਨਾ ਹਰ ਦਾਸਨ ਦਾਸ ਦਾਸ ਹਮ ਕਰਿਓ ਜਨ ਨਾਨਕ ਦਾਸ ਸਨਾ ਬਿਲਾਵਲ ਮਹਿਲਾ ਚੌਥਾ ਹਾ ਮੂਰਖ ਮੁਗਰ ਗਿਆਨ ਮਤੀ ਸਰਨਾਗਤ ਪੁਰਖ ਜਨਮਾ ਕਰ ਕਿਰਪਾ ਰਖ ਲੇ ਵੋ ਮੇਰੇ ਠਾਕੁਰ ਹਮ ਪਾਥਰ ਹੀਨ ਅਕਰਮਾ ਮੇਰੇ ਮਨ ਭਜ ਰਾਮ ਨਾਮੇ ਰਾਮਾ ਗੁਰਮਤਿ ਹਰ ਰਸ ਪਾਈਏ ਹੋਰ ਤਿਆਗੋ ਨੇ ਫਲ ਕਾਮਾ ਰਹਾਓ ਹਰ ਜਨ ਸੇਵਕ ਸੇ ਹਰ ਤਾਰੇ ਹਮ ਨਿਰਗੁਣ ਰਾਖ ਉਪਮਾ ਤੁਝ ਬਿਨ ਅਵਰ ਨਾ ਕੋਈ ਮੇਰੇ ਠਾਕੁਰ ਹਰ ਜਪੀਏ ਵੜੇ ਕਰਮਾ ਨਾਮਹੀਨ ਤ੍ਰਿਗ ਜੀਵਤੇ ਤਿਨ ਵੱਡ ਦੁੱਖ ਸਹਮਾ ਓਏ ਫਿਰ ਜੋਨ ਪਵਾਈਏ ਮੰਦ ਪਾਗੀ ਮੂੜ ਅਕਰਮਾ ਹਰ ਜਨ ਨਾਮ ਆਧਾਰ ਹੈ ਤੁਰ ਪੁਰਬ ਲਿਖੇ ਵਡ ਕਰਮਾ ਗੁਰ ਸਤਿਗੁਰ ਨਾਮ ਦ੍ਰਿੜਾਇਆ ਜਨ ਨਾਨਕ ਸਫਲ ਜਨਮ ਬਿਲਾਵਲ ਮਹਿਲਾ ਚੌਥਾ ਹਮਰਾ ਚਿਤ ਲੁਭਤ ਮੋਹਿ ਬਿਖਿਆ ਬਹੁ ਦੁਰਮਤ ਮੈਲ ਭਰਾ ਤੁਮਰੀ ਸੇਵਾ ਕਰ ਨ ਸਕੇ ਪ੍ਰਭ ਹਮ ਕਿਉ ਕਰ ਮੁਗਦ ਤਰਾ ਮੇਰੇ ਮਨ ਜਪ ਨਰ ਹਰ ਨਾਮ ਨਰ ਹਰਾ ਜਨ ਉਪਰ ਕਿਰਪਾ ਪ੍ਰਭ ਤਾਰੀ ਮਿਲ ਸਤਿਗੁਰ ਪਾਰ ਪਰਾ ਰਹਾਓ ਹਮਰੇ ਪਿਤਾ ਠਾਕੁਰ ਪ੍ਰਭ ਸੁਆਮੀ ਹਰ ਦੇਹ ਮਤੀ ਜਸ ਕਰਾ ਤੁਮਰੇ ਸੰਗ ਲਗੇ ਸੇ ਉਦਰੇ ਜੋ ਸੰਗ ਕਾਸਟ ਲੋਹ ਤਰਾ ਸਾਕਤ ਨਰ ਹੋਛੀ ਮਤ ਮਦਮ ਜਿਨ ਹਰ ਹਰ ਸੇਵ ਨਾ ਕਰਾ ਤੇ ਨਰ ਪਾਗ ਹਿੰਦ ਚਾਰੀ ਓਹੇ ਜਨਮ ਮੋਹੇ ਫਿਰ ਮਰਾ ਜਿਨ ਕੋ ਤੁਮ ਹਰ ਮੇਲੋ ਸੁਆਮੀ ਤੇ ਨਾਏ ਸੰਤੋਖ ਗੁਰਸਰਾ ਦੁਰਮਤ ਮੈਲ ਗਈ ਹਰ ਭਜਿਆ ਜਨ ਨਾਨਕ ਪਾਰ ਪਰਾ ਬਿਲਾਵਲ ਮਹਿਲਾ ਚੌਥਾ ਆਵੋ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਕਥਾ ਕਰੋ ਹਰ ਹਰ ਨਾਮ ਬੋਹਦ ਹੈ ਕਲ ਯੁਗ ਖੇਵਟ ਗੁਰ ਸ਼ਬਦ ਤਰੋ ਮੇਰੇ ਮਨ ਹਰ ਗੁਣ ਹਰ ਉਚਰੋ ਮਸਤਕ ਲਿਖਤ ਲਿਖੇ ਗੁਣ ਗਾਏ ਮਿਲ ਸੰਗਤ ਪਾਰ ਪਰੋ ਰਹਾਓ ਪਾਇਆ ਨਗਰ ਮੈਂ ਰਾਮ ਰਸ ਉੱਤਮ ਕਿਉ ਪਾਈਏ ਉਪਦੇਸ਼ ਜਨ ਕਰੋ ਸਤਿਗੁਰ ਸੇਵ ਸਫਲ ਹਰ ਦਰਸ਼ਨ ਮਿਲ ਅੰਮ੍ਰਿਤ ਹਰ ਰਸ ਪੀਓ ਹਰ ਹਰ ਨਾਮ ਅੰਮ੍ਰਿਤ ਹਰ ਮੀਠਾ ਹਰ ਸੰਤੋ ਚਾਕ ਦਿਖੋ ਗੁਰਮਤ ਹਰ ਰਸ ਮੀਠਾ ਲਾਗਾ ਤਿਨ ਬਿਸਰੇ ਸਭ ਬਿਖ ਰਸੋ ਰਾਮ ਨਾਮ ਰਸ ਰਾਮ ਰਸਾਇਨ ਹਰ ਸੇਵੋ ਸੰਤ ਜਨੋ ਚਾਰ ਪਦਾਰਥ ਚਾਰੇ ਪਾਏ ਗੁਰਮਤ ਨਾਨਕ ਹਰ ਭਜੋ ਬਿਲਾਵਲ ਮਹਿਲਾ ਚੌਥਾ ਖੱਤਰੀ ਬ੍ਰਾਹਮਣ ਸੂਦ ਵੈਸ ਕੋ ਜਾਪੇ ਹਰ ਮੰਤਰ ਜਪੈਨੀ ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜੋ ਨਿਤ ਸੇਵੋ ਦਿਨਸ ਸਭ ਰੈਨੀ ਹਰ ਜਨ ਦੇਖੋ ਸਤਿਗੁਰ ਨੈਨੀ ਜੋ ਇੱਛੇ ਸੋਈ ਫਲ ਪਾਵੋ ਹਰ ਬੋਲੋ ਬੋਲੋ ਗੁਰਮਤ ਬੈਨੀ ਰਹਾਓ ਅਨਿਕ ਉਪਾ ਚਿਤ ਵੇ ਬਹੁ ਤੇਰੇ ਸਾ ਹੋਵੇ ਜੇ ਬਾਤ ਹੋਵੇ ਨੀ ਆਪਣਾ ਭਲਾ ਸਭ ਕੋਈ ਬਾਛੇ ਸੋ ਕਰੇ ਜੇ ਮੇਰੇ ਚਿਤ ਨਾ ਚਿਤੈਨੀ ਮਨ ਕੀ ਮਾਤ ਮਨ ਕੀ ਮਤ ਤਿਆਗੋ ਹਰ ਜਨ ਇਹ ਬਾਤ ਕਠੈਨੀ ਅੰਦਿਨ ਹਰ ਹਰ ਨਾਮ ਤਿਆਵੋ ਗੁਰ ਸਤਿਗੁਰ ਕੀ ਮਤ ਲੈਨੀ ਮਤ ਸੁਮਤ ਤੇਰੇ ਵਸ ਸੁਆਮੀ ਹਮ ਜੰਦ ਤੂੰ ਪੁਰਖ ਜਨਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜੋ ਭਾਵੇ ਤਿਵੇ ਬੁਲੈਨੀ ਬਿਲਾਵਲ ਮਹਿਲਾ ਚੌਥਾ ਅਨਦ ਮੂਲ ਤਿਆਯੋ ਪੁਰਖੋਤਮ ਅਨਦਿਨ ਅਨਦ ਅਨੰਦੇ ਧਰਮ ਰਾਏ ਕੀ ਕਾਨ ਚੁਕਾਈ ਸਭ ਚੂਕੇ ਜਮ ਕੇ ਛੰਦੇ ਜਪ ਮਨ ਹਰ ਹਰ ਨਾਮ ਗੋਬਿੰਦੇ ਵਡ ਭਾਗੀ ਗੁਰ ਸਤਿਗੁਰ ਪਾਇਆ ਗੁਣ ਗਾਏ ਪਰਮਾਨੰਦੇ ਰਹਾਓ ਸਾਕਤ ਮੂੜ ਮਾਇਆ ਕੇ ਬਧਿਕ ਵਿੱਚ ਮਾਇਆ ਫਿਰੇ ਫਿਰੰਦੇ ਤ੍ਰਿਸ਼ਨਾ ਜਲਤ ਕਿਰਤ ਕੇ ਬਾਦੇ ਜੋਤੇਲੀ ਬਲਤ ਪਵੰਦੇ ਗੁਰਮੁਖ ਸੇਵ ਲਗੇ ਸੇ ਉਦਰੇ ਵਡ ਭਾਗੀ ਸੇਵ ਕਰੰਦੇ ਜਿਨ ਹਰ ਜਪਿਆ ਤਿਨ ਫਲ ਪਾਇਆ ਸਭ ਟੂਟੇ ਮਾਇਆ ਫੰਦੇ ਆਪੇ ਠਾਕੁਰ ਆਪੇ ਸੇਵਕ ਸਭ ਆਪੇ ਆਪ ਗੋਬਿੰਦੇ ਜਨ ਨਾਨਕ ਆਪੇ ਆਪ ਸਭ ਵਰਤੇ ਜਿਉ ਰਾਖੇ ਤਿਵੇ ਰਹੰਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਬਿਲਾਵਲ ਮਹਿਲਾ ਚੌਥਾ ਪੜਤਾਲ ਕਰਤੇ ਰਹੋ ਬੋਲੋ ਭਈਆ ਰਾਮ ਨਾਮ ਪਤਿਤ ਪਾਵਨੋ ਹਰ ਸੰਤ ਭਗਤ ਤਾਰਨੋ ਹਰ ਪੂ ਹਰ ਭਰਪੂਰੇ ਰਹਿਆ ਜਲ ਥਲੇ ਰਾਮ ਨਾਮ ਨਿਤ ਗਾਈਏ ਹਰ ਦੁਖ ਬਿਸਾਰਨੋ ਰਹਾਓ ਹਰ ਕੀਹਾ ਹੈ ਸਫਲ ਜਨਮ ਹਮਾਰਾ ਹਰ ਜਪਿਆ ਹਰ ਦੁਖ ਬਿਸਾਰਨ ਹਾਰਾ ਗੁਰੂ ਭੇਟਿਆ ਹੈ ਮੁਕਤ ਦਾਤਾ ਹਰ ਕੀ ਹਮਾਰੀ ਸਫਲ ਜਾਤਾ ਮਿਲ ਸੰਗਤੀ ਗੁਣ ਗਾਵਨੋ ਮਨ ਰਾਮ ਨਾਮ ਕਰਿਆ ਸਾ ਪਾਓ ਦੂਜਾ ਬਿਨਸ ਬਿਨਾਸਾ ਵਿੱਚ ਆਸਾ ਹੋਈ ਨਿਰਾਸੀ ਸੋ ਜਨ ਮਿਲਿਆ ਹਰ ਪਾਸੀ ਕੋਈ ਰਾਮ ਨਾਮ ਗੁਣ ਗਾਵਨੋ ਜਨ ਨਾਨਕ ਤਿਸ ਪਗ ਲਾਵਨੋ ਰਾਗ ਬਿਲਾਵਲ ਮਹਿਲਾ

ਕਉ ਨਾਨਕ ਜਾ ਕੇ ਨਿਰਮਲ ਭਾਗ, ਹਰ ਚਰਨੀ ਤਾਕਾ ਮਨ ਲਾਗ। ਬਿਲਾਵਲ ਮਹਿਲਾ ਪੰਜਵਾਂ। ਰੋ ਗਿਆ ਪ੍ਰਭ ਆਪ ਗਵਾਇਆ, ਨੀਂਦ ਪਈ ਸੁਖ ਸਹਿਜ ਕਰ ਆਇਆ। ਰਾਓ ਰਜ ਰਜ ਭੋਜਨ ਖਾ।

ਪਿਤਾ ਪ੍ਰਤਪਾਲ ਗੁਣ ਗਾਵੋ ਤੇਰੇ ਸਾਧ ਸੰਗ ਨਾਨਕ ਸੁਖ ਸਾਲ ਬਲਾਲ ਮਹੱਲਾ ਪੰਜਵਾ ਕੀਤਾ ਲੋੜੇ ਸੋ ਕਰੇ ਤੁਝ ਬਿਨ ਕਿਛ ਨਾ ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਆਏ ਤੁਮਰੀ ਕਿਰਪਾ ਤੇ ਛੁੱਟੀ ਹੈ ਬਿਨ ਸਾਹਿਬ।

ਸਰਬ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵ ਰਹਾਉ। ਖੋਜਦ ਖੋਜਿਆ ਨਾ ਮੈਂ ਬਿਨਕੂਰ, ਜੀਵਨ ਸੁਖ ਸਭ ਸਾਧ ਸੰਗ ਬ੍ਰਾਹਮਣ ਸਾਪੂਰ। ਜਿਤ ਜਿਤ ਲਾਓ ਤੇ ਤਿਤ ਲਗੈ ਸਿਆਣਪ ਸਭ ਜਾਲੀ, ਜਤ ਗਤ ਕਹਿਤੋ ਜਤ ਕਰ ਤੁਮ ਭਰਪੂਰ ਹੋਹੋ ਮੇਰੇ ਦੀਨ ਦਿਆਲੀ। ਸਭ ਕੇ ਤੁਮ ਤੇ ਮੰਗਣਾ ਵਡ ਭਾਗੀ ਪਾਏ, ਨਾਨਕ ਕੀ ਅਰਦਾਸ ਪ੍ਰਭ ਜੀਵਾ ਗੁਣ ਗਾਏ। ਬਲਾਵਲ ਮਹਲਾ ਪੰਜਵਾਂ, ਸਾ ਸੰਤ ਕੈ ਬਸ ਵੈ ਕਰ ਮਤ ਸਭ ਨਾ ਸੁਣਾ। ਪ੍ਰਭ ਸੇਤੀ ਰੰਗ ਰਾਤਿਆ ਤਾਤੇ ਗਰਭ ਨਾ ਗਰਸਨਾ, ਨਾਮ ਕੈਤ ਗੋਬਿੰਦ ਕਾ ਸੂਚੀ ਪੇ ਰਸਨਾ। ਮਨ ਤਾਂ ਨਿਰਮਲ ਹੋਈ ਹੈ ਗੁਰ ਕਾ ਜਪ ਜਪਣਾ ਰਹਾਉ। ਹਰ ਜਾਗਤ ਰਾਪਿਆ ਮਨ ਰਸ ਲੈ ਹੱਸਣਾ, ਬੁੱਧ ਪ੍ਰਗਾਸ ਪ੍ਰਗਟ ਪਈ ਉਲਟ ਕਮਲ ਬਿਕਸਨਾ। ਸੀਤਲ ਸਦਾ ਸੰਤੋਖ ਹੋਏ ਪ੍ਰਭੂ ਜੀ ਤਿਸਨਾ, ਦੈਦ ਸਾਧ ਮਿਟ ਗਏ ਨਿਰਮਲ ਥਾਣ ਬਸਨਾ। ਰਾਖਣ ਹਾਰੇ ਰਾਖਿਆ ਭਏ ਭਰਮ ਬਸਨਾ, ਨਾਮ ਦਾਨ ਨਾਨਕ ਸੁਖੀ ਪੇਖ ਸਾ ਦਰਸ਼ਨਾ। ਬਲਾਵਲ ਮਹੱਲਾ ਪੰਜਵਾਂ, ਪਾਣੀ ਪੱਖਾ ਪੀਸ ਦਾਸ ਕਹਿ ਤਾ ਹੋਏ ਨਿਹਾਲ, ਰਾਜ ਮਿਲਖ ਲਿਖਦਾਰੀਆਂ ਅਗਨੀ ਮੈਂ ਜਾਲ। ਸੰਜਨਾ ਕਾ ਜੋਹਰਾ ਸੰਜਨਾ ਕਾ ਸ਼ੋਹਰਾ ਤੇ ਚਰਨੀ ਲਾਓ, ਮਾਇਆ ਤਾਰੀ ਛਤਰਪਤ ਤਿੰਨ ਛੋਡੋ ਤਿਆਗ ਰਹਾਓ। ਸੰਤਨ ਕਾ ਦਾਨਾ ਰੁਖਾ ਸੋ ਸਰਵਣ ਦਾਨ, ਗ੍ਰਹਿ ਸਾਗਤ ਛੱਤੀ ਪ੍ਰਕਾਰ ਤੇ ਬਿਖੂ ਸਵਾਣ। ਭਗ ਜਨਾ ਕਾ ਲੋਗਰਾ ਉੜ ਨਗਨਾ ਹੋਈ, ਸਾਕਤ ਸਿਰ ਪਾਓ ਰੇਸ਼ਮੀ ਪੈਰ ਦਪਤ ਖੋਈ। ਸਾਕਤ ਸਿਉਂ ਮੁਖ ਜੋਰੀਐ ਅਧ ਵਿੱਚੋਂ ਟੂਟੈ, ਆ ਜਨ ਕੀ ਸੇ

ਵਾਹਿਗੁਰੂ ਵਾਹਿਗੁਰੂ। ਗੁਰੂ ਪਿਆਰੇ, ਗੁਰੂ ਕੀ ਸਾਜੀ ਨਿਵਾਜੀ, ਸਾਧ ਸੰਗਤ ਜੀਓ, ਜੋ ਵਾਹਿਗੁਰੂ ਦੇ ਬਾਣੇ ਅਨੁਸਾਰ ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹੇ, ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ। ਬੀਬੀ ਸੁਰਿੰਦਰਪਾਲ ਕੌਰ ਜੀ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਤਿਨ੍ਹਾਂ ਦੀ ਆਤਮਾ ਦੀ ਸ਼ਾਂਤੀ ਹਿੱਤ ਪ੍ਰਗਾਸ਼ ਕੀਤੇ ਗਏ ਸ੍ਰੀ ਸਹਿਜ ਪਾਠ ਦੇ ਭੋਗ। ਇਸ ਵੇਲੇ ਅਮਨ ਬਾਣੀ ਅਲਾਣੀਆਂ ਦੇ ਪਾਠ ਸ਼ੁਰੂ ਹੋਣ ਲੱਗੇ ਹਨ। ਉਸ ਤੋਂ ਬਾਅਦ ਬੈਰਾਗਮਈ ਸ਼ਬਦ ਕੀਰਤਨ ਹੋਵੇਗਾ, ਫਿਰ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਜਾਣਗੇ। ਸੰਗਤਾਂ ਨੂੰ ਦੱਸਿਆ ਜਾਂਦਾ ਹੈ ਕਿ ਚਾਹ ਪਾਣੀ ਪ੍ਰਸ਼ਾਦਾ ਪਾਣੀ ਲੰਗਰ ਜੋ ਛੱਕ ਕੇ ਸੰਗਤਾਂ ਦਰਬਾਰ ਹਾਲ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ। ਪਾਵਨ ਬਾਣੀ ਅਲਾਣੀਆਂ ਦੇ ਪਾਠ ਸ਼ੁਰੂ ਹੋਣ ਲੱਗੇ ਹਨ। ਗੁਰੂ ਦਰਬਾਰ ਵਿੱਚ ਸਜੀ ਹੋਈ ਸੰਗਤ ਨੂੰ ਬੇਨਤੀ ਹੈ ਕਿ ਗੱਲਾਂ ਤੋਂ ਸੰਕੋਚ ਕੀਤਾ ਜਾਵੇ। ਬਾਣੀ ਦੇ ਪਾਠ ਪ੍ਰਾਰੰਭ ਹੋਣ ਲੱਗੇ ਹਨ। ਵਾਹਿਗੁਰੂ ਜੀ ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹੇ, ਕੱਲੇ ਆਵਹਿ ਨਾਨਕਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਵਡਹੰਸ ਮਹੱਲਾ ਪਹਿਲਾ, ਘਰ ਪੰਜਵਾ ਲਾਹਣੀਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਧੰਨ ਸਿਰੰਦਾ ਸੱਚਾ ਪਾਤ ਸਾਹ, ਜਿਨ ਜਗ ਧੰਦਾ ਲਾਇਆ, ਮੋਹਲਤ ਪੁੰਨੀ ਪਾਈ ਭਰੀ, ਜਾਨੀ ਅੜਾ ਘੱਤ ਚਲਾਇਆ, ਜਾਨੀ ਘੱਤ ਚਲਾਇਆ ਲਿਖਿਆ ਆਇਆ, ਰੁਨੇ ਵੀਰ ਸਬਾਏ

ਆਗਾ ਸਰ ਪਰ ਜਾਣਾ, ਆਗਾ ਸਰ ਪਰ ਜਾਣਾ, ਜੋ ਮਿਹਮਾਣਾ ਕਾਹੇ ਗਾਰ ਬਕੀਜਾ, ਜਿਤ ਸੇਵਿਆ ਦਰਗਹਿ ਸੁਖ ਪਾਈ ਹੈ, ਨਾਮ ਤਿਸਾ ਕਾਲੀ ਜੈ।

ਤੇ ਸੁਭਾਵੈ ਸਮਰੱਥ ਸੋ ਥੀਐ ਹੀ ਲੜਾਏ ਹੋ ਸੰਸਾਰੋ ਜਲ ਥਲ ਮਾਹੀਲ ਰਵ ਰਹਿਆ ਸਾਚੜਾ ਸਿਰਜਣਹਾਰੋ।

ਸਾਹਿਬ ਸੰਭਾਲਾ ਹੈ, ਪੰਥ ਨਿਹਾਲਾ ਹੈ, ਅਸਾ ਪੇ ਉਥਾ ਜਾਣਾ। ਜਿਸ ਕਾ ਕੀਆ ਤਿਨ ਹੀ ਲੀਆ, ਹੁਆ ਤਿਸ ਕਾ ਭਾਣਾ, ਜੋ ਤਿਨ ਕਰ ਪਾਇਆ ਸੋ

ਜੇ ਕੋਈ ਮਰ ਜਾਣਾ ਮਰਨ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪ੍ਰਵਾਣ ਸੂਰੇ ਸੇਈ ਆਗੈ ਆਖੀ ਹੈ ਦਰਗਹ ਪਾਵਹ ਸਾਚੀ ਮਾਣੋ ਦਰਗਹ ਮਾਣ ਪਾਵਹ ਪਤ ਸਿਓ ਜਾਵਹ

ਮਰਨ ਆਏ ਗਇਆ ਬਦਕ ਜੀਉ ਬੇਕਾਰੋ। ਭੂਡੜਾ ਨਾਮ ਵਿਸਾਰਿਆ ਬੂਡੜਾ ਕਿਆ ਤਿਸ ਚਾਰੋ। ਗੁਣ ਛੋੜ ਬਿਖ ਲੱਦਿਆ ਅਵਗੁਣ ਕਾ ਵਣਜਾਰੋ। ਸੱਦੜੇ ਆਏ ਤਿਨਾ ਜਾਨੀ ਆ ਹੁਕਮ ਸੱਚੇ ਕਰਤਾਰੋ। ਨਾਰੀ ਪੁਰਖ ਵਿਛੁੰਨੇ ਆ ਵਿਛੁੜਿਆ ਮੇਲਣਹਾਰੋ।

ਸਾਤਨ ਛੁੱਟੀ ਮੁੱਠੀ ਝੂਠ ਵਿਧਣੀ ਆ ਮਿਰਤ ਕੜਾ ਅੰਗਨੜੇ ਬਾਰੇ ਸੁਰਤ ਮੋਈ ਮਰਮਾਈ ਏ ਮਹਿਲ ਰੁਨੀ ਦਰ ਬਾਰੇ ਰੋਬ ਹੋ ਕੰਤ ਮਹਿਲੀ ਹੋ ਸੱਚੇ ਕੇ ਗੁਣ ਸਾਰੇ ਜਲ ਮਲ ਜਾਨੀ ਨਾ ਵਾਲਿਆ ਕੱਪੜ ਪੱਟ ਅੰਬਾਰੇ ਵਾਜੇ ਵਜੇ ਸੱਚੀ ਬਾਣੀ ਆ ਪੰਚ ਮੋਏ

ਤੁਸੀਂ ਰੋਵਹੋ ਰੋਵਣ ਆਈ ਹੋ ਝੂਠ ਮੁੱਠੀ ਸੰਸਾਰੇ ਹੋ ਮੁੱਠੜੀ ਧੰਦਾ ਧਾਮਣੀ ਆ ਫਿਰ ਛੋਡਿਆੜੀ ਵਿਧਣ ਕਾਰੇ ਘਰ ਘਰ ਕੰਤ ਮੇਲੀ ਆ ਰੂੜਾ ਹਿਤ ਪਿਆਰੇ ਮੈਂ ਪਿਰ ਸੱਚ ਸਾ ਲਾਹਣਾ ਹੋ ਰਹਿਸਿਆੜੀ ਨਾਮ ਪਤਾਰੇ ਗੁਰ ਮਿਲਿਆ ਵੇਸ ਪਲਟਿਆ ਸਾ ਧਨ ਸੱਚ ਸੀ ਗਾਰੋ ਆਵ ਹੋ ਮਿਲ ਹੋ ਸਹੇਲੀ ਹੋ ਸਿਮਰ ਹੋ ਸਿਰਜਣ ਹਾਰੋ ਬਈਅਰ ਨਾਮ ਸੁਹਾਗਣੀ ਸੱਚ ਸਵਾਰਨ ਹਾਰੋ ਗਾਵੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੋ ਵਡ ਹੰਸ ਮਹਲਾ ਪਹਿਲਾ ਜਿਨ ਜਗ ਸਿਰ ਜਸ ਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸੱਚੜਾ ਦੂਰ ਨਾ ਭਾਲੀ ਹੈ ਘੱਟ ਘੱਟ ਸ਼ਬਦ ਪਛਾਣੋ ਵਾ ਸੱਚ ਸ਼ਬਦ ਪਛਾਣ ਹੋ ਦੂਰ ਨਾ ਜਾਣ ਹੋ ਜਿਨ ਇਹ ਰਚਨਾ ਰਾਚੀ ਨਾਮ ਧਿਆਏ ਤਾਂ ਸੁਖ ਪਾਏ ਬਿਨ ਨਾ ਵੈ ਪਿੜ ਕਾਚੀ ਜਿਨ ਥਾਪੀ ਬਿਧ ਜਾਣ ਸੋਈ ਕਿਆ ਕੋ ਕਹਿ ਵਖਾਣੋ ਜਿਨ ਜਗ ਥਾਪ ਬਤਾਇਆ ਜਾਲੋ ਸੋ ਸਾਹਿਬ ਪਰਵਾਣੋ

ਦੁੱਖ ਸੁੱਖ ਪੁਰਬ ਵਿਚਾਰੋ ਵਾ। ਦੁੱਖ ਸੁੱਖ ਦੀਆ ਜਿਹਾ ਕੀਆ, ਸੋ ਨਿਬਹਿ ਜੀ ਨਾਲੇ। ਜਿਹੇ ਕਰਮ ਕਰਾਏ ਕਰਤਾ, ਦੂਜੀ ਕਾਰ ਨਾ ਪਾਲੇ। ਆਪ ਨਿਰਾਲਮ ਧੰਦਾ ਵਾਧੇ, ਕਰ ਹੁਕਮ ਛਡਾਵਣ ਹਾਰੋ। ਅੱਜ ਕੱਲ ਕਰ ਦਿਆ ਕਾਲ ਵਿਆਪਾ, ਦੂਜਾ ਭਾਏ ਵਿਕਾਰੋ। ਜਮ ਮਾਰ

ਭੋਜਨ ਭਾਉ ਨਾ ਠੰਡਾ ਪਾਣੀ ਨਾ ਕਾਪੜ ਸੀਗਾਰੋ ਗਲ ਸੰਗਲ ਸਿਰ ਮਾਰੇ ਉਬੋ ਨਾ ਦੀਸਾ ਘਰ ਬਾਰੋ ਇਬ

ਜਾਓ ਬਾਜੀ ਗਰ ਭਰਮੈ ਭੂਲੈ ਝੂਠ ਮੁੱਠੀ ਅਹੰਕਾਰੋ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰਪੂਰੈ ਰਾਖੇ ਨਾਨਕ ਸਹਿਜ ਸੁਭਾਈ ਵੱਡ ਹੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉੱਠ ਚੱਲਣਾ ਇਹੋ ਜਗ ਝੂਠ ਪਸਾਰੋ ਵਾ ਸੱਚਾ ਘਰ ਸੱਚੜਾ ਸੇਵੀਐ ਸੱਚ ਖਰਾ ਸਚਿਆਰੋ ਵਾ ਕੂੜ ਲੱਭ ਜਾਂ ਥਾਏ ਨਾ ਪਾਸੀ ਅੱਗੇ ਲਹਿ ਨਾ ਠਾਓ ਅੰਤਰਾਉ ਨ ਬੈਸਹੋ ਕਹੀਐ ਜੋ ਸੁਣੈ ਘਰ ਕਾਓ ਜੰਮਣ ਮਰਨ ਵੱਡਾ ਵੇ ਛੋੜਾ ਬਿਨਸੈ ਜਗ ਸਬਾਏ ਲੱਭ ਧੰਦਾ ਮਾਇਆ ਜਗਤ।

ਭਗਤ ਕਰੇ ਬਹੁ ਮਿਲਿਆ ਕਾਕਿਆ ਮੇਲੋ ਇੱਕ ਭੂਲੇ ਨਾਵ ਹੋ ਥੇਹ ਹੋ ਥਾਵ ਹੋ ਗੁਰ ਸ਼ਬਦੀ ਸੱਚ ਖੇਲੋ ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਜੁਗ ਜੁਗ ਸੱਚੈ ਵੇਸੇ ਸਾਜਨ ਸੈਣ ਮਿਲਹੋ ਸੰਜੋਗੀ ਗੁਰਮਿਲ ਖੋਲੇ ਫਾਸੇ ਬਾਬਾ ਨਾਂਗੜਾ ਆਇਆ ਜਗ ਮਹਿ

ਅੰਮ੍ਰਿਤ ਬਿਖਿਆ ਜਿਤ ਲਾਇਆ ਤਿਤ ਲਾਗਾ ਕਾਮਣਿਆਰੀ ਕਾਮਣ ਪਾਏ ਬਹੁਰੰਗੀ ਗੱਲ ਤਾਗਾ ਹੋਸ਼ੀ ਮਤ ਪਇਆ ਮਨ ਹੋਸ਼ਾ ਗੁੜ ਸਾ ਮੱਖੀ ਖਾਇਆ ਨਾ ਮਰਜਾਦ ਆਇਆ ਕਲ ਪੀਤਰ ਨਾਂਗੋ ਬੰਦ ਚਲਾਇਆ

ਹਾਕਾਰਾਯ ਜਾਤਿ ਸਪਾਇਆ ਰੁਨੇ ਰੋ ਮਨਹਾਰੇ ਪੁੱਤ ਭਾਈ ਪਾਤੀ ਜੇ ਰੋਵੈ ਪ੍ਰੀਤਮ ਅਤ ਪਿਆਰੇ ਭੈ ਰੋਵੈ ਗੁਣ ਸਾਰ ਸਮਾਲੇ ਕੋ ਮਰੈ ਨ ਮੋਇਆ ਨਾਲੇ ਨਾਨਕ ਜੁਗ ਜੁਗ ਜਾਣ।

ਜੁਗ ਜਾਣ ਸਜਾਣਾ ਰੋਵਹਿ ਸੱਚ ਸਮਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਬੈਰਾਗਮਈ ਦੋ ਸ਼ਬਦਾਂ ਦਾ ਕੀਰਤਨ ਗਾਇਨ ਹੋਵੇਗਾ, ਉਸ ਤੋਂ ਉਪਰੰਤ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਜਾਣਗੇ ਜੀ।

0: గురు పరిశ్వాస సంజీవం గురుపురవాసి మాతా సురేంద్రపాల్ కౌర్జీ ਜਿਨ੍ਹਾਂ ਦੀ ਅੰਤਮ ਅਰਦਾਸ ਵਿੱਚ ਆਪਾਂ ਸਾਰੇ ਸ਼ਾਮਿਲ ਹੋਏ ਹਾਂ। ਕੌਣ ਨਾ ਮੂਗਾ ਕੌਣ ਨਾ ਮਰਸੀ ਦੇ ਮਹਾਂਵਾਕ ਅਨੁਸਾਰ ਕੁਝ ਦਿਨ ਪਹਿਲਾਂ ਮਾਤਾ ਜੀ ਚਲਾਣਾ ਕਰ ਗਏ ਸਨ। ਇਹਨਾਂ ਦੀ ਯਾਦ ਨੂੰ ਚੇਤੇ ਕਰਦੇ ਹਾਂ। ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸਾਹਿਬ ਪਾਠ ਪ੍ਰਾਰੰਭ ਕਰਵਾਏ ਗਏ ਸਨ। ਹੁਣ ਆਪਾਂ ਸਾਰੇ ਅੰਤ ਅਰਦਾਸ ਲਈ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਇਕੱਠੇ ਹੋਏ ਹਾਂ। ਆਪ ਜੀ ਨੇ ਗੁਰਬਾਣੀ ਦਾ ਕੀਰਤਨ ਸਰਵਨ ਕੀਤਾ ਹੈ। ਹੁਣ ਰੱਖੇ ਹੋਏ ਸਾਹਿਬ ਪਾਠ ਦੇ ਭੋਗ ਪੈਣਗੇ ਜੀ। ਸਤਿਗੁਰ ਜੀ ਬਖਸ਼ਿਸ਼ ਕਰਨ ਵਿਛੜੀ ਆਤਮਾ ਨੂੰ ਆਵਾਗਮਨ ਦੇ ਕੀਰਤਨ ਨੂੰ ਵਜਾਉਂਦਿਆਂ ਪਰਿਵਾਰ ਨੂੰ ਆਨਾ ਮੰਡਾ ਬਲ ਬਖਸ਼ਣ ਜੀ, ਹੋਈਆਂ ਭੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ
1: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਰਾਣਾ ਰਾਓ ਨਾਮ ਕੋ ਰਹਾ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦ

ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ ਹੋ।

हरख सोग जाक नहीं बैरी मीत समान कहो नानक सुन रे मना मुक्त।

ਕਿਨ ਜਪਿਓ ਗੁਰਮੰਤਾ ਰਾਮ ਨਾਮ ਔਰ ਮੈਂ ਗਹਿਓ ਜਾ ਕੇ ਸਮ ਨਹੀਂ ਕੋਏ।

ਸਭ ਜਗਤ ਪੈਰੀ ਪਾਏ ਜੀਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਦਾਹੀਆਂ, ਰਾਗ ਰਤਨ ਪਰਵਾਰ ਪਰੀ ਆ, ਸ਼ਬਦ ਗਾਵਣੇ ਆਈ ਆ, ਸ਼ਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਾਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਾਰ ਨਾਲੇ। ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ।

ਸੁਣਹੋ ਸੰਤੋ ਸਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ।

ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੋਏ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਜ

ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰਗੋਬਿੰਦ ਨਾਉ।

ਕਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ

ਹਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹ ਦੇਖ ਕੇ ਅੰਡਠ ਕੀਤਾ ਤਿਨ੍ਹਾਂ ਪਿਆਰਿਆਂ ਉਸ ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ ਅਸਹਿ ਅਤੇ ਅਕਹਿ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿਨ੍ਹਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਭੁਚੰਗੀਆਂ ਭੁਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ

0: ਮਨ ਹਲਤ ਪਲਤ ਕੇ ਰੱਖਿਆ ਸਤਿਗੁਰੂ ਧੰਨ ਧੰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ ਚ ਅਰਦਾਸ ਬੇਨਤੀ ਜੋਦੜੀ। ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ ਦੇ ਮੁੱਖ ਅਨੁਸਾਰ। ਸਤਿਗੁਰੂ ਮਹਾਰਾਜ ਜੀਓ ਪਿਛਲੇ ਦਿਨੀ ਬੀਬੀ ਸੁਰਿੰਦਰਪਾਲ ਕੌਰ ਜੀ ਆਪ ਜੀ ਵੱਲੋਂ ਬਖਸ਼ੀ ਹੋਈ ਸਵਾਸਾਂ ਰੂਪੀ ਪੂੰਜੀ ਨੂੰ ਸੰਪੂਰਨ ਕਰਦੇ ਹੋਏ ਪੰਜ ਭੂਤਕ ਸਰੀਰ 'ਤੇ ਆ ਗਏ ਸਨ। ਪਿੱਛੇ ਦਿਨਾਂ ਦੇ ਸਮੂਹ ਪਰਿਵਾਰ ਵੱਲੋਂ ਵਿਛੜੀ ਹੋਈ ਆਤਮਾ ਬੀਬੀ ਸੁਰਿੰਦਰ ਕੌਰ ਜੀ ਦੇ ਸਦਗਤੀ ਕਲਿਆਣ ਹਿੱਤ ਆਪ ਜੀ ਦੀ ਰੱਬੀ ਬਾਣੀ ਦੇ ਸ੍ਰੀ ਸਹਿਜ ਪਾਠ ਗੁਰੂ ਘਰ ਵਿਖੇ ਪ੍ਰਗਾਸ਼ ਕਰਵਾਏ ਗਏ ਸਨ। ਸਤਿਗੁਰੂ ਮਹਾਰਾਜ ਜੀਓ ਇਸ ਵੇਲੇ ਤਿਨ੍ਹਾਂ ਦੇ ਅੰਤਮ ਸੰਸਕਾਰ ਤੋਂ ਉਪਰੰਤ ਆਪ ਜੀ ਕੇ ਹਜ਼ੂਰ ਪਾਵਨ ਬਾਣੀ ਅਲਾਣੀਆਂ ਦੇ ਜਾਪ ਹੋਏ ਹਨ। ਵੈਰਾਗਮਈ ਸ਼ਬਦ ਕੀਰਤਨ ਗਾਇਨ ਹੋਇਆ ਅਤੇ ਪ੍ਰਗਾਸ਼ ਕੀਤੇ ਸ੍ਰੀ ਸਹਿਜ ਪਾਠ ਜੀ ਦੇ ਸੰਪੂਰਨ ਭੋਗ ਪਾਏ ਗਏ ਹਨ। ਆਪ ਜੀ ਕੇ ਹਜ਼ੂਰ ਸੱਜ ਕੇ ਸੇਵਕਾਂ ਪਾਸੋਂ ਸ੍ਰੀ ਸਹਿਜ ਪਾਠ ਕਰਦਿਆਂ ਸ਼ਬਦ ਕੀਰਤਨ ਗਾਉਣ ਕਰਦਿਆਂ ਬਾਣੀ ਪੜ੍ਹਦਿਆਂ ਭੋਗ ਪਾਉਂਦਿਆਂ ਹੋਈਆਂ ਅੱਖਰ ਲੱਗ ਤੁੱਕ ਵਾਧਾ ਘਾਟਾ ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ਣੀ ਜੀ। ਅੱਗੇ ਤੋਂ ਸੁਮਤ ਬਖਸ਼ਣੀ ਭੈ ਭਾਵਨੀ ਬਖਸ਼ਿਸ਼ ਕਰਨੀ ਆਪ ਜੀ ਨੇ ਕਿਰਪਾ ਕਰਨੀ ਅਬ ਕੀ ਬਾਰ ਬਖਸ਼ ਬੰਦੇ ਕੋ ਬੋਹਰਨ ਭੌਜਲ ਫੇਰਾ ਦੇ ਮਾਂ ਵਾਕ ਅਨੁਸਾਰ। ਸਮੁੱਚੀ ਪੜ੍ਹੀ ਸੁਣੀ ਗਾਈ ਹੋਈ ਭਜਨ ਬਾਣੀ ਦਾ ਫਲਾ ਦੇਸ਼ ਬਖਸ਼ਿਸ਼ ਕਰਦੇ ਹੋਏ ਵਿਛੜੀ ਹੋਈ ਆਤਮਾ ਬੀਬੀ ਸੁਰਿੰਦਰ ਕੌਰ ਜੀ ਨੂੰ ਬਖਸ਼ ਕੇ ਆਪ ਜੀ ਨੇ ਸਦਗਤੀ ਕਲਿਆਣ ਕਰਨੀ ਆਵਾਗਾਉਣ ਤੋਂ ਬਚਾ ਲੈਣਾ ਸਤਿਗੁਰੂ ਮਹਾਰਾਜ ਜੀਓ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ। ਪਿੱਛੇ ਸਮੂਹ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਪਰਿਵਾਰ ਵਿੱਚ ਸੁੱਖ ਸ਼ਾਂਤੀ ਨਾਮਦਾਨ ਚੜ੍ਹਦੀਆਂ ਕਲਾ ਕਰਨੀਆਂ ਸ੍ਰੀ ਸਹਿਜ ਪਾਠ ਦੇ ਭੋਗ ਨੂੰ ਮੁੱਖ ਰੱਖਦਿਆਂ ਹੋਇਆਂ ਪਰਿਵਾਰ ਵੱਲੋਂ ਆਪ ਜੀ ਨੂੰ ਪੁਛਾਕੇ ਭੇਟ ਕੀਤੇ ਗਏ ਹਨ। ਬੇਅੰਤ ਦਰਸ਼ਨੀ ਭੇਟਾ ਮਾਇਆ ਹਾਜ਼ਰ ਕਰਦੇ ਹਨ। ਆਪ ਜੀ ਅਤੇ ਸੱਚੇ ਪਾਤਸ਼ਾਹ ਜੀਓ ਵਸਤਰ ਆਦਿਕ ਹਾਜ਼ਰ ਹਨ। ਸੱਚੇ ਪਾਤਸ਼ਾਹ ਜੀਓ ਆਪ ਜੀ ਨੇ ਸਮੂਹ ਭੇਟਾਵਾਂ ਪ੍ਰਵਾਨ ਕਰਨੀਆਂ। ਲੋਕ ਪਰਲੋਕ ਵਿੱਚ ਪੜਦੇ ਕਜਨੇ ਖਜ਼ਾਨੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਜੀਓ ਅੰਗ ਸੰਗ ਸਹਾਈ ਹੋਣਾ। ਭੋਗ ਸਮੇਂ ਬੇਅੰਤ ਸੰਗਤ ਨੇ ਹਾਜ਼ਰੀ ਭਰੀ ਹੈ। ਸਰਬੱਤ ਸਾਧ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀਓ। ਸਰਬੱਤ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਹਜ਼ੂਰ ਖਜ਼ਾਨਿਆਂ ਭੰਡਾਰਿਆਂ 'ਚੋਂ ਪੰਚਮ ਕੜਾ ਪ੍ਰਸ਼ਾਦ ਦੀ ਦੇਖ ਸਕਦੇ ਹਾਜ਼ਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੋਈਆਂ ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ਣੀ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰ ਰਾਏ ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਛਕੇ ਵਾਹਿਗੁਰੂ ਨਾਮ ਜਪੇ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਸਮੂਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ।
1: ਵਾਹਿਗੁਰੂ ਜੀ।

राम गयो रावण गयो जाको बहु परवार कह नानक थिर कछ नहीं।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇੱਥੇ ਹੀ ਸਮਾਪਤੀ ਹੈ। ਹੁਣ ਜਿਨ੍ਹਾਂ ਸੰਗਤਾਂ ਨੇ ਅਜੇ ਤੱਕ ਪ੍ਰਸ਼ਾਦਾ ਚਾਹ ਪਾਣੀ ਨਹੀਂ ਛਕਿਆ, ਉਹ ਲੰਗਰ ਹਾਲ ਵਿੱਚ ਪਹੁੰਚ ਕੇ ਪ੍ਰਸ਼ਾਦਾ ਚਾਹ ਪਾਣੀ ਛਕਣ ਦੀ ਕਿਰਪਾਲਤਾ ਕਰਨੀ ਜੀ। ਸੋ ਇੱਥੇ ਹੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ। ਸੋ ਸਾਧ ਸੰਗਤ ਜੀ ਬੇਨਤੀ ਕੀਤੀ ਜਾਂਦੀ ਹੈ ਕਿ ਭਾਈ ਹਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਉਹ ਅੱਗੇ ਆਉਣ। ਪਗੜੀ ਹੈ ਜੋ ਪੱਗ ਲਿਆਂਦੀ ਗਈ ਹੈ ਪਰਿਵਾਰ ਵੱਲੋਂ ਉਹਨਾਂ ਨੂੰ ਸੌਂਪਣੀ ਹੈ, ਰਸਮ ਕੀਤੀ ਜਾਣੀ ਭਾਈ ਹਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

गुरु के सेवक दुख नावे, होते गुरु का सेवक।

ਕਹੁ ਨਾਨਕ ਭਗਤ ਕਰ ਸਾਰ ਬਿਨਤੀ ਸਭ ਹੋਇ ਕੁਆਰ ਗੁਣ ਮਹਲਾ ਪੰਜਵਾ ਕਲ ਕਲੇਸ਼ ਮਿਟੇ।

ਦਿਆਲ ਦੇ ਹੁਕਮ ਨਾਲ।

ಗೋಳದ ಮಠದಲ್ಲಿ

अपने दास का हथ पर सवार है।

ਮੋਹ ਨਿਰਗੁਣ ਗੁਣ ਕਤ ਕਛੁ ਨਾਹਿ ਸਭ ਨਿਰਾਹ।

जिसको राखे सृजनहार चख मारो सगल

ਘਰ ਮਹਿ ਕਿਨ ਜੀਉ ਜੀਏ, ਘਰ ਮਹਿ ਤੰਦੇ ਤਨ ਮਹਿ ਹਰ ਹੈ, ਸਭ ਅੰਤਰ ਸੁਣੇ ਹੈ ਰੇ, ਮਹਿ ਕਬੀਰ ਰਾਮ ਨਾਮ ਸ਼ੁੱਧ ਸਹਿਜ ਹੋਵੇ ਸੋ ਭੋਗੇ ਰੇ, ਰਾਗ ਗੁਣ ਬਾਣੀ ਕਬੀਰ ਜੀ ਕੀ ਘਰ ਪੂਜੈ ਓਂਕਾਰ ਸਤਿਗੁਰ ਪ੍ਰਸਾਦ, ਭੁਜਾ ਬਾਗ ਭੁਲਾ ਕਰ ਦਾਰਿਓ, ਹਸਤੀ ਤੋਪ ਨਮੂਨ ਮਹਿ ਮਾਰਿਓ, ਹਸਤ ਭਾਗ ਕੈਠੀ ਸਮਾਰੈ ਅਮੂਰਤ ਕੈ ਹੋਮ ਨਿਹਾਰੈ, ਆਹੇ ਮੇਰੇ ਠਾਕੁਰ ਨਮੂਨ ਹਸਤੀ ਤੋਰ ਰਹਾਓ, ਮੇਰੇ ਮਹਾਵਤ ਕੁੰਦਾ ਰੁਕਾਤ, ਇਸ ਹੈ ਤਰਾਵ ਹੋ ਕਾਨੂੰ ਸਾਤ, ਹਸਤ ਨ ਤੋੜੈ ਤਹੈ ਗਿਆਨ, ਵਾਕੈ ਤੀਨ ਵਾਰ ਦਿੱਤੀਆਂ ਪਹਿਲੀ ਨਾ ਮਨ ਕਠੋਰ ਜੂਨਾ।

ਕਾਲ ਕਹੋ ਕਬੀਰ ਹਮੇ ਸੇ ਜਾਣਿਆ ਤਾਂ ਅਨਾ ਠਾਕੁਰ ਮਨ ਮੋਨੇ ਰਾ ਗੁਣ ਬਾਣੀ ਮਨ ਤੇ ਜੀ ਕੀ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਸਮੇਤ ਜਗ ਨੇ ਤੁਲਾ ਪ੍ਰਕਿਰਤਾਂ ਨੇ ਪ੍ਰਾਗਿਸਤਾਂ ਨੇ ਤੁਹਾਨੂੰ ਪੂਜਾਰ ਕੀਤ ਨਾਮਾ ਆਪਣੇ ਰਾਮੇ ਪਾਜਰੇ ਮਨ ਆਲਸਿਆ ਰਹੋ ਗਿਆ ਪੰਚ ਭਗਤਾਂ ਮਨ ਆਲਸਾ ਸਮਸਤਾ ਮੁੱਖ ਵੇਦ ਚਤੁਰ ਪੜਤਾ ਸਗਲ ਧਰਮ ਚਿੱਤਾ ਗੁਰਗਾਨ ਦੇ ਦਿੱਤਾ ਕਣ ਕਣ ਸਮ ਰਹਿਤਾ ਸੇਵਾ ਸਰ ਸੰਭਾਦਿ ਮਨ ਛੋਰ ਛੋਰ ਸਭ ਤੇ ਸਿਮ ਸਿਮ ਸੰਭਾਦਿ ਭਜਨਾ ਮਨ ਤਰਸ ਪਰ ਸਿੰਘ ਦੰਗ ਗੌੜ ਨਾਥ ਪ੍ਰਮ ਜਸ ਮਿਰਗਾ ਪ੍ਰਾਂਤ ਜੇ ਵਾਕੋ ਧਿਆਨ ਨ ਜਾਏ ਐਸੇ ਰਾਮਨ ਐਸੇ ਰੂਪ ਰਾਮ ਛੋੜ ਛਿਤ ਅੰਤ ਨ ਫਿਰ ਰਾਉ ਜਮੀ ਨਾ ਜੇਰਾ ਪਸਵਾਰਾ ਸੁਨਾ ਘਟੇ ਰਸ ਨਾਰਾ ਜਿਉਂ ਵਿਖੀ ਹੇਰਾ ਪਰ ਨਾਰੀ ਤੁਹਾਡਾ ਪਦਾਰਥ ਮੇਰਾ ਹੈ ਸਵਾਰੀ ਜਾਂ ਜਾਂ ਦੇਖੂ ਤੈਂ ਤੇਰਾ ਮਾਰ ਕੇ ਚੰਗੇ ਮੈਂ ਜਾਣ ਜਾਣ ਤਰ ਬਿਨਾ ਜਾਣੂ ਬਾ ਬਿਠਲਾ ਬਾਂ ਦੇ ਰਾਉ ਨਰਤੇ ਸੂਰੇ ਜਾਤ ਨਿਰਪਣ ਸਤਿਗੁਰ ਦਸਿਓ ਲਾਇ ਨਰ ਸੂਰ ਜਿਸ ਤਰ ਕੁਜੀ ਕਿਉ ਸੋ ਆਪ ਕਦ ਮੈਂ ਪਾਏ ਜਾਂ ਜਾਂ ਤੂੰ ਨਾਟ ਟਿਕੇ ਨੈ ਟਿਕਾਵ ਮੋਏ ਤੇਰੇ ਨਾਮ ਕਲਮ ਬਹੁਤ ਚੰਦ ਤੇ ਨਾਮੇ ਕਿ ਨਿਸਮਤ ਤੇ

ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਾਂਦੇ ਰਾਹ ਨਾ ਮਸੀਤ ਰਾਹ ਗੁਣ ਬਾਣੀ ਰਵਦਾਸੀ ਕਰਦੀ ਜਾਇ ਕਿਉਂ ਕਰ ਸਭ ਗੁਰ ਪ੍ਰਸਾਦ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦ ਤਨ ਹੋਏ ਓਹਾਰ ਸੋਈ ਮੁਕੰਦ ਮੁਕਤ ਕਾ ਦਾਤਾ ਸੋਈ ਮੁਕੰਦ ਅਮਰਾ ਪ੍ਰਿਤ ਮਾਤਾ ਜੀ ਮੁਕੰਦ ਅਮਰਤ ਮੁਕੰਦ ਕਾ ਕਿਸੇ ਸਰਸ ਮਿੰਦੇ ਰਾਵ ਮੁਕੰਦ ਮੁਕੰਦ ਅਮਾਰੇ ਪ੍ਰਣ ਜਪ ਮੁਕੰਦ ਮਸਤੀ ਸੰਗ ਸੇ ਮੁਕੰਦ ਪਰਾ ਬੈਰਾਗੀ ਸੋਈ ਮੁਕੰਦ ਦੁਰ ਲਭ ਤਨ ਲਾਦੀ ਏਕ ਮੁਕੰਦ ਕਰਾ ਪੁਕਾਰ ਹਮਰਾ ਕਾਂ ਕਰਾ ਸੰਸਾਰ ਬੇਟੀ ਜਾਤ ਹੋਏ ਦਰਬਾਰ ਤੁਸੀਂ ਮੁਕੰਦ ਜੋ ਚਿੰਤਾ ਰੂਪ ਜੋ ਗਿਆਨ ਉਗਾ ਪ੍ਰਗਾਸ ਕਰ ਕਿਰਪਾ ਲਿਮੀ ਕਿਰ ਦਾਸ ਕਹੋ ਰਵਿਦਾਸ ਕਹੋ ਕ੍ਰਿਸ਼ਨ ਹਾਂ ਚੁੱਕੀ ਜਪ ਮੁਕੰਦ ਸੇਵਾ ਤੋਂ ਕੋਈ

कोई पढ़ता सहसा किरता, कोई पढ़ा पुराना, कोई नाम जपै जप माली लागै तिसै ध्याना। अभी कभी किछु न जाना तेरा इको नाम छाना, ना जाना हरे मेरी कवन गते। हम मूर्ख ज्ञान सन प्रभ तेरी कर कृपा, राखो मेरी लाज पतेरा। कभू जीड़ा हो विचरते कभू जाय प्याले, लोभी जीड़ा तिरना रहता चारी कुंडा पाले। मरण लिखाए मंडट में आए जीवन साजा में आई, एक चले हम देखा स्वामी भाई बलंती आई। ना किसी का मीत ना किसी का भाई, ना किसा बाप ना भाई। प्रण बै नानक जे तुम देवे अंते सुख राम कुली माला पहला। सर्व जोत तेरी पसर रही, जय जय देखा जय जय देखा ता नरहरी। जीवन तल निवार स्वामी, अंधकूप माया मन गाड़िया क्यों करो त्यो पर स्वामी राव। जय पंडार जय पीतर कट पीतर वस्या बार काए, नाही तिन की सार करे नित साहिब। सदा चिंत मन भाई, आपे नेड़ा आपे दूर, आपे सर्व रहा भरपूर। सतगुरु मिलान दे राजा है, जय देखा तेरा समाय। अंतर सहसा बार माया नैनी लाख सबानी, परंतु नानक दासन दासा परता पेगा। प्राणी राम करी महला पहला। जित दर वसा कवन दर कहिए, दरा पीतर दर कवन लाए। जिस दर कारण फिरा दासी सो दर कोई आय, किन बसागर तरिय जीव ज्ञान अमर राव। दुख दरवाजा और हो रखवाला, आसन देसा दुई पट चढ़े माया। जल काई पानी कर पाजा, सत कह आसन पुर कराए। किन तैन नामा अंत न जाना, तुम सर नाई अवर हरा। ऊंचा नहीं कहना मन में रहना, आपे जाना आप करे। जावे आसन देसा तावी क्यों करे एक है। आसा पीतर है निराशा, तो नानक एक मिला। इन बिल सागर तरिया जीव क्यों मरिया। राव दूजा राम करी महला पहला। सुरत सब साखी मिर सिंह बाजा, लोग सुने पाते झोली मंगन का। ताई पिका नाम फिरे बाबा, गोरख जागा गोरख सोजन गोय उठाली। करते बारन लाग राव पानी प्राण, पवन बंद राके चंद सूरज मुख दिए। मरण जीवन को धरती धीमी, ये ते गुण सरे। सिद्ध साध कर जोगे जंगों पीर को सुबह तेरे। जे तिन सिलाता कीर्त आकांता मन सेव करे। कागल लून रहकर तो संगे पानी कमल रहे। ऐसे भक्त मिला जिन नानक तिन जम क्या कर है। राम कली मल्ला पहला। सुन मा सिमरन नानक बोला, वासगत पंच करे नंडोला। ऐसे जुगत जो को पाला, आप तरह सगले कुल तारा सो अवतूत। ऐसी मत पावे न सुन सुना समावर आओ। पिख्या पाए भगत पै चला, होगा सूत्र दो का मूला। ध्यान रूप हो आसन पावे, सच नाम तारी चित पावे। नानक बोला अमृत बाणी, सुन मा छिंदरा जाओ दुन सानी। आसा मा निराश बुलाए, निचो नानक करते पाए। प्रण तन नानक आगम सुनाए, गुर चेले के संग मिलाए। भिख्या दारू भोजन खाए, छे दर्शन घिसो जी पा। राम कली महला पहला। हम डोलत बेड़ी पाप भरी, भरी है पवन लगा मत जाई। सानू सिर भेटन को आए, निचो दे वड्याई। कुरतार तारण आरिया, देह भगत पूर्ण अवनासी। हो तुझको बुलहारिया राव, सिद्ध साधक जोगी यार चंगम। एक सच नित आया, पर सत पैर सिजत स्वामी अकर जिनको आया। जब का संयम कर मैं जाना, नाम की कब तेरा। गुर परमेश्वर नानक भेटो साचा सबन बेरा। राम कली महला पहला। सुरती सुरत रलाइया एत, तन कर तुला लंगा चेत। अंतर भाए तिसै तू रख, पैन स्त्री वा बलया तक। ऐसा दीवा नीरत राए, जिती वा सब सोजी कराओ। अच्छी मिट्टी सोजी होए, ता कक्की मन सोई। करनी ते कर चको ढाल, ते निली नाल आपे नत करे जन सोई। गुरुं पुरला पूजा को, ते घट दीवा नीचो होए। पानी मरा न बुझाया जाए, ऐसा दीवा नीरत राए। डोला बहु न वड्डा होए, जा पै जो सिंघासन लोए। खत्री ब्राह्मण सूत वैस, निरत न पाइए गणेश हंस। ऐसा दीवा बालक कोई, नानक सो पारंगा तो। राम कली महला पहला। तो जो दिवन मन्ना तेरे नाम, साच भेट बैसन कुताओ। सत संतोख होवे अरदास, दस संत बालक पास। नानक बुरता कोई न होए, ऐसे दरगाह साचा सुराओ। प्राप्त पोता कंत सौ तुम दया, मंगल जन चौ भांडा पाओ। पवा तिथे आए,
ਪਰਦਾ ਛੋਟੀ ਕੀਮਤ ਪਾਇਆ ਜਿਨ ਕਿਛ ਕੀਆ ਸੋ ਕਿਛ ਕਰਾ ਆਪਣੀ ਕੀਮਤ ਹੈ ਪਿੱਤਰ ਹੈ ਗੁਰਮੁ ਪ੍ਰਗਟ ਹੋਆ ਹਰ ਰਾਏ ਨਾ ਕੋ ਆਵੇ ਨਾ ਕੋ ਜਾਏ ਲੋਕ ਸਿਕਾਰ ਕਰ ਮੰਗਤ ਤਿਨ ਮੰਗਰ ਮਾਰ ਨਾ ਪਾਇਆ ਸਹਿ ਕੀਆਂ ਗੱਲਾਂ ਦਰ ਕੀਆਂ ਬਾਤਾਂ ਤਹਿ ਤਹਿ ਕਹਿਣ ਕਾ ਆਇਆ ਰਾਮ ਕਨੀ ਮੱਲਾ ਫੈਲਾ ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ ਕਬ ਨੂੰ ਪੁੱਛੀ ਦੂਜਾ ਵਿਛਾਣੇ ਉਤ ਪਰ ਚਲਤੇ ਆਪ ਕਰਸੀ ਨੇ ਆਪੇ ਤਤ ਪੁੱਛਣਾ ਐਸਾ ਗਣ ਵਿਚਾਰਾ ਕੋਈ ਤਿਸਤੇ ਮੁਖ ਪਰਮ ਗੁਤ ਰਾਵ ਦਿਨ ਮੈਂ ਰਹਿਣ ਰਹਿਣ ਮੈਂ ਦਿਨ ਯਾਰ ਉਸ ਸੀਤ ਵਿੱਚ ਸੋਈ ਤਾਂ ਕਿ ਗਤ ਵਿੱਚ ਆਵਰਨਾ ਜਾਣ ਸਮਝਣ ਹੋਈ ਪੁਰਖ ਮੈਂ ਨਾਰ ਨਾਰ ਮੈਂ ਪੁਰਖਾ ਬੂਝੋ ਬ੍ਰਹਮ ਗਿਆਨੀ ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਗਤ ਕਹਾਣੀ ਮਨ ਮੈਂ ਜੋਤ ਜੋਤ ਮੈਂ ਮਨੁਆ ਪੰਚਮਲੇ ਗੁਰੂ ਭਾਈ ਨਾਨਕ ਤਿੰਨ ਕਾ ਸਲ ਬੁਲਾਰੇ ਜਿਨ ਇੱਕ ਸਭ ਬੁਲਾ ਰਾਮ ਕੁਲ ਮੱਲਾ ਪਹਿਲਾ ਜਾਂ ਹਰ ਪ੍ਰਭ ਕਿਰਪਾ ਧਾਰੇ ਤਾਂ ਮੈਂ ਵਿੱਚੋਂ ਮਾਰੀ ਸੋ ਸਿਵ ਰਾਮ ਪਿਆਰੀ ਜੋ ਗੁਰਸਿਵ ਦੀ ਵਿਚਾਰੀ ਸੋ ਅਰਜਨ ਹਰ ਪ੍ਰਭਾਵ ਅਨਸ ਭਗਤ ਕਰੇ ਤਿੰਨ ਰਾਤੀ ਦਾ ਛੋੜ ਹਰ ਕੇ ਗੁਣ ਗਾਵਾ ਰਾਓ ਧੁਨ ਬਾਜੇ ਅਨੰਤ ਘੋਰਾ ਮਨ ਮਨ ਅਰਸ ਮੋਰਾ ਗੁਰਪੂਰਾ ਸਤ ਸਮਾਇਆ ਗੁਰਿਆ ਤੁਰ ਕਰ ਪਾਇਆ ਸਭ ਨਾਥ ਦੇ ਗੁਰਬਾਣੀ ਮਨ ਰਾਤਾ ਸਾਰੰਗ ਪਾਣੀ ਤੈ ਤੀਰਥ ਵਰਤ ਤਪ ਸਾਰੇ ਗੁਰ ਮਿਲਿਆ ਆਦਿ ਸਤਾਰੀ ਜਾਇ ਆਪ ਗਇਆ ਪਉ ਭਾਗਾ ਗੁਰਚਰਨੀ ਸੇਵਕ ਲਾਗਾ ਗੁਰ ਸਤਿਗੁਰ ਪਰਮ ਚੁਕਾਇਆ ਕਉ ਨਾਨਕ ਸ਼ਬਦ ਮਿਲਾਇਆ ਰਾਮ ਕਲੀ ਮਹੱਲਾ ਪਹਿਲਾ ਸਾਧਨ ਭੋਜਨ ਮੰਗਤ ਭਾਗਿਆ ਖੁਦ ਆਦਰ ਚਲਿਆ ਦੁੱਖ ਆਗਾ ਗੁਰਮਤਿ ਲੀਨੀ ਦੁਰਮਤ ਪਤ ਕੋਈ ਗੁਰਮਤੇ ਭਗਤ ਪਾਵੇ ਜਨ ਕੋਈ ਜੋਗੀ ਜੁਗ ਸਹਿਜ ਕਰ ਵਾਸੇ ਗੁਰ ਸੇਵਕ ਕਰ ਦੇਖਿਆ ਭੇਖਿਆ ਭਾਈ ਸਭ ਤ੍ਰਿਪਤਾ ਸਰਾਵ ਪੰਚ ਬੈਲ ਗੱਡੀਆ ਦੇ ਧਾਰੀ ਰਾਮ ਕਲਾ ਜੀ ਨੇ ਵਿਆਪਾ ਸਾਰੀ ਤਰ ਟੁੱਟੀ ਗਾਡੋ ਸਿਰ ਭਾਰ ਲੱਕੜੀ ਬਿਕਰ ਜਰੀ ਮੰਜ ਭਾਰ ਗੁਰਕਤ ਸਦ ਵਿਚਾਰ ਜੋਗੀ ਦੁੱਖ ਸੁਖ ਸਮ ਕਰਨਾ ਸੁਖ ਵਿਯੋਗੀ ਭਾਗਤ ਭੁਗਤ ਨਾਮ ਗੁਰਸਦ ਵਿਚਾਰੀ ਅਸਰ ਕੰਧ ਜਪੈ ਨਿਰੰਕਾਰੀ ਸਹਿਜ ਗੋਟਾ ਬੰਧਨ ਤੇ ਛੂਟਾ ਕਾਮ ਕ੍ਰੋਧ ਸਬਜ਼ੀ ਲੂਟਾ ਮਨ ਮੈਂ ਮੁੰਦਰਾ ਵਰ ਗੁਰ ਸਰਣਾ ਨਾਨਕ ਰਾਮ ਭਗਤ ਜਨ ਧਰਣਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਹੱਲਾ ਤੀਜਾ ਕਰ ਪਹਿਲਾ ਸਤ ਯੁਗ ਸੱਚ ਸਭ ਕੋਈ ਘਰ ਘਰ ਭਗਤ ਗੁਰ ਕੋਈ ਜੋ ਸਤਯੁਗ ਧਰਮ ਪਿਆਰਾ ਚਾਰ ਗੁਰਮੁਖ ਪੂਜਾ ਕੋਈ ਚਾਰ ਯੁਗ ਚਾਰੇ ਨਾਮ ਵਡਿਆਈ ਹੋਈ ਜਿਨ ਨਾਮ ਲਾਗੇ ਸਮੁਖ ਹੋਵਾ ਗੁਰਗੁਣ ਨਾਮ ਨਾ ਪਾਵਾ ਗੁਰਾਵ ਤ੍ਰੇ ਤੈ ਕਲਪੀ ਨੂੰ ਦੂਰ ਪਾਕਣ ਵਰਤਿਆ ਜਨ ਨੂੰ ਦੂਰ ਗੁਰਮੁਖ ਪੂਜਾ ਸੋ ਜੀ ਹੋਈ ਅੰਤਰ ਨਾਮ ਵਸਾ ਸੁਖ ਹੋਈ ਦੁਆਪਰ ਦੂਜੈ ਦੁਰਦਾ ਹੋਏ ਪਰਮ ਭੁਲਾਣੀ ਜਾਣਨ ਤੋਏ ਦੁਆਪਰ ਧਰਮ ਦਾ ਦਰ ਰਖਾਏ ਗੁਰਮੁਖ ਹੋਵੇ ਤਾਂ ਨਾਮ ਦਰਾਇ ਕਲਯੁਗ ਧਰਮ ਕਲਾਇ ਕਰਾਏ ਇੱਕ ਪੈਰ ਚਲੈ ਮਾਇਆ ਮੋਹ ਵਧਾਏ ਮਾਇਆ ਮੋਹ ਅਤ ਵਿਵਾਦ ਸਤਿਗੁਰ ਕ੍ਰਿਸ਼ਨ ਨਾਮ ਉਧਾਰ ਸਭ ਯੁਗ ਮੈਂ ਸੱਚਾ ਇੱਕੋ ਸੋਈ ਸਭ ਮੈਂ ਸੱਚ ਜਨ ਕੋਈ ਸੱਚ ਕਿਰ ਸਤਸੁਖ ਹੋਏ ਗੁਰਮੁਖ ਨਾਮ ਵਕਾਣਾ ਕੋਈ ਸਭ ਯੁਗ ਮੈਂ ਨਾਮ ਉਤਮ ਹੋਏ ਗੁਰਮੁਖ ਗੁਰਲਾ ਪੂਜਾ ਕੋਈ ਹਰ ਨਾਮ ਧਿਆਵਾ ਭਗਤ ਜਨ ਸੋਈ ਨਾਨਕ ਯੁਗ ਜਨ ਨਾਮ ਵਡਿਆਈ ਹੋਈ ਰਾਮ ਕਲੀ ਮਹੱਲਾ ਚੌਥਾ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੇ ਵਟ ਭਾਗ ਹੋਵੇ ਵਟ ਭਾਗ ਕੀ ਤਾਂ ਹਰ ਹਰ ਨਾਮ ਧਿਆਵੇ ਨਾਮ ਜੋਤ ਨਾਮ ਸੁਖਾਵੇ ਹਰ ਨਾਮੇ ਨਾਮ ਸਮਾਵੇ ਗੁਰਮੁਖ ਭਗਤ ਕਰੋ ਸਤ ਪ੍ਰਾਣੀ ਫਿਰਦਾ ਪ੍ਰਕਾਸ਼ ਹੋਵੇ ਲਿਵ ਲਾਗੇ ਗੁਰਮੁਖ ਹਰ ਹਰ ਨਾਮ ਸਮਾਨ ਰਾਵ ਹੀਰਾ ਰਤਨ ਬੇਰਮਾਨ ਬਹੁ ਸਾਗਰ ਭਰਪੂਰ ਕੀ ਆ ਜਿਸ ਵਟ ਭਾਗ ਹੋਵੇ ਵਟ ਮਸਤਕ ਤਿੰਨ ਗੁਰਮੁਖ ਘੱਟ ਲਿਆ ਰਤਨ ਬੇਰ ਲਾਲ ਹਰ ਨਾਮਾ ਗੁਰ ਘੱਟ ਵੀਰ ਖਿਲਾਇਆ ਭਾਗ ਨੂੰ ਮਨਮੁਖ ਨਹੀਂ ਲਿਆ ਤ੍ਰਿਣ ਹੋਲਾ ਲਗ ਛੁਪਾਇਆ ਮਸਤਕ ਭਾਗ ਹੋਵੇ ਧੁਰ ਲਿਖਿਆ ਤਾਂ ਸਾਗਰ ਸੇਵਾ ਲਾ ਨਾਨਕ ਰਤਨ ਬੇਰ ਮਾਵੇ ਧੰਨ ਧੰਨ ਗੁਰਮੁਖ ਹਰ ਪਾਏ ਰਾਮ ਕਲੀ ਮਹੱਲਾ ਚੌਥਾ ਰਾਮ ਜਨਾ ਮਿਲ ਪਾਇਆ ਆਨੰਦਾ ਪਰ ਨੀਕੀ ਕਥਾ ਸੁਣਾਏ ਦੁਰਮਤ ਮੈਲ ਗਈ ਸਭ ਨਿਕਲ ਸਤਸੰਗਤ ਮਿਲ ਬੁਧ ਪਾਏ ਰਾਮ ਜਨ ਗੁਰਮਤ ਰਾਮ ਬੋਲਾਏ ਜੋ ਜੋ ਸੁਣੇ ਕਹਿ ਸੋ ਮੁਕਤਾ ਰਾਮ ਜਪ ਸੋਏ ਰਾਵ ਜੀਵਟ ਪਾਗ ਹੋਵੇ ਮੁਖ ਮਸਤ ਕਰ ਰਾਮ ਜਨਾ ਫਿਟਾਏ ਦਰਸ਼ਨ ਸੰਤ ਦਿਓ ਕਰ ਕਿਰਪਾ ਸਭ ਲਾਭ ਦੁੱਖ ਲਗਾਏ

ਚਾਨੀ ਉੱਚੇ ਨਰ ਨਿੰਦਕ ਡੰਸ ਲਗਾਏ ਤ੍ਰਿਗ ਤ੍ਰਿਗ ਨਰ ਨਿੰਦਕ ਜਿਨ ਜਨ ਨਹੀਂ ਪਾਏ ਹਰ ਕੇ ਸਤਾ ਸਿਖਾਏ ਸੇ ਹਰ ਕੇ ਚੋਰ ਬੇਮੁਖ ਮੁੱਖ ਵਾਲੇ ਜਿਨ ਗੁਰ ਕੀ ਪੈਜ ਨਾ ਪਾਏ ਦਇਆ ਦਇਆ ਕਰ ਰਾਖੋ ਹਰ ਜੋ ਹਮ ਦੀਨ ਤੇਰੀ ਸਰਨ ਆਏ ਹਮ ਬਾਰਕ ਤੂੰ ਪਿਤਾ ਪ੍ਰਮ ਮੇਰੇ ਜਨ ਨਾਨਕ ਬਖਸ਼ ਮਿਲਾਏ ਰਾਮ ਕਲੀ ਮਹਲਾ ਚੌਥਾ ਹਰ ਕੇ ਸਖਾ ਸਾ ਜਨ ਲਿਖੇ ਤਿਨ ਉਪਰ ਹਾਥ ਵਰਤਾਵੈ ਗੁਰਮੁਖ ਸਾਧ ਸਹੀ ਪ੍ਰਭਾਏ ਕਰ ਕਿਰਪਾ ਆਪ ਮਿਲਾਵੈ ਰਾਮ ਮੋਕੋ ਅਰਜਨ ਵੇਲ ਮਨ ਭਾਵੈ ਅਮਿਓ ਅਮਿਓ ਅਰਸੈ ਮੀਠਾ ਮਿਲ ਸੰਚਨ ਮੁਖ ਪਾਵੈ ਰਾਵ ਹਰ ਕੇ ਲੋਕ ਰਾਮ ਜਨ ਉੱਤਮ ਮਿਲ ਉੱਤਮ ਪਤੀ ਪਾਵੈ ਹਮ ਹੋਵਤ ਤੇਰੀ ਦਾਸ ਦਾਸਨ ਕੀ ਮੇਰਾ ਟਾਕਰ ਖੁਸ਼ੀ ਕਰਾਵਾ ਸੇ ਬਿਨ ਸੇਵਾ ਸੇ ਬੁੜ ਭਾਗੀ ਰਿਦ ਮੰਤਨ ਪ੍ਰੀਤ ਲਗਾਵੈ ਬਿਨ ਪ੍ਰੀਤੀ ਕਰਾਵਾ ਪਾਤਾ ਕੂੜ ਬੋਲ ਕੂੜੋ ਫਲ ਪਾਵੈ ਮੋ ਕੋ ਤਾਰ ਕਿਰਪਾ ਜਗ ਜੀਵਨ ਦਾਤੇ ਹਰ ਸੰਤ ਪੱਗੀ ਲੈ ਪਾਵੈ ਹਉ ਕਾਟੋ ਕਾਟ ਬਾੜ ਸਿਰ ਕਾਕੋ ਜਿਤ ਨਾਨਕ ਸੰਤ ਚੜਿਆ ਵੈ ਰਾਮ ਕਲੀ ਮਹਲਾ ਚੌਥਾ ਜੇ ਬੁੜ ਭਾਗ ਹੋਵੇ ਵੱਟ ਮੇਰੇ ਜਨ ਮਿਲਦਿਆਂ ਢਿੱਲ ਨਾ ਲਾਈਏ ਹਾਰਦਿਆਂ ਅੰਮ੍ਰਿਤ ਕੁੰਡ ਸਰਨੀ ਕੇ ਬੁੜ ਭਾਗ ਕੇ ਤਿਤ ਨਾ ਹੋਈਏ ਰਾਮ ਮੋਕੋ ਅਰਜਨ ਕਰ ਲਾਈਏ ਹੂੰ ਪਾਣੀ ਪੱਖਾ ਪੀਸੋ ਸੰਤ ਆਗੈ ਪੱਗ ਮਾਲ ਮਾਲ ਧੂਰ ਮੁੱਖ ਲਾਈਏ ਰਾਹੋ ਅਰਜਨ ਵੱਡੇ ਵੱਡੇ ਵੱਡ ਉੱਚੇ ਜੋ ਸਤਿਗੁਰ ਮੇਲ ਮਿਲਾਈਏ ਸਤਿਗੁਰ ਜੇਵੜ ਆਵਰ ਨਾ ਕੋਈ ਮਿਲ ਸਤ ਗੁਰ ਪੁਰਖ ਧਿਆਈਏ ਸਤਿਗੁਰ ਸਰਨ ਪਰੇ ਤਿਨ ਪਾਏ ਮੇਰੇ ਠਾਕੁਰ ਲਾਜ ਰਖਾਈਆ ਇੱਕ ਆਪਣੇ ਸਵਾਏ ਦਾ ਕਹਿ ਗੁਰ ਆ ਗਿਆ ਜਿਵੇਂ ਬਗਲ ਸਮਾਧ ਲਗਾਈਏ ਬਗਲਾ ਕਾਗਲੀ ਕਿਸ ਸੰਗਤ ਜਾਏ ਖੰਡ ਖੁੰ ਲਾਈਏ ਨਾਨਕ ਮੇਲ ਮੇਲ ਪ੍ਰਭ ਸੰਗਤ ਮਿਲ ਸੰਗਤ ਹੰਸ ਕਰਾਈਏ ਰਾਮ ਕਲੀ ਮਹਲਾ ਚੌਥਾ ਸਤਿਗੁਰ ਦਇਆ ਕਰੋ ਮਰ ਮਿਲੋ ਮਿਰ ਪ੍ਰੀਤਮ ਪ੍ਰਾਣ ਰਾਇਆ ਹਮ ਚੇਰੀ ਹੋਏ ਲੱਗਾ ਗੁਰਚਰਨੀ ਜਨ ਹਰ ਤੁਮ ਮਾਰਗ ਪੰਥ ਲਿਖਾ ਰਾਮ ਮੈਂ ਹਰ ਹਰ ਨਾਮ ਮਨ ਭਾਇ ਮੈਂ ਹਰ ਗੁਣ ਆਪਣੇ ਕੋਈ ਬਲੀ ਮੇਰਾ ਪਿਤਾ ਮਾਤਾ ਹਰ ਸਖ ਰਾਵ ਮੇਰੇ ਇੱਕ ਕਿਨ ਪ੍ਰਾਣ ਨਾ ਰਾਏ ਬਿਨ ਪ੍ਰੀਤਮ ਬਿਨ ਦੇਖੇ ਮਰਾ ਮੇਰੀ ਮਾਇਆ ਧੰਨ ਧੰਨ ਗੁਰ ਭਾਗ ਗੁਰ ਸਰਨੀ ਆਏ ਹਰ ਗੁਰਮਲ ਦਰਸ਼ਨ ਪਾਇਆ ਮੈਂ ਹਰ ਨਾ ਕੋਈ ਸੂਜਾ ਪੂਜਾ ਮਨ ਹਰ ਜਪ ਜਪ ਜਪਾਇਆ ਨਾਮ ਇਨ ਪ੍ਰਜ ਨਟੇ ਤਿੰਨ ਘਸ ਕਸ ਨਕ ਵਢਾਇਆ ਮੁਖੋ ਜਗ ਜੀਵਨ ਜਗਾਲ ਸੁਆਮੀ ਨਿਰੰਤਰ ਨਾਮ ਉਸਾਏ ਨਾਨਕ ਗੁਰੂ ਗੁਰੂ ਹੈ ਪੂਰਾ ਮਿਲ ਸਤਿਗੁਰ ਨਾਮ ਧਿਆਰਾਮ ਕਰੀ ਮਹਲਾ ਚੌਥਾ ਸਤਿਗੁਰ ਦਾਤਾ ਵੱਡਾ ਵੱਡ ਪੁਰਖਾ ਜਿਤ ਮਿਲਿਆ ਹਰ ਧਾਰੇ ਜੀ ਦਾਨ ਗੁਰ ਪੂਰਾ ਦੀਆ ਹਰ ਅੰਮ੍ਰਿਤ ਨਾਮ ਸੰਭਾਰੇ ਰਾਮ ਗੁਰ ਹਰ ਨਾਮ ਕੰਠ ਧਾਰੇ ਗੁਰਮੁਖ ਦਸ ਨੀ ਮਨ ਭਾਈ ਧੰਨ ਧੰਨ ਵਡਪਾਗ ਹਮਾਰੇ ਰਾਉ ਕੋਟ ਕੋਟ ਤੇਜਿਸ ਧਿਆਵਤ ਤਾਕ ਅੰਤ ਨਾ ਪਾਵ ਪਾਰੇ ਫਿਰਦਾ ਕਾਮ ਕਾਮਨੀ ਮੰਗ ਹੈ ਰਿਤ ਮੰਗ ਹੱਥ ਸਾਰੇ ਹਰ ਜਸ ਜਪ ਜਪ ਵੱਡਾ ਵਡੇਰਾ ਗੁਰਮੁਖ ਰੋਪੁਰ ਧਾਰੇ ਜੇ ਵਡਪਾਗ ਹੋਗਾ ਤਾਂ ਜਪੀਆ ਹਰ ਭਾਵ ਜਲ ਪਾਰ ਉਤਾਰੇ ਵਰਜਨ ਨਿਕ ਨਿਕਟ ਜਾਣਿਆ ਰਾਖਾ ਕੰਠ ਤਨ ਧਾਰੇ ਨਾਨਕ ਪਿਤਾ ਮਾਤਾ ਹਰ ਪ੍ਰਭਮ ਬਾਰਕ ਹਰ ਪ੍ਰਭ ਪਾਰੇ ਰਾਮ ਕਲੀ ਮਹਲਾ ਪੰਜਵਾਂ ਕਰ ਪਹਿਲਾ

ਜੋਗੀ ਮਿਲ ਕਿਰਪਾ ਇਉਂ ਕਿੰਕਰੀਆ ਨੂੰ ਖਵਾ ਜਾ ਸੁਣ ਜੋਗੀ ਕਹਿ ਮੈਂ ਮਿੱਟੀ ਲਾਗਾ ਰਹੋ ਦੂਜਾ ਰਾਮ ਕਲੀ ਮਹੱਲਾ ਪੂਮਾ ਲਾਗਾ ਕਰਕੇ ਲਾਈ ਤਿਗਲੀ ਲਾਓ ਨਾੜੀ ਸੁਗਾਏ ਅਸਤੀ ਅੰਬੇ ਕਾਕਾ ਡੰਡਾ ਧਰਿਆ ਕਿਆ ਤੂੰ ਜੋਗੀ ਗਰਬ ਕਰਿਆ ਜਾਪ ਨਾ ਦਿਨ ਰਹਿਣ ਆਈ ਤੇਰੀ ਚਿੰਤਾ ਦੂ ਦੁਹਾਈ ਰਹੋ ਗਹਿਰੀ ਪੁਤਲਾ ਬੈਠਾ ਤਾੜੀ ਤੇਰੀ ਤੇਰੀ ਮੁਦਰਾ ਧਾਰੀ ਮੰਗੇ ਟੂਕਾ ਤ੍ਰਿਪਨ ਪਾਏ ਨਾ ਛੋੜ ਜਾਚਾ ਲਾਜ ਨਾ ਆਵੇ ਚੱਲ ਚੱਚੋ ਵੀ ਆਸਨ ਤੇਰਾ ਸਿੰਘ ਵਜਨ ਤੂੰ ਦਾਸੇਰਾ ਗੁਰ ਗੁਰ ਕੀ ਤਸ ਬੂਝ ਨਾ ਪਾਈ ਫਿਰ ਜੋਗੀ ਆਵੇ ਚਾਹੇ ਜਿਸ ਤੇ ਹੋਆ ਨੌਤ ਕਿਰਪਾਲਾ ਰਹਿ ਰਾਸ ਮਾਰੇ ਗੁਰ ਗੋਪਾਲਾ ਨਾ ਮੈਂ ਕਿੰਤਾ ਨਾ ਮੈਂ ਬਸਤਰ ਜਨਾ ਜੋਗੀ ਹੋਆ ਸਰ ਇਉਂ ਜਪਿਆ ਨਾਥ ਦਿਨ ਰਹਿਣ ਆਈ ਹੁਣ ਪਾਇਆ ਗੁਰਦਸਾਈ ਰਾਮ ਦੂਜਾ ਰਾਮ ਕਲੀ ਮਹੱਲਾ ਪੰਜਵਾਂ ਕਰਨ ਕਰਾਮ ਸੋਈ ਆਨੰਦ ਸਾ ਕੋਈ ਠਾਕੁਰ ਮੇਰਾ ਸਭ ਸਜਾਨਾ ਗੁਰਮੁਖ ਮਿਲਾ ਰੰਗ ਮਾਣਾ ਰਸ ਰੇ ਕਰ ਰਸ ਮਿੱਟਾ ਗੁਰਮੁਖਿਆ ਬਿਰਲਾ ਡੇਟਾ ਰਾਵ ਨਿਰਮਲ ਜੋਤ ਅੰਮ੍ਰਿਤ ਹਰ ਨਾਮ ਕੀਰਤ ਅਮਰ ਕਹਿਣਾ ਕਾਮ ਤਨ ਸੁਖਲਾ ਬਿਨਵਾਰੀ ਆਨੰਦ ਰੂਪ ਪ੍ਰਗਟ ਸੰਸਾਰੀ ਕਿਆ ਦੇਵ ਉਚਾ ਸਭ ਕਿਸ ਤੇਰਾ ਸਭ ਸਤਿਗੁਰ ਅਰਜਨ ਲਖੀਰਾ ਤਨ ਮਨ ਜੀਓ ਪਿੰਡ ਸਾਜਿਆ ਗੁਰ ਕਿਰਪਾ ਤੇ ਨੀਚ ਨਿਵਾਜਾ ਕੋਲ ਕੇ ਬਾਰਾਂ ਮਲ ਬੁਲਾਇਆ ਜੈਸਾ ਤਾ ਜੈਸਾ ਦਿਖਲਾਇਆ ਕਹੋ ਨਾਨਕ ਸਭ ਪਰਦਾ ਟੁੱਟਾ ਤੇਰਾ ਤੂੰ ਮੈਂ ਮਨ ਬੁੱਟਾ ਰਾਮ ਕੀ ਮਹੱਲਾ ਪੂਮਾ ਸੇਵ ਕਲਾਇਓ ਆਪਣੀ ਸੇਵ ਅੰਕ ਨਮ ਗੁਰੂ ਮੁਖ ਦੇਵ ਸਗਲੀ ਚਿੰਤਾ ਆਪਣੀ ਵਾਰੀ ਕਿਸ ਗੁਰ ਕੋ ਸਤ ਬੁਲਾਹਾਰੀ ਕਾਜ ਮਾਰੇ ਪੂਰੇ ਸਤਗੁਰ ਬਾਜੈ ਨਾ ਪੂਰੇ ਸਤਗੁਰ ਆਓ ਮਹਿਮਾ ਜਾ ਕੇ ਘਰ ਗੰਭੀਰ ਹੋਏ ਨਿਹਾਲ ਜੈ ਜਸਥੀਰ ਜਾ ਕੇ ਬੰਧਨ ਕੱਟ ਰਾਏ ਸੋ ਨਰ ਬਹੁ ਪਾਏ ਜਾ ਕੇ ਅੰਤਰ ਪ੍ਰਗਟਵਾਪ ਤਾ ਕੋ ਨਾਇ ਦੁੱਖ ਸੰਤਾਪ ਕਾਲ ਰਤਨ ਤਿਸ ਪਾਲੈ ਭਰਿਆ ਸਲ ਕੁਟੁੰਬ ਹੋ ਜਨ ਲੱਤਰ ਨਾਕਸ਼ ਪਰਮ ਦਾ ਪੂਜਾ ਇਹ ਕੋਈ ਇੱਕ ਨਿਰੰਜਨ ਪੂਜਾ ਜਦ ਕਰ ਦੇਖੋ ਵਾਪਸੀ ਹਰ ਕੋ ਰਾਮ ਕਲੀ ਮਹੱਲਾ ਪੰਜਵਾਂ ਤਨ ਤੇ ਛੁਟਕੀ ਆਪਣੀ ਧਾਰੀ ਪ੍ਰਭ ਕੀ ਆਗਿਆ ਲੱਗੀ ਪਿਆਰੀ ਜੋ ਕੁਛ ਕਰ ਸੋ ਮਨ ਮੇਰਾ ਮੀਠਾ ਤਾਂ ਆਚਰਜ ਨਾਨੋ ਡਿਟਾ ਆਪ ਹੋ ਜਾਣੀ ਰਹੀ ਮੇਰੀ ਗਈ ਬੁਲਾਏ ਬੋਝ ਗਈ ਤ੍ਰਿਸ਼ਨ ਵਾਰੀ ਮਮਤਾ ਗੁਰਪੁਰਾ ਜੋ ਸਮਝਾ ਰਹੋ ਕਰ ਕਿਰਪਾ ਰੱਖੋ ਗੁਰ ਸਰਣਾ ਗੁਰ ਪਕੜਾਏ ਹਰ ਕੇ ਚਰਨੰ ਜੀ ਸੁਸੇਜਾ ਮੰਟਾ ਟਾਣੇ ਗੁਰਪ੍ਰਸਾਦ ਵੀ ਕਹਿ ਮਨ ਜਾਣੇ ਜੋ ਜੋ ਕਿਨੋ ਆਮ ਤਿਸਕੇ ਦਾਸ ਪ੍ਰਭ ਮੇਰੇ ਕੋ ਸਰਣ ਦੀ ਵਾਸਨਾ ਕੋ ਦੁੱਖ ਨੀ ਬਹਿਰਾਈ ਗਾਲ ਮਿਲ ਚਾਲੇ ਇੱਕ ਆ ਭਾਏ ਜਾ ਕੋ ਗੁਰ ਆਤੀ ਸੁਖਾਤਾ ਕੋ ਬਹੁ ਮਨਾ ਗਿਆ ਦੁਖਾ ਆਪੇ

ਸਾਹਿਬ ਜਾ ਕੇ ਅੰਤਰਹਾਰਤ ਸਵਾਲ ਕਹਿਣਾ ਚਾਹੀ ਨਾਨਕ ਸਮਾਜ ਰਾਮਪੁਰੀ ਮਹਿਲਾ ਪੰਡਾ ਭੇਟ ਸੰਗ ਪਾਰ ਨੂੰ ਜਿੱਥੇ ਆਇਆ ਸੰਗਤ ਕਰ ਸੰਭੋਗ ਮੰਨ ਪਾਇਆ ਸੰਤਾ ਚਰਨ ਮਾਤਾ ਮੇਰੋ ਪਾਉ ਤੇ ਅਨਕਬਾਰ ਸੰਤਾ ਡੰਡਾਤ ਹੇਮੰਤ ਸੰਤਨ ਕਾ ਬਲਹਾਰੀ ਜਾਕੀ ਉੱਠੇ ਸੁ ਪਾਏ ਰਾਖੀ ਕਿਰਪਾ ਧਾਰੀ ਰਾਵ ਸੰਤਾ ਚਰਨ ਧੋਏ ਤੇ ਪੀਵਾ ਸੰਤਾ ਦਰਸ ਪੀਵਾ ਸੰਤਾ ਕੀ ਮੇਰਾ ਮਨ ਆਸੰਤ ਮਾਰੇ ਨਿਰਮਲ ਆਸੰਤ ਮਾਰਾ ਰੱਖਿਆ ਪੜਦਾ ਸੰਤ ਪ੍ਰਸਾਦ ਮੈਂ ਕਵਨਾ ਕਰਦਾ ਸੰਤ ਸੰਗ ਦੀ ਕਿਰਪਾਲ ਸੰਤ ਸਾਹਿਤ ਦਿਆਲ ਸੁਰਤ ਮਤ ਬੁੱਧ ਪ੍ਰਕਾਸ਼ ਗਿਆਰ ਕੇ ਮੇਰਾ ਪਾਰ ਗੁੰਥਾ ਸੇ ਜੀ ਚੰਦ ਸਗਲੇ ਪ੍ਰਪਾਲ ਨਾਨਕ ਸੰਤਾ ਦੇਖ ਨਿਆਲ ਰਾਮ ਫਲੀ ਮਹਿਲਾ ਪੰਜਵਾ ਤੇਰਾ ਕਾਜ ਨ ਗ੍ਰਹਿ ਰਾਜ ਮਾਲ ਤੇਰਾ ਕਾਜ ਨ ਬਿਕਾ ਜੰਜਾਲ ਇਸ਼ਟ ਮੇਰ ਚੰਦ ਸਭ ਛਲੈ ਹਰ ਹਰ ਨਾਮ ਸੰਗ ਤੇਰਾ ਚੱਲੈ ਰਾਮ ਨਾਮ ਗੁਣ ਗਾਇ ਲਿੰਬੀ ਤਾਰ ਸਿਮਰਤ ਤੇਰੀ ਲਾਜ ਰਹਿ ਹਰ ਸਿਮਰਤ ਜਮ ਕੱਛ ਨ ਕਾਇ ਰਾਉ ਬਿਨ ਹਰ ਸਿਮਰ ਸਗੁਨ ਨਿਰਾਰਥ ਕਾਮ ਸੋਇਨਾ ਰੂਪਾ ਮਾਟੀ ਦਾਮ ਗੁਰ ਕਾ ਸਭ ਚਾਰ ਮਨ ਰੁਕਾ ਇਹਾ ਉਹਾ ਤੇਰੋ ਜਲ ਮੁਖਾ ਕਰ ਕਰ ਤਾਕੇ ਵੱਡੇ ਵਡੇਰੇ ਕਿਨਹੀ ਨਾ ਕੀਏ ਕਾਜ ਮਾਇਆ ਪੂਰੇ ਹਰ ਹਰ ਨਾਮ ਜਪੈ ਜਨ ਕੋਈ ਆ ਕੀ ਆਸਾ ਪੂਰਨ ਹੋਏ ਹਰ ਭਗਤਨ ਕੋ ਨਾਮ ਉਧਾਰ ਸੰਤ ਜੀਤਾ ਜਨਮ ਅਪਾਰ ਹਰ ਸੰਤ ਕਰੇ ਸੇ ਪ੍ਰਵਾਨ ਨਾਨਕ ਦਾਸ ਤਾਕੇ ਪ੍ਰਵਾਨ ਰਾਮ ਕਲਿਮਾ ਸੰਚੈ ਦਰਬ ਦੇ ਦੁੱਖ ਲੋਗ ਤੇਰਾ ਕਾਜ ਨਾ ਔਰਾ ਜੋਗ ਕਰ ਅੰਕਾਰ ਹੋਏ ਵਰਥਾ ਅੰਤ ਜਮਕਿ ਜੈਵਰੀ ਤੂੰ ਆ ਗਿਆ ਬੰਤ ਚੜ ਵਿਗਾਣੀ ਤਤ ਮੂੜੇ ਕਿਹਾ ਵਸਣਾ ਰਾਤ ਮੂੜੇ ਮਾਇਆ ਕੇ ਮਾਤੇ ਤੋਂ ਚੱਲਣਾ ਰਾਤ ਰੋਏ ਤੋ ਸੰਗ ਸੁਰਨਾ ਰਾਵ ਬਾਲ ਵਿਵਸਥਾ ਬਾਰ ਕੇ ਅੰਤ ਭਰ ਜੋਵਨ ਲਾਗਾ ਦੁਰਗੰਧ ਤ੍ਰਿਤੀਆ ਵਿਵਸਥਾ ਸਿੰਚੇ ਮਾਏ ਬਿਰਧ ਭਇਆ ਛੋੜ ਚੱਲਿਆ ਪਛਤਾਏ ਬਿਰਧ ਭਇਆ ਛੋੜ ਚੱਲਿਓ ਪਛਤਾਏ ਤਰੰਕਾਲ ਭਾਈ ਦੁਰਲਭ ਦੇ ਨਾਮ ਵੀ ਹੋਣੀ ਹੋਈ ਕੇ ਪਸ਼ੂ ਪ੍ਰੇਤ ਮੁਗਤ ਤੇ ਬੁਰੀ ਤਿਸਹ ਨਾ ਬੂਝਾ ਚਿੰਨੇ ਸ੍ਰੀ ਸੁਨ ਕਰਤਾਰ ਗੋਬਿੰਦ ਗੋਪਾਲ ਦੀਨ ਦਿਆਲ ਸਦਾ ਕਿਰਪਾਲ ਤੁਮੈਂ ਛੁਡਾਵੋ ਛੁਟਕਾ ਬੰਦ ਬਖਸ਼ ਮਿਲਾਵੋ ਨਾਨਕ ਜਗ ਅੰਦ ਰਾਮ ਕਲੀ ਮਹਲਾ ਪੰਜਵਾ ਕਰ ਸੰਜੋਗ ਬਨਾਈ ਕਾਛ ਤਿਸ ਸੰਗ ਰਹੋ ਆਣਾ ਰਾਚ ਪ੍ਰਤ ਪਾਰੈ ਨਿਸਾਰ ਸੁਮਾਰੈ ਅੰਤ ਕੀ ਬਾਰੂ ਸਿਧਾਰੈ ਨਾਮ ਬਿਨਾ ਸਭ ਝੂਠ ਪੁਰਾਣੀ ਗੋਬਿੰਦ ਭਜਨ ਬਿਨ ਅਵਰ ਸਿੰਘ ਰਾਤੇ ਤੇਸਾ ਮਾਇਆ ਮੂਠ ਪੁਰਾਣੀ ਰਾਓ ਕੀਰਤ ਨਾਇਨ ਉਤਰ ਸਮੈਲ ਕਰਮ ਧਰਮ ਸਮੂਹ ਮੈਂ ਪੈਲ ਲੋਕ ਪਚਾਰਾ ਗਤ ਨਹੀਂ ਹੋਏ ਨਾਮ ਵੀ ਹੋਣੇ ਚੁਲ ਸਰ ਹੋਏ ਬਿਨਾਰ ਨਾਮ ਨਾ ਟੁੱਟ ਸਪਟਲੇ ਸੋ ਦੇ ਸਾਧ ਸਮਤ ਸਗਲ ਸੋ ਨਾਮ ਜਪੈ ਜਿਸ ਆਪ ਜਪਾਏ ਸਗਲ ਕਲਾ ਸੇ ਸੁਖ ਸਮਾਏ ਰਾਖਣ ਹਾਰੇ ਰਾਖੋ ਆਪ ਸਗਲ ਸੁਭਾ ਭਗਤ ਮਰਾ ਹਾਥ ਜਿਤ ਲਾਵਤ ਲਾਗਾ ਸਵਾਮੀ ਨਾਨਕ ਸਾਹਿਬ ਅੰਤਰ ਜਾਮੀ ਰਾਮ ਕਲੀ ਮੰਦਰ ਪੰਜਵਾਂ ਯੋਗ ਸ਼ਕਰਾ ਸੋ ਸੁਖ ਜਾਨਾ ਮਨ ਅਸਮ ਸਾਧਸੰਗ ਕਤਿਆ ਨਾ ਭੁੱਲਣ ਤੇ ਝੁੱਕਾ ਢਹਿਰਾਇਆ ਤਹ ਸਤ ਮਾਇਲੇ ਸਤ ਸਮਾਇਆ ਦੁਖ ਗਿਆ ਸਭ ਰੁਕ ਗਿਆ ਪ੍ਰਾਪੀ ਆਗਿਆ ਮਨ ਮਨਮਾਨੀ ਮਹਾਂਪੁਰ ਕਰ ਸੰਚਾਰਾ ਸਗਲ ਪਵਿੱਤਰ ਸਰਬ ਨਿਰਮਲਾ ਜੋ ਵਰਤਾਏ ਸੋਈ ਭਲਾ ਜੈ ਰਾਖੇ ਸੋਈ ਮੁਕਤ ਤਾਨ ਜੋ ਜਪਾਏ ਸੋਈ ਨਾਮ ਅਰਸਾ ਤੀਰਥਿਆ ਸਾਧ ਭਗਤ ਰਹਿਤਾ ਹੈ ਵੈਕੁੰਠ ਜਾਂ ਨਾਮ ਉਚਰਾਏ ਸਰਬ ਆਨੰਦ ਚਾ ਦਰਸ਼ਨ ਪਾਈਏ ਰਾਮ ਗੁਣਾਂ ਦੇ ਕੀਰਤਨ ਗਾਈਏ ਆਪੇ ਘਾਟ ਕਰ ਆਪ ਦਿਆਲ ਪ੍ਰਤਾਪ ਕਪਟ ਗੁਲਾਂ ਨੇ ਭਰਮ ਨਾਟੇ ਦੂਰ ਨਾਨਕ ਕੋ ਗੁਰ ਭੇਟੇ ਪੂਰੇ ਰਾਮ ਕਲੀ ਮਹਲਾ ਪੰਜਵਾਂ ਕੋਟ ਜਾਪ ਤਾਪ ਇਸਰਾਮ ਰਿਤ ਬੁੱਧ ਸਿੱਧ ਸੁਰ ਗਿਆਨ ਨਾਨਕ ਰੂਪ ਰੰਗ ਭੋਗ ਰਸੈ ਗੁਰਮੁਖ ਨਾਮ ਨਿਰਮੁਖ ਨਿਮੁਖ ਹਿਰਦੈ ਵਸੈ ਵਰਕੇ ਨਾਮ ਕੀ ਵਡਿਆਈ

ਬੋਲ ਕਹੀਰਾ ਆਨੰਦ ਗੁਣੀ ਗੀਰਾ ਅਨੰਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ ਸੰਤ ਸਮਾਧ ਗੁਪਤ ਆਸਨ ਕੇਵਲ ਬ੍ਰਹਮਪੂਰਨ ਤੈ ਬਾਸਨ ਭਗਤ ਸਿੰਘ ਪ੍ਰਭ ਗੋਸ਼ਟ ਕਰਤ ਤੈ ਹਰਖ ਨਾ ਸੋਗ ਨਾ ਜਨਮ ਨਾ ਮਰਤ ਕਰ ਕਿਰਪਾ ਜੀ ਸਾਹਿਬ ਜੀ ਪਾਇਆ ਸਾਧ ਸੰਗਤਿਨ ਹਰ ਧਨ ਪਾਇਆ ਦਿਆਲ ਪੁਰਖ ਨਾਨਕ ਅਰਦਾਸ ਹਰ ਮੇਰੀ ਵਰਤਣੂ ਹਰ ਮੇਰੀ ਰਾਸ ਰਾਮ ਕਲੀ ਮਹੱਲਾ ਪੰਜਵਾਂ ਮਹਿਮਾਨ ਨਾ ਜਾਣੇ ਭੇਦ ਬ੍ਰਹਮਾ ਨਹੀਂ ਜਾਣੇ ਭੇਦ ਅਵਤਾਰ ਨਾ ਜਾਣੇ ਅੰਤ ਪਰਮੇਸ਼ਵਰ ਪਾਰ ਬ੍ਰਹਮ ਬੇਅੰਤ ਆਪਣੀ ਗਤਾ ਜਾਣੇ ਸੁਣ ਸੁਣਿਆ ਵਰ ਵਖਾਣ ਰਾਓ ਸੰਕਰਾ ਨਹੀਂ ਜਾਣੇ ਭੇਵ ਕੋਚ ਤਾਰੇ ਦੇਵ ਦੇਵਿਆ ਨਹੀਂ ਜਾਣੇ ਮਰਮ ਸਭ ਉੱਪਰ ਲਖ ਪਾਰ ਬ੍ਰਹਮ ਆਪਣੇ ਰੰਗ ਕਰਤਾ ਕੇ ਲਿਆ ਵਿਸ਼ਵਰ ਉੱਤੇ ਮੇਲ ਇੱਕ ਭਰਮ ਇੱਕ ਭਗਤੀ ਲਾਏ ਆਪਣਾ ਕਿਹਾ ਆਪ ਜਣਾਏ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲਿਆ ਜੋ ਪੇਕਾ ਆਖੀ ਨਹੀਂ ਲੇਪ ਕਿਸ ਪੁੰਨਾ ਪਾਪ ਨਾਨਕ ਆਪ ਰਾਮ ਕਲੀ ਮਹੱਲਾ ਪੰਜਵਾਂ ਕਿਛੂ ਕਾਜ ਨ ਕੀ ਉਹ ਜਾਣ ਸੁਤ ਮਤ ਨਹੀਂ ਕਿਛ ਗਿਆਨ ਜਾਪ ਤਾਪ ਸੀ ਨਹੀਂ ਧਰਮ ਕਿਛੁ ਨਾ ਜਾਣੂ ਕੈਸਾ ਕਰਮ ਠਾਕੁਰ ਪ੍ਰੀਤਮ ਪਰ ਮੇਰੇ ਤੁਜਮਨ ਦੂਜਾ ਵਰਨ ਕੋਈ ਭੁੱਲਾ ਚੁੱਕੇ ਪ੍ਰਭ ਤੇਰੇ ਰਾਓ ਰਿਧਨਾ ਬੁੱਧਨਾ ਸਿਰ ਪ੍ਰਗਾਸ ਬਿਕਾ ਵਿਆਹ ਕੇ ਗਾ ਮੈਂ ਵਾਸ ਕਰਨ ਹਾਰ ਮੇਰੇ ਭਵੇਕ ਨਾਮ ਤੇਰੇ ਕੀ ਮਨ ਮੈਂ ਟੇਕ ਸੁਣ ਸੁਣਜੇ ਵਉ ਮਨ ਇਹੋ ਵਿਸਰਾਮ ਪਾਪ ਕੰਡਨ ਪ੍ਰਭ ਤੇਰੋ ਨਾਮ ਤੂੰ ਆਗੰਤ ਜੀ ਕਾ ਦਾਤਾ ਜਿਸ ਸਜਨ ਵਤਨ ਤੂੰ ਜਾਤਾ

ਰਾਮ ਕਲੀ ਮਹੱਲਾ ਪੰਜਵਾਂ ਰੱਖ ਨਿਹਾਲ ਦਿਆਲ ਕੋਟ ਭਾਵ ਕੰਡੇ ਨੂੰ ਖਿਆਲ ਸਗਲ ਅਰਾਧਿਆ ਜੰਤ ਮਿਲੀ ਆਇਆ ਪ੍ਰਭ ਗੁਰਮੰਤੇ ਜੀਵਨ ਕੋ ਦਾਤਾ ਮੇਰਾ ਪ੍ਰਭ ਪੂਰ ਪਰਮੇਸ਼ਵਰ ਸਵਾਮੀ ਘਟ ਘਟ ਰਾਤਾ ਮੇਰਾ ਪ੍ਰਭ ਰਾਵ ਆ ਕੇ ਗਹੀ ਮਨ ਲਿਓਟ ਬੰਧਨ ਤੇ ਹੋਈ ਛੋਟ ਇਰਦਾ ਜਪ ਪਰਮਾਨੰਦ ਮਨ ਮਾਹੀ ਭਏ ਆਨੰਦ ਤਾਰਨ ਤਰਨ ਹਰ ਸਰਨ ਜੀਵਨ ਰੂਪਾ ਚਰਨ ਸੰਤਨ ਕੇ ਪ੍ਰਣ ਆਧਾਰ ਉੱਚੇ ਤੇ ਉੱਚਾ ਪਾਰ ਸੋ ਮਤ ਸਰਜਿਤ ਹਰ ਸਿਮਰੀ ਜਾ ਕਰ ਕਿਰਪਾ ਜੀ ਸਾਹਿਬ ਭੇਜੀ ਜਾ ਸੁਖ ਸਹਿਜ ਆਨੰਦ ਹਰ ਨਾਉ ਨਾਨਕ ਜਪਿਆ ਗੁਰਮਲ ਨਾਉ ਰਾਮ ਕਲੀ ਮਹੱਲਾ ਪੰਜਵਾਂ ਸਗਲ ਸਿਆਣ ਵਿਛਾੜ ਕਰ ਸੇਵਾ ਸੇਵਕ ਸਾਰੇ ਆਪਣਾ ਆਪ ਸਭ ਮਿਟਾਏ ਮਨ ਚੰਗੇ ਸੇਵਲ ਪਾਏ ਉਹ ਸਾਵਧਾਨ ਆਪਣੇ ਗੁਰ ਸਿਉ ਆਸਾ ਮਨਸਾ ਪੂਰਨ ਹੋਵੇ ਪਾਵੇ ਸੰਵਿਧਾਨ ਗੁਰ ਸਿਮਰਾਓ ਦੂਜਾ ਨਹੀਂ ਜਾਣਾ ਕੋਈ ਸਤਿਗੁਰ ਨਿਰੰਜਨ ਸੋਏ ਮਾਨੁਕਾ ਕਰ ਰੁਕਣਾ ਚਾਨ ਮਿਲੇ ਮਾਣੇ ਮਾਨ ਗੁਰ ਕੇ ਹਰ ਟੇਕ ਟਿਕਾਏ ਆਪ ਆਸਾ ਸਭ ਲਾਏ ਹਰ ਕਾ ਨਾਮ ਔਰ ਨਿਧਾਨ ਤਾਂ ਦਰਗਾਹ ਪਾਵੇ ਮਨ ਗੁਰ ਕਾ ਭਜਨ ਜਪ ਮਨ ਤਜਿਆ ਭਗਤ ਸਾਹਿਬ ਤਤ ਸਤਿਗੁਰ ਭੈ ਦਿਆਲ ਨਾਨਕ ਦਾਸ ਦਿਆ ਰਾਮ ਕਲੀ ਮਹੱਲਾ ਪੰਜਵਾਂ ਹੋਵੇ ਸੋਏ ਪਲ ਮਨ ਆਪਣਾ ਤਾਜਾ ਪਮਾਨ ਤਿੰਨ ਸਨਾਤਨ ਗੁਣ ਗਾਓ ਪੂਰਨ ਈਸਵਾਓ ਆਨੰਦ ਕਰ ਸੰਤ ਹਰ ਜਪ ਛਾੜ ਸੈਨ ਬਹੁਤ ਚਤੁਰਾਏ ਗੁਰ ਕਾ ਜਪ ਮੰਤ ਨਿਰਮਲ ਰਾਓ ਏਕ ਕੀ ਕਰ ਆਸ ਪੀਤਰ ਨਿਰਮਲ ਜਪ ਨਾਮ ਹਰ ਹਰ ਗੁਰ ਕੇ ਚਰਨ ਨਮਸਕਾਰ ਭਵ ਜਲ ਉਤਰਹਿ ਪਾਰ ਦੇਵਨ ਹਾਰ ਦਾ ਤਾਰ ਅੰਤ ਨ ਪਾਰਾ ਵਾਰ ਜਾ ਕੈ ਕਰ ਸਰਬ ਨਿਧਾਨ ਰਾਖਨ ਹਾਰ ਨਿਧਾਨ ਨਾਨਕ ਪਾਇਆ ਤਿਹੋ ਨਿਧਾਨ ਹਰੇ ਹਰ ਨਿਰਮਲ ਨਾਮ ਜੋ ਜਪੈ ਤਿਸ ਕੀ ਗਤ ਨਾਨਕ ਕਰਮ ਪ੍ਰਾਪਤ ਹੋਏ ਰਾਮ ਕਲੀ ਮਹੱਲਾ ਪੰਜਵਾਂ ਦੁਲਾ ਬਦੇ ਸਵਾਰ ਚਾਹੇ ਨਾਨ ਦਰਗਹਿ ਵਾਰ ਪਲਤ ਪਲਤ ਤੁਦ ਹੋਏ ਵਡਿਆਈ ਅੰਤ ਕੇ ਵੇਲਾ ਲੈ ਚੜਾਈ ਰਾਮ ਕੇ ਗੁਣ ਗਾਓ ਹਲਤ ਪਲਤ ਹੋਏ ਦੋਵੇਂ ਸੁਹੇਲੀ ਅਚਰਜ ਪੁਰਖ ਤਿਉਂ ਰਹਾਓ ਉਠਤ ਬੈਠ ਧਾਰ ਚਾ ਪਿੰਸਰ ਸਗਨ ਤਾ ਪਿਆਰੀ ਸਭ ਹੋਵੇ ਮਿਤ ਨਿਰਮਲ ਤੇਰਾ ਹੋਵੇ ਚੀਤ ਸਭ ਤੇ ਉੱਤਮ ਇਹ ਕਰਮ ਸਗਲ ਧਰਮ ਸ੍ਰੇਸ਼ਠ ਧਰਮ ਨਰ ਸਮਨ ਤੇਰਾ ਹੋਵੇ ਉਧਾਰ ਜਨਮ ਜਨਮ ਕਾ ਉਤਰੈ ਭਾਰ ਪੂਰਨ ਤੇਰੀ ਹੋਵੇ ਅਸਤੰਭ ਕਿਤੇ ਤੇਰੀ ਪਾਸ ਗੁਰ ਕਾ ਉਪਦੇਸ ਸਮੀ ਜੈ ਨਾਨਕ ਸੁਖ ਸਹਿਜ ਸਮੀ ਜੈ ਰਾਮ ਕਲੀ ਮਹੱਲਾ ਪੰਜਵਾਂ ਜਿਸ ਕੀ ਤਿਸ ਕੀ ਕਰਮਾਨ ਆਪਣੇ ਲਾਏ ਗੁਮਾਨ ਜਿਸ ਕਾ ਤੂੰ ਤਿਸ ਕਾ ਸਭ ਕੋਈ ਤਿਸਾ ਰਾਹ ਦੇ ਸਦਾ ਸੁਖ ਹੋਏ ਕਾਹੇ ਭਰਮ ਭਰਮ ਹੈ ਬੇਗਾਨ ਇੰਨਾ ਬਿਨਾ ਕਿਸ ਕਾਮਨਾ ਆਵੇ ਮੇਰਾ ਮੇਰਾ ਕਰ ਬਹੁਤ ਪਛਤਾ ਨਿਰਾਓ ਜੋ ਜੋ ਕਰੈ ਸੋਏ ਮਾਨ ਲਿਓ ਬਿਨ ਮਾਨੇ ਰਲ ਵੇਖੇ ਤਿਸ ਕਾ ਪਾਣ ਲਾਗਾ ਮੀਟਾ ਗੁਰਪ੍ਰਸਾਦ ਬਿਰਲੇ ਮਨ ਬੂਟਾ ਬੇ ਪ੍ਰਭਾਵ ਗੁਚਰਿਆ ਪਾਠ ਪਰਮੰਤਾ ਕੋ ਜਾਪ ਜਿਸ ਚਿਤ ਆਏ ਬਿਨਸਾ ਦੁਖਾ ਪਲਤ ਪਲਤੇ ਰਾਉ ਜਲ ਮੁਕਾ ਕੌਣ ਕੌਣ ਤੇਰੇ ਗੁਣ ਗਾਏ ਗਰਣ ਜਾਏ ਕਿਉਂ ਨਾ ਪਾਏ ਬੋਟ ਦੋ ਸਾਧ ਸੰਤਰ ਨਾਨਕ ਜਿਸ ਪ੍ਰਾਪਤ ਕਰੈ ਰਾਮ ਕਲੀ ਮਹੱਲਾ ਪੰਜਵਾਂ ਮਨ ਮੈਂ ਜਾ ਭਗਵੰਤ ਗੁਰ ਪੂਰੈ ਤਿੰਨੋ ਮਨ ਮਿਟੇ ਸਗਲ ਪੈ ਤ੍ਰਾਸ ਪੂਰਨ ਹੋਈ ਆਸੇ ਸਭ ਸੇਵਾ ਗੁਰਦੇਵਾ ਕਿਉਂ ਕਿਸ਼ਨ ਜਾਈ ਸਾਚੇ ਸੱਚ ਅਲਾ ਕਪੇ ਵਰਾਉ ਕਰਮ ਖਰਾਬ ਨੇ ਆਪ ਤਿਸ ਕੋ ਸਰਾਸ ਮਨ ਜਾਪ ਤਿਸ ਤਿਸ ਸੇਵਾ ਕਰਨੀ ਤਿਸ ਸਤ ਸਹਿ ਸੋਪਾ ਬੰਦਿਤ ਸਾਹਿ ਮੇਰਾ ਧਾਰਾ ਫਿਰ ਮਾਤਾ ਪਿਤਾ ਆਪਣਾ ਰਾਤਿਵ ਸੁਨਿਆਵਰ ਨਾ ਕੋਈ ਜਾਣਕਾਰ ਅਕਸ ਹੋਈ ਕਰ ਕਿਰਪਾ ਅਰਦਾਸ ਸੁਨੇ ਜਾ ਆਪਣੇ ਸੇਵਕ ਕੋ ਦਰਸ਼ਨ ਦੀ ਜਾਨਾਨ ਜਾਪੀ ਜਾਪ ਜਾਪ ਸਭ ਤੇ ਉੱਚਾ ਕਾ ਪ੍ਰਤਾਪ

ਉੱਪਰ ਚਰਨ ਤਲੇ ਆਕਾਸ ਘਟ ਮੈਂ ਚੰਦ ਪਿਉ ਪ੍ਰਕਾਸ ਐਸਾ ਅੰਮ੍ਰਿਤ ਹਰ ਜੀਉ ਆਪ ਨਿਮਕ ਨ ਬਿਸਰੇ ਜੀ ਭਗਤਨ ਕੇ ਆਠ ਪੈਰ ਮਨ ਤਾਕੋ ਜਾ ਪਰਾਉ ਰਤਨੇ ਮਾਖਣ ਪਾਛੇ ਦੁੱਧ ਦੁੱਧ ਮੈਲਕਿਨੋ ਸਾਬਨ ਸਾਜ ਕਰ ਸੂਦ ਪੈਤੇ ਨਿਰਪੋ ਡਰਦਾ ਤੇਰੇ ਹੋਦੀ ਕੌਣ ਹੁੰਦੀ ਤੇਰੇ ਦੇਹੀ ਗੌਤਮ ਦੇਹੀ ਦਿਸੇ ਸਗਲੇ ਸਾਜ ਕਰਤ ਜਗਦੀਸੇ ਠੱਗਣ ਹਾਰ ਅਣਠਗਦਾ ਠਾਗੇ ਬਿਨ ਬੱਖਰ ਫਿਰ ਫਿਰ ਉੱਠ ਲਾਗੇ ਸੰਤ ਸਭਾ ਮਿਲ ਕਰੋ ਬਖਿਆਣ ਸਿਮਰਤ ਸਾਸਤ ਵੇਦ ਪੁਰਾਣ ਬ੍ਰਹਮ ਵਿਚਾਰ ਵਿਚਾਰੇ ਕੋਏ ਨਾਨਕ ਤਾ ਕੀ ਪਰਮ ਗਤ ਹੋਏ ਰਾਮ ਕਲੀ ਮਹੱਲਾ ਪੰਜਵਾਂ ਜੋਤਿ ਸੁਭਾਵੈ ਸੋਥੀਆ ਸਦਾ ਸਦਾ ਹਰ ਕੀ ਸਰਣਾਈ ਪ੍ਰਭੈ ਨਾਹੀ ਆਨ ਬਿਆ ਰਹਾਓ ਪੁੱਤ ਕਲੱਤਰ ਲਖਮੀ ਦਿਸੇ ਇਨਮੇ ਕਿਸ਼ੂ ਨਾ ਸੰਗ ਲੀਆ ਵਿਖੇ ਠਗੋਰੀ ਖਾਏ ਫਲਾਨਾ ਮਾਇਆ ਮੰਦਰ ਤਿਆਗ ਗਿਆ ਨਿੰਦਾ ਕਰ ਕਰ ਬਹੁਤ ਬਿਗੂਤਾ ਗਰਭ ਜੋਨ ਮੈਂ ਕਿਰਤ ਪਿਆ ਪੁਰਬ ਕਮਾਣੇ ਛੋਡੇ ਨਾਹੀ ਜਮਦੂਤ ਗ੍ਰਹਿ ਸਿਓ ਮਹਾਂ ਪਿਆ ਬੋਲੇ ਝੂਠ ਕਮਾਵੇ ਅਵਰਾ ਤਿਸ ਨਾ ਬੁਝੇ ਬਹੁਤ ਹੋਇਆ ਅਸਾ ਅਸਾਧ ਸੰਗ ਉਪਜਿਆ ਸੰਤ ਦੁਖਨ ਦੇ ਬਿਨਾਸੀ ਮਾਂ ਕਿਆ ਜਿਨੇ ਨਵਾਜੇ ਤਿੰਨੀ ਸਾਜੇ ਆਪੇ ਕੀਨੇ ਸੰਤ ਜਿਆ ਨਾਨਕ ਦਾਸ ਘੰਟ ਲਾਏ ਰਾਖੇ ਕਰ ਕਿਰਪਾ ਪਾਰ ਬ੍ਰਹਮਿਆ ਰਾਮ ਕਲੀ ਮਹੱਲਾ ਪੰਜਵਾਂ ਐਸਾ ਪੂਰਾ ਗੁਰ ਦਿਉ ਸਹਾਈ ਜਾਂ ਕਾ ਸਿਮਰਨ ਬਿਰਥ ਨਾ ਜਾਈ ਰਹਾਉ ਦਰਸ਼ਨ ਪੇਟ ਹੋਤ ਨਿਹਾਲ ਜਾ ਕੀ ਤੂਰ ਕਾਟੈ ਜਮਕ ਜਾਲ ਚਰਨ ਕਮਲ ਬਸੇ ਮੇਰੇ ਮਨ ਕੇ ਕਾਰਜ ਸਵਾਰੇ ਸਗਲੇ ਤਨ ਕੇ ਜਾ ਕੇ ਮਸਤਕ ਰਾਖੇ ਹਾਥ ਬ੍ਰਹਮੇ ਰੋ ਅਨਾਥ ਕੋ ਨਾਥ ਤਿਤ ਉਧਾਰਨ ਕਿਰਪਾ ਨਿਧਾਨ ਸਦਾ ਸਦਾ ਜਾਈਏ ਕੁਰਬਾਨ ਨਿਮਰਲ ਮਨ ਨਿਰਮਲ ਮੰਤ ਦੇ ਜਿਸ ਦਾਨ ਤਜੇ ਵਿਕਾਰ ਬਿਨ ਸੇ ਅਭਿਮਾਨ ਇੱਕ ਧਿਆਈਏ ਸਾਧ ਕੈ ਸੰਗ ਪਾਪ ਬਿਨਾਸੇ ਨਾਮ ਕੈ ਰੰਗ ਗੁਰ ਪਰਮੇਸ਼ਰ ਸਗਲ ਨਿਵਾਸ ਘਟ ਘਟ ਰਵ ਰਿਹਾ ਗੁਣਤਾਸ ਦਰਸ ਦੇ ਤਾਰੋ ਪ੍ਰਭਾਸ ਨਿਤ ਨਾਨਕ ਚਿਤ ਵੈ ਸੱਚ ਅਰਦਾਸ ਰਾਮ ਕਲ ਰਾਗ ਰਾਮ ਕਲੀ ਮਹੱਲਾ ਪੰਜਵਾਂ ਘਰ ਦੂਜਾ ਦੁੱਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਗਾਵੋ ਰਾਮ ਕੇ ਗੁਣ ਗੀਤ ਨਾਮ ਜਪਤ ਪਰਮ ਸੁਖ ਪਾਈਏ ਆਵਾ ਗੁਣ ਮਿਟੇ ਮੇਰੇ ਮੀਤ ਰਹਾਉ ਗੁਣ ਗਾਵਤ ਹੋਵਤ ਪ੍ਰਗਾਸ ਚਰਨ ਕਮਲ ਮੈਂ ਹੋਏ ਨਿਵਾਸ ਸਤ ਸੰਗਤ ਮੈਂ ਹੋਏ ਉਧਾਰ ਨਾਨਕ ਪਵ ਜਲ ਉਤਰ ਸੁਪਾਰ ਰਾਮ ਕਲੀ ਮਹੱਲਾ ਪੰਜਵਾਂ ਗੁਰਪੂਰਾ ਮੇਰਾ ਗੁਰਪੂਰਾ ਰਾਮ ਨਾਮ ਜਪ ਸਦਾ ਸੁਹੇਲੇ ਸਗਲ ਬਿਨਾਸੇ ਰੋਗ ਕੂਰਾ ਰਹਾਉ ਏਕੋ ਰਾਧੋ ਸਾਚਾ ਸੋਏ ਜਾਂ ਕੀ ਸਰਨ ਸਦਾ ਸੁਖ ਹੋਏ ਨੀਂਦ ਸੁਹੇਲੀ ਨਾਮ ਕੀ ਲਾਗੀ ਭੂਖ ਹਰ ਸਿਮਰਤ ਬਿਨ ਸੇ ਸਭ ਦੁੱਖ ਸਹਿਜ ਆਨੰਦ ਕਰੋ ਮੇਰੇ ਭਾਈ ਗੁਰਪੂਰੇ ਸਭ ਚਿੰਤ ਮਿਟਾਈ ਆਠ ਪੈਰ ਪ੍ਰਭ ਕਾ ਜਪ ਜਾਪ ਨਾਨਕ ਰਾਖਾ ਹੋ ਆਪ ਰਾਗ ਰਾਮ ਕਲੀ ਮਹੱਲਾ ਪੰਜਵਾਂ ਪੜਤਾਲ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਰ ਨਰੇ ਨਮਸਕਾਰਿੰਗ ਜਲਨ ਥਲਨ ਸੁਦ ਗਗਨ ਏਕ ਇੱਕ ਓਂਕਾਰਿੰਗ ਰਹਾਉ ਹਰਨ ਤਰਨ ਪੁਨ ਪੁਨ ਕਰਨ ਨਹਿ ਗ੍ਰੇ ਨਿਰਹੰਹਾਰ ਗੰਭੀਰ ਧੀਰ ਨਾਮ ਹੀਰ ਊਚ ਮੂਚ ਪਾਰੰਗ ਕਰਨ ਕਰਨ ਕੇਲ ਗੁਣ ਮੁਲ ਨਾਨਕ ਬਲਿਹਾਰ ਰਾਮ ਕਲੀ ਮਹੱਲਾ ਪੰਜਵਾਂ ਰੂਪ ਰੰਗ ਸੁਗੰਧ ਭੋਗ ਤਿਆਗ ਚੱਲੇ ਮਾਇਆ ਚੱਲੇ ਕਣਕ ਮਾਇਆ ਚੱਲੇ ਕਣਕ ਕਾਮਨੀ ਰਹਾਉ ਭੰਡਾਰ ਦਰਬ ਅਰਬ ਖਰਬ ਪੇਖ ਲੀਲਾ ਮਨ ਸਧਾਰੈ ਨਹਿ ਸੰਗ ਗਾਮਨੀ ਸੁਤ ਕਲੱਤਰ ਪਰਾਤ ਮੀਤ ਉਰਜ ਭਰਿਓ ਭਰਮ ਹੋਇਓ ਇਹ ਬਿਰਖ ਸ਼ਾਮਨੀ ਚਰਨ ਕਮਲ ਸਰਨ ਨਾਨਕ ਸੁਖ ਸੰਤ ਭਾਵਨੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਰਾਮ ਕਲੀ ਮਹੱਲਾ ਨੌਵਾਂ ਤਿਪਦੇ ਰੇ ਮਨ ਓਟ ਲਿਓ ਹਰਨਾਮਾ ਜਾਂ ਕੇ ਸਿਮਰਨ ਦੁਰਮਰਨਾ ਸੇ ਪਾਵੇ ਪੰਦਰਵਾਨਾ ਰਹਾਉ ਬੜਭਾਗੀ ਤੇ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵੇ ਜਨ ਮਰਨ ਕੇ ਪਾਪ ਖੋਏ ਕਹਿ ਫੁਨ ਬੇਖੁੰਡ ਸਿਧਾਵੈ ਅਜਾ ਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਦਾਈ ਜਾਂ ਗਤ ਕੋ ਜੋਗੀ ਸਰਵਾਛਤ ਸੋ ਗਤ ਸ਼ਨ ਮੈਂ ਪਾਈ
नायन गुण नायन कछ विद्या धर्म को गज कीना नानक बिरध राम का देखो अवेदान ते दीना राम कली महला नौवा साधो कौन जुगत अब कीजे जाते दुर्मत सगल विनासे राम भगत मन पीजे राहो मन माया में उर्ज रहो है बुझे न किछ ज्ञाना कौन नाम जग जाके सिमरे पावे पंदरवाना पै दयाल कृपाल संत जन ताबे बात बताई सर्व धर्म मानो तय किए जे प्रभ कीर्त गाई राम नाम नर विश्वासर में निम के कुर तारे जमको त्रास मिटे नानक ते अपनो जन्म सवारे राम कली महला नौवा प्राणी नारायण सुध लेहे छिन छिन औध कटे निस्वासर बिरथा जात है दे रहाओ तरनापो बखियन स्यों खोयो बालपन ज्ञाना बिरध प्यो अजू नहीं समझे कौन कमातुर जाना मानस जन्म दियो जे ठाकर सोते क्यों बिसरायो मुक्त होत जा नर जा के सिमरे निम कना ताकू गायो माया को मत कहाँ करत है संग न काहू जाई नानक कहत चेत चिंता मन होए है अंत सहाई राम कली महला पहला अष्टपदियां एक ओंकार सतगुर प्रसाद सोई चंद चढ़े से तारे सोई दिन तप्त रहे सब धरती सो पौन चुलारे जुग जिया खेले ताव कैसे जीवन तलव निवार होवे परवाना करे त्याना कल लखन विचार रहाओ किते देस ना आया सुनिए तीर्थ वास न बैठा दाना दान करे ते नाही मैलो सार न बैठा जे को सत करे सो चीजे तप में तप न कर कर तप न होई जे को नाव ले बन बदना भी कल के लखन ही जे सिकदारी तिसे खुआरी चाकर के डरना जहाँ सिकदारे पवे जंजीरी ता चाकर हथों मरना आक आक गुणा कल आइए ते जुग केरा रहया तुम बाबस जे गुण देते पाइये रहाओ कल कल वाली सरानवेड़ी काजी कृष्णा हुआ वाणी ब्रह्मा वेद अथर्वण करणी कीरत लहया पत विण पूजा सत विण संयम जत विण काए जनेऊ नावो तोवो तिलक चढ़ावो सच विण सोच न होई कल परवान कते बुकराण।